8 ਵਜੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 8:15 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, 8:30 ਵਜੇ ਪੰਜਾਬੀ ਵਿੱਚ ਖਬਰਾਂ, 8:40 ਤੇ ਪ੍ਰੋਗਰਾਮ ਮਹਿਕ ਪੰਜਾਬ ਦੀ

9 ਵਜੇ ਤੁਸੀਂ ਸੁਣੋਗੇ ਵਿਵਿਧ ਭਾਰਤੀ ਤੋਂ ਪ੍ਰੋਗਰਾਮ ਚਿੱਤਰਲੋਕ। ਇਸ ਦੇ ਅੰਤਰਗਤ ਸੁਣਿਆ ਜਾਏਗਾ ਅੱਜ ਦੇ ਫਨਕਾਰ। 10 ਵਜੇ ਖਬਰਾਂ ਦਾ ਬੁਲੇਟਿਨ ਪੰਜਾਬੀ ਵਿੱਚ ਜਲੰਧਰ ਤੋਂ।

10:03 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਸੁਖਾਂ ਦੇ ਵਾਰਿਸ। ਅੱਜ ਦੇ ਪ੍ਰੋਗਰਾਮ ਸੁਖਾਂ ਦੇ ਵਾਰਿਸ ਦੇ ਵਿੱਚ ਸਾਡੇ ਮਹਿਮਾਨ ਹੋਣਗੇ ਉੱਕੇ ਕਵਿਤਰੀ ਅਤੇ ਕਹਾਣੀਕਾਰ ਗੁਰਜਿੰਦਰ ਕੌਰ ਉਰਫ ਦਿਲਪ੍ਰੀਤ ਕੁਰੀ। ਇਹਨਾਂ ਨਾਲ ਗੱਲਬਾਤ ਕਰਨਗੇ ਮਨਦੀਪ ਰਜੌਰਾ। 11 ਵਜੇ ਹਿੰਦੀ ਵਿੱਚ ਖ਼ਬਰਾਂ ਦਾ ਬੁਲੇਟਿਨ ਹੋਏਗਾ। 11:05 ਤੇ ਆਕਾਸ਼ਵਾਣੀ FM ਰੇਨਬੋ ਦਿੱਲੀ ਦੇ ਪ੍ਰਸਾਰਣਾਂ ਦਾ ਤੁਸੀਂ ਆਨੰਦ ਲੈ ਸਕਦੇ ਹੋ। 12 ਵਜੇ ਹਿੰਦੀ ਵਿੱਚ ਖ਼ਬਰਾਂ ਦਾ ਬੁਲੇਟਿਨ ਅਤੇ 12:05 ਤੇ ਅੰਗਰੇਜ਼ੀ ਵਿੱਚ ਖ਼ਬਰਾਂ ਦਾ ਬੁਲੇਟਿਨ ਰਿਲੇ ਕਰਾਂਗੇ ਆਕਾਸ਼ਵਾਣੀ ਦਿੱਲੀ ਤੋਂ। ਅਤੇ ਦੁਪਹਿਰ 12:10 ਤੇ ਪ੍ਰੋਗਰਾਮ ਹੋਏਗਾ ਲੈਟਸ ਰੌਕ ਐਂਡ ਡਾਂਸ।

12:30 ਤੇ ਭੈਣਾਂ ਦੀ ਆਪਣਾ ਪਸੰਦੀਦਾ ਪ੍ਰੋਗਰਾਮ ਘਰ ਪਰਿਵਾਰ ਹਫ਼ਤਾਵਾਰੀ ਸਿਲਸਿਲਾ ਭੈਣਾਂ ਦੀ ਪਸੰਦ 1:10 ਤੇ ਪ੍ਰਦੇਸ਼ਿਕ ਖ਼ਬਰਾਂ ਆਕਾਸ਼ਵਾਣੀ ਜਲੰਧਰ ਤੋਂ 1:15 ਤੇ ਪ੍ਰੋਗਰਾਮ ਹੋਏਗਾ ਜੀ ਹੈਲੋ ਫਰਮਾਇਸ਼ ਦੇ ਤਹਿਤ ਹਫ਼ਤਾਵਾਰੀ ਸਿਲਸਿਲਾ ਟੈਲੀਫੋਨ ਮਿਲਾਓ ਜੀ 2:00 ਅੰਗਰੇਜ਼ੀ ਵਿੱਚ ਖ਼ਬਰਾਂ ਦਾ ਬੁਲੇਟਿਨ 2:15 ਤੇ ਹਿੰਦੀ ਵਿੱਚ ਖ਼ਬਰਾਂ ਦਾ ਬੁਲੇਟਿਨ ਦੁਪਹਿਰ ਸਮਾਚਾਰ ਆਕਾਸ਼ਵਾਣੀ ਦਿੱਲੀ ਤੋਂ ਅਤੇ ਦੁਪਹਿਰ 2:30 ਹੋਏਗਾ ਪ੍ਰੋਗਰਾਮ ਸੁਰੀਲੀ ਦੁਪਹਿਰ ਸ਼ਾਮ 5:00 ਕਿਸਾਨ ਵੀਰਾਂ ਤੇ ਕਿਸਾਨ ਬੀਬੀਆਂ ਦੇ ਦਿਹਾਤੀ ਪ੍ਰੋਗਰਾਮ ਕਿਸਾਨ ਵਾਣੀ ਲੈ ਕੇ ਹਾਜ਼ਰ ਹੋਣਗੇ ਦੀਪਕ। ਵਿਸ਼ਾ ਹੋਏਗਾ ਗਰਮੀਆਂ ਵਿੱਚ ਦੁਧਾਰੂ ਪਸ਼ੂਆਂ ਦਾ ਸੁਚੱਜਾ ਪ੍ਰਬੰਧ। ਇਸ ਵਿਸ਼ੇ ਤੇ ਜਾਣਕਾਰੀ ਦੇਣਗੇ ਡਾਕਟਰ ਸੰਦੀਪ ਕਾਸਵਾਨ, ਗੱਲਬਾਤ ਕਰਨਗੇ ਮਨਦੀਪ ਕੌਰ। 5:30 ਪ੍ਰੋਗਰਾਮ ਗੱਲਾਂ ਚੋਂ ਗੱਲ, ਵਿਸ਼ੇਸ਼ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਇੱਕ ਵਿਸ਼ੇਸ਼ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ, ਵਾਚਕ ਬਲਜੀਤ ਸ਼ਰਮਾ। 6:20 ਤੇ ਪ੍ਰਦੇਸ਼ਿਕ ਖ਼ਬਰਾਂ ਆਕਾਸ਼ਵਾਣੀ ਜਲੰਧਰ ਤੋਂ 6:30 ਦਾ ਸਮਾਂ ਹੋਏਗਾ ਪ੍ਰੋਗਰਾਮ ਯੁਵਾਣੀ, ਜਿਸ ਵਿੱਚ ਤੁਸੀਂ ਸੁਣੋਗੇ ਹਫ਼ਤਾਵਾਰੀ ਸਿਲਸਿਲਾ ਮੇਰੀਆਂ ਗੱਲਾਂ ਮੇਰੇ ਗੀਤ। 7:00 ਪ੍ਰੋਗਰਾਮ ਸ਼ਾਮ ਸੁਹਾਨੀ, ਹਫ਼ਤਾਵਾਰੀ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ। 7:30 ਪੰਜਾਬੀ ਵਿੱਚ ਖ਼ਬਰਾਂ ਅਤੇ 7:40 ਦੇ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਤਹਿਤ ਫਿਲਮੀ ਅਫਸਾਨੇ ਔਰ ਤਰਾਨੇ। ਅੱਜ ਦਾ ਪ੍ਰੋਗਰਾਮ ਪੇਸ਼ ਕਰਨਗੇ ਸੁਖਜੀਤ ਕੌਰ। ਪ੍ਰੋਗਰਾਮ ਰੰਗੇ ਗਜ਼ਲ ਰਾਤ 8:00, 8:45 ਤੇ ਸਮਾਚਾਰ ਸੰਧਿਆ, 9:00 ਅੰਗਰੇਜ਼ੀ ਵਿੱਚ ਖ਼ਬਰਾਂ ਦਾ ਬੁਲੇਟਿਨ ਰੁਲੇ ਕਰਾਂਗੇ ਆਕਾਸ਼ਵਾਣੀ ਦਿੱਲੀ ਤੋਂ, ਅਤੇ ਰਾਤੀ 9:15 ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦੇ ਤਹਿਤ ਸੁਣੋਗੇ ਪ੍ਰੋਗਰਾਮ ਆਪਕੇ ਲਈ। 9:30 ਛਾਇਆ ਗੀਤ, 10:00 ਅੱਜ ਕੇ ਫਨਕਾਰ ਅਤੇ ਰਾਤੀ 10:30 ਢਲਤੀ ਜਾਏ ਰਾਤ।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ 62.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਤੇ ਸਮਾਂ 6:15 ਤੇ 52 ਸਕਿੰਟ ਹੋ ਰਹੇ ਨੇ। ਵੇਲਾ ਹੋ ਰਿਹਾ ਪ੍ਰੋਗਰਾਮ ਅੰਮ੍ਰਿਤ ਵੇਲਾ ਦਾ। ਆਓ ਸਰਵਣ ਕਰਦੇ ਹਾਂ ਅੰਮ੍ਰਿਤ ਵੇਲਾ ਦੇ ਤਹਿਤ ਭਾਈ ਲਖਵਿੰਦਰ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤੇ ਹੋਏ ਇਸ ਸ਼ਬਦ ਨੂੰ।

आकाशवाणी एफ एम बठिंडा 101.1 मेगाहर्ट्ज़ से तुसी सर्वन कर रहे हो प्रोग्राम अमृत वेला। ਸਰਵਣ ਕਰ ਰਹੇ ਹੋ ਪ੍ਰੋਗਰਾਮ ਅੰਮ੍ਰਿਤ ਵੇਲਾ। ਆਓ ਸਰਵਣ ਕਰਦੇ ਹਾਂ ਮੁਹੰਮਦ ਰਫੀ ਤੇ ਸਾਥੀਆਂ ਦੀ ਆਵਾਜ਼ ਦੇ ਵਿੱਚ ਗਾਈ ਇਸ ਭਗਤੀ ਰਚਨਾ ਨੂੰ।

ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਸਟੂਡੀਓ ਦੀ ਘੜੀ 'ਤੇ ਸਮਾਂ ਸਵੇਰ ਦੇ 7:01 ਅਤੇ 16 ਸਕਿੰਟ ਹੋ ਰਹੇ ਨੇ। ਵੇਲਾ ਹੋ ਰਿਹਾ ਪ੍ਰੋਗਰਾਮ ਸਚਰੀ ਸਵੇਰ ਦਾ। ਆਓ ਸੁਣਦੇ ਹਾਂ ਪ੍ਰੋਗਰਾਮ ਸਚਰੀ ਸਵੇਰ।

ਸੋ ਗੱਲ ਕਰਦੇ ਹਾਂ ਜੀ ਅੱਜ ਦੇ ਵਿਸ਼ੇਸ਼ ਦਿਨ ਦੀ, ਕੀ ਹੈ ਇਤਿਹਾਸ ਦੇ ਪੰਨਿਆਂ ਦੇ ਵਿੱਚ ਅੱਜ ਕੁਝ ਖਾਸ। ਅੱਜ ਹੈ ਜੀ 11 ਜੁਲਾਈ, 11 ਜੁਲਾਈ ਯਾਨੀ ਕਿ ਵਰਲਡ ਪਾਪੂਲੇਸ਼ਨ ਡੇ ਯਾਨੀ ਕਿ ਵਿਸ਼ਵ ਜਨਸੰਖਿਆ ਦਿਵਸ। ਗੱਲ ਕਰੀਏ 11 ਜੁਲਾਈ ਦੀ, ਤੇ ਹਰ ਸਾਲ 11 ਜੁਲਾਈ ਨੂੰ ਵਿਸ਼ਵ ਜਨਸੰਖਿਆ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਇਸ ਦਿਨ ਦੀ ਸ਼ੁਰੂਆਤ ਸੰਯੁਕਤ ਰਾਸ਼ਟਰ ਯਾਨੀ ਕਿ UN ਨੇ ਸਾਲ 1999 ਵਿੱਚ ਕੀਤੀ। ਇਸ ਦਿਨ ਦਾ ਉਦੇਸ਼ ਵੱਧ ਰਹੀ ਜਨਸੰਖਿਆ, ਸਿਹਤ ਸਿੱਖਿਆ, ਪਰਿਵਾਰ ਨਿਯੋਜਨ, ਮਹਿਲਾ ਸਸ਼ਕਤੀਕਰਨ ਅਤੇ ਟਿਕਾਊ ਵਿਕਾਸ ਬਾਰੇ ਲੋਕਾਂ ਦੇ ਵਿੱਚ ਜਾਗਰੂਕਤਾ ਨੂੰ ਫੈਲਾਉਣਾ ਹੈ।

ਜੀ ਨਾਲ ਹੀ ਨਾਲ 11 ਜੁਲਾਈ ਨੂੰ ਵਰਲਡ ਹੋਰਸ ਡੇ ਯਾਨੀ ਕਿ ਵਿਸ਼ਵ ਘੋੜਾ ਦਿਵਸ ਵੀ ਮਨਾਇਆ ਜਾਂਦਾ ਹੈ। 11 ਜੁਲਾਈ ਨੂੰ ਵਿਸ਼ਵ ਘੋੜਾ ਦਿਵਸ ਵੀ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮਕਸਦ ਹੁੰਦਾ ਹੈ ਮਨੁੱਖੀ ਸੱਭਿਆਚਾਰ, ਖੇਤੀਬਾੜੀ, ਖੇਡਾਂ ਅਤੇ ਆਵਾਜਾਈ ਵਿੱਚ ਘੋੜਿਆਂ ਦੇ ਯੋਗਦਾਨ ਨੂੰ ਸਨਮਾਨ ਦੇਣਾ ਅਤੇ ਉਹਨਾਂ ਦੀ ਭਲਾਈ ਬਾਰੇ ਜਾਗਰੂਕਤਾ ਫੈਲਾਉਣਾ। ਸੋ ਅੱਜ ਹੈ ਜੀ ਇਤਿਹਾਸ ਦੇ ਵਿੱਚ ਇਹ ਕੁਝ ਖਾਸ ਦਿਨ।

ਔਰ ਜੇਤੂਆਂ ਦੇ ਲਈ ਰਾਊਂਡ ਆਫ ਅਪਲੌਸ ਦੇ ਨਾਲ ਨਾਲ ਅਸੀਂ ਉਹਨਾਂ ਦਾ ਪਸੰਦੀਦਾ ਗੀਤ ਵੀ ਪਲੇ ਕਰਾਂਗੇ ਅਤੇ ਸਟੂਡੀਓ ਦਾ ਨੰਬਰ 01-64-22-44-331 ਜ਼ਿੰਦਗੀ ਦੇ ਵਿੱਚ ਨਾ ਬਹੁਤ ਸਾਰੇ ਤਰਾਨਿਆਂ ਅਤੇ ਫਸਾਨਿਆਂ ਦੀ ਗੱਲ ਹੁੰਦੀ ਹੈ ਅਤੇ ਇੱਕ ਬੜਾ ਹੀ ਪਿਆਰਾ ਖੂਬਸੂਰਤ ਜਿਹਾ ਫਸਾਨਾ ਹੁੰਦਾ ਜੀ ਮੁਹੱਬਤ ਦਾ ਕਹਿੰਦੇ ਹਮਾਰੀ ਮੁਹੱਬਤ ਕਾ ਫਸਾਨਾ ਵੀ ਅਜੀਬ ਥਾ ਹਮਾਰੀ ਮੁਹੱਬਤ ਕਾ ਫਸਾਨਾ ਵੀ ਅਜੀਬ ਥਾ ਜਿਸੇ ਦਿਲ ਸੇ ਚਾਹਾ ਵਹੀ ਨਸੀਬ ਸੇ ਦੂਰ ਥਾ ਤੋ ਫਿਰ ਕਈ ਵਾਰੀ ਕੁਛ ਚੀਜ਼ਾਂ ਨਸੀਬ ਤੋਂ ਦੂਰ ਵੀ ਹੁੰਦੀਆਂ ਨੇ ਪਰ ਉਹਨਾਂ ਦਾ ਅਹਿਸਾਸ ਬਹੁਤ ਵੱਡਾ ਹੁੰਦਾ ਜੀ

0: ਜੀ ਹੋਰ ਸਰੋਤਾ ਮੇਰੇ ਨਾਲ ਟੈਲੀਫੋਨ ਲਾਈਨ ਤੇ ਨੇ ਜੀ, ਕਰਦੇ ਆ ਅਸੀਂ ਆਉਣਾ ਗੱਲ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਜੀ,
0: ਜੀ, ਕੌਣ ਬੋਲ ਰਹੇ ਹੋ?
1: ਜਸਪ੍ਰੀਤ ਕੌਰੀ,
0: ਜਸਪ੍ਰੀਤ ਕੌਰ? ਜਸਪ੍ਰੀਤ ਕਿੱਥੋਂ ਬੋਲ ਰਹੇ ਹੋ ਤੇ ਕਰਦੇ ਕੀ ਹੋ?
1: ਬਠਿੰਡੇ ਤੋਂ ਜੀ।
0: ਬਠਿੰਡਾ ਤੋਂ ਬੋਲਦੇ ਹੋ
1: ਹਾਂਜੀ,
0: ਤੇ ਕਰਦੇ ਕੀ ਹੋ ਜਸਪ੍ਰੀਤ ਜੀ?
1: BA ਜੀ।
0: BA ਕਰ ਰਹੇ ਹੋ?
1: ਹਾਂਜੀ
0: ਨਾਲ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਵਗੈਰਾ ਕਰ ਰਹੇ ਹੋ?
1: ਜੀ, ਹਜੇ ਹੁਣ ਐਡਮਿਸ਼ਨ ਕਰਵਾਈ।
0: ਅੱਛਾ, ਐਡਮਿਸ਼ਨ ਕਰਵਾਈ ਹੈ, ਚਲੋ ਬਹੁਤ ਅੱਛੀ ਗੱਲ ਹੈ। ਚਲੋ ਜਸਪ੍ਰੀਤ ਜੀ, ਪ੍ਰੋਗਰਾਮ ਸੱਜਰੀ ਸਵੇਰ ਦੇ ਇਸ ਚੰਕ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਨੂੰ ਲੱਗਦਾ ਹੈ ਤੁਸੀਂ ਪਹਿਲੀ ਵਾਰੀ ਫੋਨ ਮਿਲਾਇਆ ਨਾ ਮਾਰਨਿੰਗ ਕੁਇਜ਼ ਦੇ ਵਿੱਚ। ਚਲੋ ਠੀਕ ਹੈ ਜੀ, ਤੇ ਫਿਰ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਜੀ ਰੂਲਸ। ਮੈਂ ਤੁਹਾਡੇ ਤੋਂ ਪੁੱਛਣੇ ਆ ਦੋ ਸਵਾਲ, ਦੂਸਰਾ ਸਵਾਲ ਤਾਂ ਪੁੱਛਿਆ ਜਾਏਗਾ ਜੇਕਰ ਤੁਸੀਂ ਪਹਿਲੇ ਸਵਾਲ ਦਾ ਸਹੀ ਉੱਤਰ ਦਿਓਗੇ, ਔਰ ਤਾੜੀਆਂ ਦੀ ਗੜਗੜਾਹਟ ਦੇ ਨਾਲ ਅਸੀਂ ਤੁਹਾਡਾ ਪਸੰਦੀਦਾ ਗੀਤ ਵੀ ਪਲੇ ਕਰਾਂਗੇ। ਬਟ ਆਫਟਰ ਟੂ ਕੁਐਸਚਨ, ਜੇ ਤੁਸੀਂ ਉਹਨਾਂ ਦਾ ਸਹੀ ਜਵਾਬ ਦਿਓਗੇ। ਹੁਣ ਪਹਿਲਾ ਸਵਾਲ ਮੈਂ ਤੁਹਾਡੇ ਤੋਂ ਜਸਪ੍ਰੀਤ ਇਹ ਪੁੱਛਣਾ ਹੈ, ਉੱਤਰ ਮੈਨੂੰ ਤੁਸੀਂ ਬੜੀ ਜਲਦੀ ਦੇਣਾ, ਠੀਕ ਹੈ ਜੀ? ਕਿਹੜੇ ਫੁੱਟਬਾਲ ਦੇ ਖਿਡਾਰੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ?
1: ਪਤਾ ਨਹੀਂ ਜੀ।
0: ਪਤਾ ਨਹੀਂ, ਚਲੋ ਕੋਈ ਗੱਲ ਨਹੀਂ, ਪ੍ਰੋਗਰਾਮ 'ਚ ਫੋਨ ਕੀਤਾ ਤਾਂ ਬਹੁਤ ਬਹੁਤ ਸ਼ੁਕਰੀਆ। ਸੋ ਤੇ ਸਵਾਲ ਦਾ ਸਹੀ ਜਵਾਬ ਹੈ ਜੀ ਨੇਮਾਰ ਜੂਨੀਅਰ। ਨੇਮਾਰ ਜੂਨੀਅਰ ਜੋ ਕਿ ਫੁੱਟਬਾਲ ਦੇ ਖਿਡਾਰੀ, ਉਹਨਾਂ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਸਟੂਡੀਓ ਦਾ ਨੰਬਰ 7:18 ਤੇ ਲਓ ਜੀ, 7:19 ਤੇ 1 ਸਕਿੰਟ ਡਾਇਲ ਕਰੋ ਸਟੂਡੀਓ ਦਾ ਨੰਬਰ 0164-22-40-331। ਔਰ ਅਸੀਂ ਚਲਦੇ ਹਾਂ ਜੀ ਆਪਣੇ ਕੰਪਿਊਟਰ ਦੀ ਸਕਰੀਨ ਤੇ ਜਿੱਥੇ ਚੱਲ ਰਿਹਾ ਜੀ ਦਲਜੀਤ ਦੁਸਾਂਝ ਦੀ ਆਵਾਜ਼ ਦੇ ਵਿੱਚ ਗੀਤ।

0: ਲਓ ਜੀ, ਹੋਰ ਸੁਣਾ। ਮੇਰੇ ਨਾਲ ਟੈਲੀਫੋਨ ਲਾਈਨ ਤੇ ਜੁੜੇ ਨੇ ਜੀ, ਕਰਦੇ ਆਂ ਅਸੀਂ ਉਹਨਾਂ ਨਾਲ ਗੱਲ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ ਜੀ?
1: ਮੈਮ, ਮੈਂ ਗੁਰਮਨਦੀਪ ਸਿੰਘ ਬੋਲ ਰਿਹਾ, ਜ਼ਿਲ੍ਹਾ ਬਠਿੰਡਾ, ਪਿੰਡ ਗਿੱਲ ਖੁਰਦ ਤੋਂ।
0: ਜੀ, ਗੁਰਮਨਦੀਪ ਸਿੰਘ, ਬੜਾ ਹੀ ਪਿਆਰਾ ਨਾਮ ਹੈ, ਗੁਰਮਨਦੀਪ, ਬੜਾ ਸੋਹਣਾ ਨਾਮ ਹੈ ਤੁਹਾਡਾ। ਗੁਰਮਨ, ਕਰਦੇ ਕੀ ਹੋ?
1: ਮੈਂ ਪਲੱਸ ਵਨ ਕਲਾਸ ਸਟੱਡੀ ਕਰ ਰਿਹਾ।
0: ਪਲੱਸ ਵਨ ਕਲਾਸ ਸਟੱਡੀ ਕਰਦੇ ਹੋ, ਤੇ
1: ਹਾਂਜੀ,
0: ਫਿਰ ਤੁਹਾਡਾ ਪਸੰਦੀਦਾ ਵਿਸ਼ਾ ਕਿਹੜਾ ਹੈ ਤੇ ਕਿਹੜੇ ਵਿਸ਼ੇ ਦੇ ਨਾਲ ਤੁਸੀਂ ਪਲੱਸ ਵਨ ਕਰ ਰਹੇ ਹੋ?
1: ਮੈਮ ਮੈਂ ਕਮਰਸ ਨਾ ਕਰ ਰਿਹਾ।
0: ਕਾਮਰਸ ਨਾਲ ਕਰ ਰਹੇ ਹੋ, ਦੈਟਸ ਗ੍ਰੇਟ। ਤੇ ਫਿਰ ਸ਼ੌਂਕ ਕੀ ਨੇ ਤੁਹਾਡਾ? ਕੋਈ ਰੇਡੀਓ, ਟੀਵੀ, ਨਿਊਜ਼ਪੇਪਰ ਕੁਝ ਪੜ੍ਹਦੇ ਹੋ?
1: ਹਾਂਜੀ, ਮੇਰਾ ਜ਼ਿਆਦਾਤਰ ਜੀ ਸਪੋਰਟਸ ਦੇਖਣਾ ਗਾ ਵੈਸੇ ਤਾਂ।
0: ਸਪੋਰਟਸ? ਚਲੋ, ਬਹੁਤ ਅੱਛੀ ਗੱਲ ਹੈ।
1: ਹਾਂਜੀ,
0: ਸਪੋਰਟਸ ਦੇ ਵਿੱਚ ਕਿਹੜੀ ਸਪੋਰਟਸ ਦੇਖਦੇ ਹੋ?
1: ਕ੍ਰਿਕਟ, ਫੁੱਟਬਾਲ ਦੋਨੋਂ ਹੀ ਦੇਖ ਲੈਂਦੇ।
0: ਅੱਛਾ, ਕ੍ਰਿਕਟ ਤੇ ਫੁੱਟਬਾਲ ਦੋਨੋਂ ਹੀ ਦੇਖਦੇ ਹੋ। ਪਹਿਲਾਂ ਜਿਹੜਾ ਮੈਂ ਸਵਾਲ ਪੁੱਛਿਆ ਸੀ ਉਹਦਾ ਉੱਤਰ ਪਤਾ ਸੀਗਾ?
1: ਹਾਂਜੀ, ਪਤਾ ਸੀ।
0: ਪਤਾ ਸੀਗਾ, ਕੀ ਬਾਤ ਹੈ, ਬਹੁਤ ਅੱਛੀ ਗੱਲ ਹੈ ਫਿਰ ਤਾਂ, ਹੈ ਨਾ। ਜੇ ਤੁਹਾਡਾ ਕ੍ਰਿਕਟ ਐਂਡ ਫੁੱਟਬਾਲ ਦੇ ਵਿੱਚ ਇੰਟਰਸਟ ਹੈ ਔਰ ਕਮਰਸ ਸਟ੍ਰੀਮ ਦੇ ਵਿੱਚ ਤੁਸੀਂ ਪੜ੍ਹ ਰਹੇ ਹੋ, ਤੇ ਫਿਰ ਮੈਂ ਤੁਹਾਡੇ ਤੋਂ ਸਵਾਲ ਪੁੱਛਾਂ?
1: ਹਾਂਜੀ, ਪੁੱਛ ਲਓ।
0: ਚਲੋ ਜੀ, ਬਹੁਤ ਅੱਛੀ ਗੱਲ ਹੈ। ਤੁਸੀਂ ਮੈਨੂੰ ਇਹ ਦੱਸੋ ਵੀ ਕਿਸੇ ਕਾਰੋਬਾਰ ਦੀ ਵਿੱਤੀ ਸਥਿਤੀ ਨੂੰ, ਕੁਸ਼ਚਨ ਸਮਝਿਓ ਗੁਰਜੋਤ, ਕਿਸੇ ਕਾਰੋਬਾਰ ਦੀ ਵਿੱਤੀ ਸਥਿਤੀ ਨੂੰ ਯਾਨੀ ਕਿ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਦਰਸਾਉਣ ਦੇ ਲਈ ਕਿਹੜੀ ਸਟੇਟਮੈਂਟ ਤਿਆਰ ਕੀਤੀ ਜਾਂਦੀ ਹੈ? ਕਾਮਰਸ ਦੇ ਨਾਲ ਹੀ ਹੈ ਸਵਾਲ। ਕਿਸੇ ਬਿਜ਼ਨਸ ਦੀ, ਕਿਸੇ ਕਾਰੋਬਾਰ ਦੀ ਵਿੱਤੀ ਸਥਿਤੀ ਯਾਨੀ ਕਿ ਫਾਈਨੈਂਸ਼ੀਅਲ ਸਿਚੁਏਸ਼ਨ, ਫਾਈਨੈਂਸ਼ੀਅਲ ਸਥਿਤੀ ਨੂੰ ਦਰਸਾਉਣ ਦੇ ਲਈ ਕਿਹੜੀ ਇੱਕ ਸਟੇਟਮੈਂਟ ਤਿਆਰ ਕੀਤੀ ਜਾਂਦੀ ਹੈ, ਉਸ ਦਾ ਨਾਮ?
1: ਜਰਨਲ।
0: ਨੋ, ਆਂਸਰ ਇਜ਼ ਰੋਂਗ। ਰਾਈਟ ਆਂਸਰ ਇਜ਼ ਬੈਲੈਂਸ ਸ਼ੀਟ। ਜੀ, ਬੈਲੈਂਸ ਸ਼ੀਟ ਤਿਆਰ ਕੀਤੀ ਜਾਂਦੀ ਹੈ ਸਾਲ ਦੇ ਐਂਡ ਦੇ ਵਿੱਚ, ਫਾਈਨੈਂਸ਼ੀਅਲ ਈਅਰ ਦੀ ਕਲੋਜ਼ਿੰਗ ਦੇ ਵਿੱਚ। ਅਸੀਂ ਰਿਸੀਟ ਐਂਡ ਪੇਮੈਂਟ ਬਣਾਉਂਦੇ ਹਾਂ ਨਾ,
1: ਹਾਂਜੀ ਹਾਂਜੀ,
0: ਤੁਸੀਂ ਬਣਾਉਂਦੇ ਹੋਗੇ ਟ੍ਰੇਡਿੰਗ ਅਕਾਊਂਟ, ਉਸ ਤੋਂ ਬਾਅਦ ਫਿਰ ਪ੍ਰੋਫਿਟ ਐਂਡ ਲਾਸ ਅਕਾਊਂਟ, ਐਂਡ ਆਫਟਰ ਦੈਟ ਤੁਸੀਂ ਉਹਦਾ ਟ੍ਰਾਇਲ ਬਣਾ ਕੇ ਇੱਕ ਬੈਲੈਂਸ ਸ਼ੀਟ ਬਣਾਉਂਦੇ ਹੋ। ਬੈਲੈਂਸ ਸ਼ੀਟ ਕੀ ਹੁੰਦਾ? ਬੇਸਿਕਲੀ ਉਸ ਕਾਰੋਬਾਰ ਦੀ, ਉਸ ਪ੍ਰੋਫੈਸ਼ਨ ਦੀ, ਉਸ ਬਿਜ਼ਨਸ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ, ਕਿੰਨੇ ਸਾਡੇ ਕੋਲ ਐਸੈਟਸ ਹੈ, ਕਿੰਨੀਆਂ ਸਾਡੀਆਂ ਲਾਇਬਿਲਿਟੀਜ਼ ਹੈ, ਉਸ ਨੂੰ ਸ਼ੋ ਕਰਦੀ ਹੈ। ਸੋ ਦੈਟ ਇਜ਼ ਕਾਲਡ ਬੈਲੈਂਸ ਸ਼ੀਟ। ਠੀਕ ਹੈ
1: ਠੀਕ ਹੈ
0: ਜੀ, ਪ੍ਰੋਗਰਾਮ 'ਚ ਫੋਨ ਕੀਤਾ, ਬਹੁਤ ਬਹੁਤ ਸ਼ੁਕਰੀਆ। ਜੀ ਸਰੋਤੇ, ਉਹ 7:24 ਤੇ 15 ਸਕਿੰਟ ਡਾਇਲ ਕਰੋ ਸਟੂਡੀਓ ਦਾ ਨੰਬਰ 0164-22-43-331 ਔਰ 7327 ਦੀ ਆਵਾਜ਼ ਦੇ ਵਿੱਚ ਗੀਤ ਅਸੀਂ ਪਲੇ ਕਰਨ ਲੱਗੇ ਹਾਂ ਪ੍ਰੋਗਰਾਮ ਦਾ, ਅਤੇ ਇੰਤਜ਼ਾਰ ਹੈ ਜੀ ਮੈਨੂੰ ਮੇਰੇ ਕਾਲਰਸ ਐਜ਼ ਵੈਲ ਐਜ਼ ਵਿਨਰ ਦਾ।

0: ਸੁਣਦੇ ਹੋ ਆਕਾਸ਼ਵਾਣੀ FM ਬਠਿੰਡਾ ਦੀਆਂ ਗੱਲਾਂ ਬਿਲਕੁਲ ਵੀ ਨਹੀਂ ਤੇ ਫਿਰ ਸਾਰੇ ਜਿਹੜੇ ਸਰੋਤਾ ਸਾਡੇ ਨਾਲ ਟੈਲੀਫੋਨ ਲਾਈਨ ਤੇ ਜੁੜਦੇ ਨੇ ਜੀ, ਅਸੀਂ ਉਹਨਾਂ ਨਾਲ ਗੱਲ ਕਰਨੀ ਪ੍ਰੈਫਰ ਕਰਦੇ ਹਾਂ। ਹੈਲੋ,
1: ਹੈਲੋ, ਗੁੱਡ ਮਾਰਨਿੰਗ ਮੈਮ।
0: ਗੁੱਡ ਮਾਰਨਿੰਗ, ਕੌਣ ਬੋਲ ਰਹੇ ਹੋ ਜੀ?
1: ਮੈਮ ਨੀਲਮ ਪਿੰਡ ਕੋਟਫੱਤਾ ਤੋਂ ਜੀ।
0: ਨੀਲਮ ਪਿੰਡ ਕੋਟਫੱਤਾ। ਨੀਲਮ ਜੀ, ਪ੍ਰੋਗਰਾਮ ਦੇ ਵਿੱਚ ਪਹਿਲੀ ਵਾਰੀ ਫੋਨ ਮਿਲਿਆ?
1: ਨਹੀਂ, ਪਹਿਲਾਂ ਵੀ ਮਿਲ ਜਾਂਦਾ ਹੁੰਦਾ ਕਈ ਵਾਰੀ।
0: ਮਿਲ ਜਾਂਦਾ ਹੁੰਦਾ, ਮੇਰੀ ਗੱਲ ਤਾਂ ਤੁਹਾਡੇ ਨਾਲ ਮੈਨੂੰ ਲੱਗਦਾ ਫਸਟ ਟਾਈਮ ਹੀ ਹੋ ਰਹੀ ਹੋਣੀ ਹੈ।
1: ਹਾਂਜੀ।
0: ਚਲੋ, ਬਹੁਤ ਅੱਛੀ ਗੱਲ ਹੈ। ਅੱਜ ਨਾ ਇੱਕ ਬੜੀ ਖੂਬਸੂਰਤ ਗੱਲ ਹੈ, ਪ੍ਰੋਗਰਾਮ ਸੱਜਰੀ ਸਵੇਰ ਦੇ ਵਿੱਚ ਮਾਰਨਿੰਗ ਕੁਇਜ਼ ਦੇ ਵਿੱਚ ਜਿੰਨੇ ਸਟੂਡੈਂਟਸ ਹੁਣ ਤੱਕ ਮੇਰੇ ਕੋਲ ਆਏ ਉਹ ਸਾਰੇ ਹੀ ਸਟੂਡੈਂਟ ਸੀ, ਜਿੰਨੇ ਵੀ ਮਤਲਬ ਕਾਲਰਸ ਆਏ ਉਹ ਸਾਰੇ ਸਟੂਡੈਂਟ ਸੀਗੇ, ਨਾ ਯੰਗ ਸੀਗੇ, ਬੜਾ ਅੱਛਾ ਲੱਗਿਆ। ਤੇ ਫਿਰ ਨੀਲਮ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਤੁਸੀਂ ਵੀ ਸਟੱਡੀ ਕਰ ਰਹੇ ਹੋ, ਆਈ ਥਿੰਕ BA ਕਰ ਰਹੇ ਹੋ ਨਾ?
1: ਨਹੀਂ, ਪਲੱਸ ਟੂ ਦੀ ਸਟੂਡੈਂਟ ਹਾਂ ਜੀ ਮੈਂ।
0: ਪਲੱਸ ਟੂ ਦੇ ਸਟੂਡੈਂਟ ਹੋ। ਚਲੋ, ਤੇ ਫਿਰ ਆਕਾਸ਼ਵਾਣੀ ਬਠਿੰਡਾ ਦੇ ਪ੍ਰੋਗਰਾਮ ਸੁਣਦੇ ਹੋ ਨੀਲਮ ਜੀ?
1: ਹਾਂਜੀ ਮੈਮ,
0: ਓਕੇ ਜੀ, ਫਿਰ ਮੈਂ ਤੁਹਾਡੇ ਤੋਂ ਸਵਾਲ ਪੁੱਛ ਲਵਾਂ।
1: ਪੁੱਛ ਲਓ ਜੀ।
0: ਪੁੱਛ ਲੈਂਦੀ ਹਾਂ ਜੀ। ਚਲੋ, ਆਲ ਦਾ ਬੈਸਟ। ਤੁਸੀਂ ਮੈਨੂੰ
1: ਥੈਂਕ
0: ਇਹ
1: ਯੂ।
0: ਦੱਸਣਾ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਆਸਟ੍ਰੇਲੀਆ ਵਿੱਚ ਪ੍ਰਵਾਸੀ ਭਾਰਤੀਆਂ ਨੂੰ ਸੰਬੋਧਨ ਕੀਤਾ ਸੀਗਾ। ਸਵਾਲ ਇਹ ਕਿ ਉਹਨਾਂ ਨੇ ਆਸਟ੍ਰੇਲੀਆ ਦੇ ਕਿਹੜੇ ਸ਼ਹਿਰ ਦੇ ਵਿੱਚ ਇਹ ਭਾਸ਼ਣ ਦਿੱਤਾ ਸੀ?
1: ਮੈਲਬੋਰਨ ਜੀ।
0: ਪਿੱਛੋਂ ਵੈਸੇ ਤਾਂ ਫੁਸੜ ਫੁਸੜ ਹੋ ਗਈ ਹੈ ਕਿਉਂਕਿ ਉਹ ਫੁਸਫੁਸ ਮੇਰੇ ਤੱਕ ਵੀ ਪਹੁੰਚ ਚੁੱਕੀ ਹੈ। ਚਲੋ, ਉੱਤਰ ਤੁਹਾਡਾ ਸਹੀ ਹੈ ਜਿਨ੍ਹਾਂ ਨੇ ਵੀ ਦੱਸਿਆ ਪਿੱਛੋਂ। ਉੱਤਰ ਬਿਲਕੁਲ ਸਹੀ ਹੈ ਜੀ, ਮੈਲਬੋਰਨ ਦੇ ਵਿੱਚ ਉਹਨਾਂ ਨੇ ਇਹ ਭਾਸ਼ਣ ਦਿੱਤਾ ਸੀਗਾ। ਹੁਣ ਇਹ ਦੱਸੋ, ਨਾਲ ਕੌਣ ਬੈਠਾ ਹੈ? ਮੰਮੀ ਡੈਡੀ?
1: ਨਹੀਂ ਜੀ, ਵੱਡੀ ਭੈਣ।
0: ਹਾਏ ਹਾਏ, ਵੱਡੀ ਭੈਣ ਚੱਕ ਲਓ। ਠੀਕ ਹੈ ਜੀ, ਸਹੀ ਨੰਬਰ ਦੱਸਤੇ ਉਹਨਾਂ ਨੇ ਤੁਹਾਨੂੰ। ਅੱਛਾ, ਦੱਸਿਆ ਤਾਂ ਉਹਨਾਂ ਨੇ ਸੀ ਨਾ।
1: ਹਾਂਜੀ।
0: ਹਾਂ, ਚਲੋ, ਨਕਲ ਵੀ ਥੋੜੀ ਜਿਹੀ ਅਕਲ ਨਾਲ ਮਾਰਿਆ ਕਰੋ ਤਾਂ ਕਿ ਦੂਜੇ ਨੂੰ ਪਤਾ ਨਾ ਲੱਗੇ।
1: ਸੌਰੀ।
0: ਨਹੀਂ, ਨੋ ਨੀਡ ਆਫ ਸੌਰੀ, ਬਟ ਠੀਕ ਹੈ, ਤੁਸੀਂ ਪ੍ਰੋਗਰਾਮ ਦੇ ਵਿੱਚ ਕਾਲ ਮਿਲਾਈ, ਐਟਲੀਸਟ ਪ੍ਰੋਗਰਾਮ ਦੇ ਵਿੱਚ ਪਾਰਟਿਸਿਪੇਟ ਕੀਤਾ। ਦਿਸ ਇਜ਼ ਯੋਰ ਸਮਾਰਟਨੈਸ ਕਿ ਤੁਸੀਂ ਆਂਸਰ ਦਿੱਤਾ, ਬਟ ਪ੍ਰੋਂਪਟਲੀ ਆਂਸਰ ਦੇ ਦਿੱਤਾ। ਬਿਲਕੁਲ ਸਹੀ ਹੈ ਜੀ, ਆਸਟ੍ਰੇਲੀਆ ਦੇ ਵਿੱਚ ਜਿਹੜਾ ਮੈਲਬੋਰਨ ਸਿਟੀ ਹੈ ਉਸ ਦੇ ਵਿੱਚ ਉਹਨਾਂ ਨੇ ਭਾਸ਼ਣ ਦਿੱਤਾ ਸੀਗਾ। ਹੁਣ ਤੁਸੀਂ ਮੈਨੂੰ ਜਿਹੜੇ ਸਵਾਲ ਦਾ ਉੱਤਰ ਦੇਣਾ ਹੈ, ਠੀਕ ਹੈ, ਇਹਦਾ ਉੱਤਰ ਜਲਦੀ ਦੇ ਦਿਓ।
1: ਠੀਕ
0: ਤੇ ਸਵਾਲ ਇਹ ਹੈ, ਤੁਸੀਂ ਬ੍ਰਿਕਸ ਦਾ ਨਾਮ ਸੁਣਿਆ ਹੋਇਆ?
1: ਹੈ। ਬ੍ਰਿਕਸ ਬਈ।
0: ਬਿਲਕੁਲ ਜੀ, ਜਿਹੜੇ 5 ਦੇਸ਼ਾਂ ਦਾ ਸਮੂਹ ਹੈ।
1: ਹਾਂਜੀ ਹਾਂਜੀ।
0: ਬਸ ਉਹਨਾਂ 5 ਦੇਸ਼ਾਂ ਦੇ ਨਾਮ ਜਲਦੀ ਦੱਸ ਦਿਓ।
1: ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਤੇ ਸਵਿਟਰਲੈਂਡ ਜੀ।
0: ਓਏ, 5ਵੇਂ ਨਾਮ ਤੇ ਗਲਤ ਹੋ ਗਿਆ, ਪਹਿਲੇ 4 ਸਹੀ ਹੈ। ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਐਂਡ ਸਾਊਥ ਅਫਰੀਕਾ।
1: ਸੌਰੀ।
0: ਨੋ ਨੀਡ ਆਫ ਸੌਰੀ ਅਗੇਨ। ਤੁਸੀਂ ਪ੍ਰੋਗਰਾਮ ਚ ਕਾਲ ਮਿਲਾਈ, ਬੜਾ ਅੱਛਾ ਲੱਗਿਆ, ਦੋਨਾਂ ਸਵਾਲਾਂ ਦੇ ਸਹੀ 98% ਜਵਾਬ ਦੇ ਦਿੱਤੇ। ਤੇ ਨੀਲਮ ਜੀ, ਅਗਲੀ ਵਾਰੀ ਫਿਰ ਤੁਸੀਂ ਪ੍ਰੋਗਰਾਮ ਦੇ ਵਿੱਚ ਪਾਰਟਿਸਿਪੇਟ ਕਰਿਓ, ਦੋਨਾਂ ਸਵਾਲਾਂ ਦੇ ਸਹੀ ਜਵਾਬ ਦੇ ਕੇ ਪ੍ਰੋਗਰਾਮ ਦੇ ਵਿੱਚ ਫਿਰ ਵਿਨਰ ਬਣ ਜਾਓ। ਠੀਕ ਹੈ?
1: ਓਕੇ, ਥੈਂਕ ਯੂ
0: ਥੈਂਕ
1: ਮੈਮ।
0: ਯੂ ਸੋ ਮਚ ਪ੍ਰੋਗਰਾਮ ਦੇ ਵਿੱਚ ਫੋਨ ਮਿਲਾਉਣ ਦੇ ਲਈ। ਦੇਖੋ ਜੀ, ਸਾਡੇ ਜਿਹੜੇ ਸਵਾਲ ਬੜੇ ਸੌਖੇ ਆਉਂਦੇ ਨੇ, ਮੈਂ ਤਾਂ ਇਹੋ ਜਿਹੀ ਟੀਚਰ ਆ ਨਾ ਜਿਹੜਾ ਬੱਚਾ ਫੇਲ ਹੀ ਨਹੀਂ ਕਰਦੀ। ਮਤਲਬ ਜੇ ਉਹ 32 ਲੈਣ ਦੀ ਕਪੈਸਿਟੀ ਰੱਖਦਾ, 30 ਵੀ ਲੈਣ ਦੀ ਕਪੈਸਿਟੀ ਰੱਖਦਾ ਨਾ, 3 ਫਿਰ ਇੱਧਰੋਂ ਉੱਧਰੋਂ ਕਰਕੇ 33 ਕਰਕੇ ਪਾਸ ਕਰ ਹੀ ਦਈਦਾ। ਬਟ ਜੇਕਰ 30 ਵੀ ਨਹੀਂ ਆਏ ਤਾਂ ਫਿਰ ਮੈਂ 33 ਕਿੱਥੋਂ ਕਰੂੰਗੀ, ਹੈ ਨਾ? ਤਾਂ ਫਿਰ ਸਵਾਲ ਮੇਰੇ ਬੜੇ ਸੌਖੇ ਜਿਹੇ ਹੁੰਦੇ ਨੇ ਅੱਜ ਕੱਲ੍ਹ, ਤਾਂ ਜੋ ਚੱਲ ਰਿਹਾ ਹੈ ਉਹਨਾਂ

ਤੇ ਹੀ ਆਧਾਰਿਤ ਹੁੰਦੇ ਨੇ। ਬਸ ਤੁਸੀਂ ਸਾਡੀਆਂ ਜਿਹੜੀਆਂ ਨਿਊਜ਼ ਆਉਂਦੀਆਂ ਨੇ ਦਿੱਲੀ ਤੋਂ ਔਰ ਜਲੰਧਰ ਤੋਂ ਜਾਂ ਫਿਰ ਆਕਾਸ਼ਵਾਣੀ ਐਫ ਐਮ ਬਠਿੰਡਾ ਵੱਲੋਂ ਵੱਖ ਵੱਖ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ, ਵਿਸ਼ੇਸ਼ ਦਿਨਾਂ ਤੇ ਕੀਤੇ ਜਾਂਦੇ ਨੇ, ਉਹਨਾਂ ਨੂੰ ਅਗਰ ਗੌਰ ਨਾਲ ਸੁਣੋ ਤੇ ਮੈਨੂੰ ਨਹੀਂ ਲੱਗਦਾ ਕੋਈ ਵੀ ਕਾਲਰ ਜਿਹੜਾ ਹੈ ਉਹ ਪ੍ਰੋਗਰਾਮ ਦੇ ਵਿੱਚ ਜੇਤੂ ਬਣਨ ਤੋਂ ਰਹਿ ਜੇ। ਤੇ ਡਾਇਲ ਕਰੋ ਸਟੂਡੀਓ ਦਾ ਨੰਬਰ 0164224331।

0: ਇਸ ਪ੍ਰੋਗਰਾਮ ਦਾ ਸਮਾਂ ਦੁਬਾਰਾ ਨੋਟ ਕਰੋ, ਬਾਤਾਂ ਪੁਰਾਣੇ ਪੰਜਾਬ ਦੀਆਂ, ਦਿਨ ਐਤਵਾਰ ਸ਼ਾਮ 5 ਵਜੇ, ਮਿਤੀ ਨੋਟ ਕਰੋ ਜੀ 12 ਜੁਲਾਈ 2026।
1: ਆਕਾਸ਼ਵਾਣੀ ਐਫ ਐਮ ਬਠਿੰਡਾ 1.1 MHz ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੱਜਰੀ ਸਵੇਰ।

0: ਅੱਛਾ, ਤੁਸੀਂ ਮੈਨੂੰ ਉੱਤਰ ਜਲਦੀ ਦੇਣਾ ਹੈ, ਠੀਕ ਹੈ?
1: ਹਾਂਜੀ
0: ਤੁਸੀਂ ਮੈਨੂੰ ਇਹ ਦੱਸਣਾ ਹੈ ਕਿ ਤੁਹਾਨੂੰ ਪਤਾ ਨਾ, ਅੱਜ ਕੱਲ ਜਿਹੜੇ ਸਾਡੇ ਘਰਾਂ ਦੇ ਵਿੱਚ, ਜਿਹੜੇ ਸਾਡੇ ਮੁਹੱਲਿਆਂ ਦੇ ਵਿੱਚ ਇੱਕ BLO ਅਫੀਸਰ ਜਿਹੜੇ ਫਿਰ ਰਹੇ ਹੈਗੇ ਆ, ਵੋਟਰਾਂ ਦੀ ਸਾਡੇ ਘਰ ਘਰ ਪੁੱਛ ਰਹੇ ਆ, ਤੁਹਾਡੇ ਘਰ ਦੇ ਵਿੱਚ ਕੌਣ ਹੈ ਤੇ ਕਿੰਨੇ ਵਿਅਕਤੀ ਹੈ, ਤੁਹਾਡੀ ਵੋਟਰ ਬਾਰੇ, ਸਾਡੀ ਵੋਟ ਬਾਰੇ ਜਾਣਕਾਰੀ ਲੈ ਰਹੇ ਹੋ
1: ਹਾਂਜੀ
0: ਜੀ। ਹੁਣ ਤੁਸੀਂ ਮੈਨੂੰ ਇਹ ਦੱਸਣਾ ਹੈ ਕਿ ਵੋਟਰ ਸੂਚੀਆਂ ਨੂੰ ਅਪਡੇਟ ਕਰਨ ਦੇ ਲਈ ਇੱਕ ਵਿਸ਼ੇਸ਼ ਪ੍ਰਕਿਰਿਆ ਜਿਹੜੀ ਕਿ SIR ਹੈ,
1: ਹਾਂਜੀ
0: ਇਹ ਚੱਲ ਰਹੀ ਹੈ ਸਾਡੇ ਦੇਸ਼ ਦੇ ਵਿੱਚ, ਸਾਡੇ ਪੰਜਾਬ ਦੇ ਵਿੱਚ ਬੜੇ ਹੀ ਜ਼ੋਰੋ ਸ਼ੋਰੋ ਤੇ। SIR ਦਾ ਮਤਲਬ ਕੀ ਹੈ, ਇਸ ਦੀ ਫੁੱਲ ਫਾਰਮ ਦੱਸੋ। ਜੀ
1: ਸੋਰੀ ਮੈਮ ਨਹੀਂ ਜੀ।
0: ਨਹੀਂ ਪਤਾ?

0: ਲਓ ਜੀ, ਇੱਕ ਸਰੋਤਾ ਹੋਰ ਸਾਡੇ ਨਾਲ ਟੈਲੀਫੋਨ ਲਾਈਨ ਤੇ ਹੈ, ਕਰਦੇ ਹਾਂ ਜੀ ਗੱਲ। ਹੈਲੋ ਹੈਲੋ,
1: ਹਾਂਜੀ,
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ
1: ਸਤਿ ਸ਼੍ਰੀ ਅਕਾਲ ਜੀ। ਉਹੀ ਨਾਮ ਦੱਸਿਆ ਸੀ ਤੁਹਾਨੂੰ, ਪਿੰਡ ਮਹਿਤਾ ਤੋਂ ਪਿਰਚੀ ਸਿੰਘ ਜੀ।
0: ਜੀ? ਸਵਾਗਤ ਹੈ ਸਿੰਘ ਸਾਹਿਬ ਤੁਹਾਡਾ।
1: ਹਾਂਜੀ ਹਾਂਜੀ,
0: ਤੇ ਫਿਰ ਸਵਾਲ ਮੈਂ ਤੁਹਾਡੇ ਤੋਂ ਪੁੱਛਣਾ ਹੈ,
1: ਸਵਾਲ
0: ਤੁਸੀਂ
1: ਤਾਂ ਅਸੀਂ ਅਨਪੜ੍ਹ ਜਿਹੇ ਬੰਦੇ ਹਾਂ, ਜੱਟ ਖੇਤੀ ਕਰਦੇ, ਸਾਨੂੰ ਪਤਾ ਨਹੀਂ ਹੋਣਾ ਸਵਾਲਾਂ ਦਾ।
0: ਇੰਨੇ
1: ਹਾਂਜੀ
0: ਓਨੈਸਟ, ਇੰਨੇ ਇਮਾਨਦਾਰ ਬੰਦੇ ਮੈਂ ਦੇਖੇ ਨਹੀਂ ਕਿਤੇ। ਪ੍ਰੋਗਰਾਮ ਦੇ ਵਿੱਚ ਫੋਨ ਵੀ ਮਿਲਾਇਆ, ਸਵਾਲ ਪੁੱਛੇ ਤਾਂ
1: ਹਾਂਜੀ
0: ਪਹਿਲੇ ਹੀ ਕਹਿਤਾ ਮੈਂ ਤਾਂ ਫੇਲ ਆ ਭਾਈ।
1: ਹਾਂਜੀ, ਮੈਂ ਤਾਂ ਖੇਤੀਬਾੜੀ ਵਾਲਾ ਬੰਦਾ ਹੀ, ਝੋਨਾ
0: ਚਲੋ
1: ਝਾਨਾ
0: ਫਿਰ
1: ਤਾਂ ਕਰਦਾ
0: ਕੋਈ
1: ਹੀ।
0: ਗੱਲ ਨਹੀਂ, ਖੇਤੀਬਾੜੀ ਵਾਲਾ ਸਵਾਲ ਪੁੱਛ ਲੈਂਦੇ ਹਾਂ।
1: ਹਾਂਜੀ ਹਾਂਜੀ, ਦੱਸੋ ਭੈਣ ਜੀ।
0: ਚਲੋ, ਖੇਤੀਬਾੜੀ ਦੇ ਨਾਲ ਸੰਬੰਧਿਤ ਸਵਾਲ ਇਹ ਹੈ ਜੀ,
1: ਹਾਂਜੀ,
0: ਤੁਸੀਂ ਮੈਨੂੰ ਇਹ ਦੱਸੋ ਕਿ ਦੁੱਧ ਵਿੱਚ ਮਿਲਾਵਟ ਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਵੱਲੋਂ ਕਿਹੜੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ? ਇਹ ਤਾਂ ਖੇਤੀਬਾੜੀ ਦੇ ਨਾਲ ਸੰਬੰਧਿਤ ਹੈ ਨਾ, ਡੇਰੀ ਫਾਰਮਿੰਗ ਖੇਤੀਬਾੜੀ ਦੇ ਨਾਲ ਸੰਬੰਧਿਤ ਹੈ। ਦੱਸ ਦਿਓ ਜੀ,
1: ਹਾਂਜੀ,
0: ਪੰਜਾਬ ਸਰਕਾਰ ਵੱਲੋਂ ਕਿਹੜੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਦੁੱਧ ਨੂੰ ਮਿਲਾਵਟ ਤੋਂ ਰੋਕਣ ਦੇ ਲਈ?
1: ਇੰਨਾ ਮੈਂ ਸਾਡੇ ਕੋਲ ਖਬਰਾਂ ਖਬਰਾਂ ਸੁਣਨ ਦਾ ਟਾਈਮ ਹੀ ਨਹੀਂ ਹੁੰਦਾ
0: ਚਲੋ
1: ਭੈਣ ਜੀ।
0: ਠੀਕ ਹੈ ਜੀ, ਪ੍ਰੋਗਰਾਮ 'ਚ ਫੋਨ ਕੀਤਾ, ਬਹੁਤ ਬਹੁਤ ਸ਼ੁਕਰੀਆ। ਇਸ ਸਵਾਲ ਦਾ ਸਹੀ ਜਵਾਬ ਹੈ ਜੀ, ਸ਼ੁੱਧ ਦੁੱਧ ਤੰਦਰੁਸਤ ਪੰਜਾਬ। ਸ਼ੁੱਧ ਦੁੱਧ ਤੰਦਰੁਸਤ ਪੰਜਾਬ ਜੋ ਇੱਕ ਮੁਹਿੰਮ ਹੈ ਜੋ ਪੰਜਾਬ ਸਰਕਾਰ ਵੱਲੋਂ ਰੋਕੀ ਗਈ ਹੈ, ਪੰਜਾਬ ਸਰਕਾਰ ਵੱਲੋਂ ਜਿਸ ਦਾ ਆਰੰਭ ਕੀਤਾ ਗਿਆ ਹੈ, ਇਸ ਮੁਹਿੰਮ ਦੇ ਤਹਿਤ ਦੁੱਧ ਵਿੱਚ ਮਿਲਾਵਟ ਦੀ ਰੋਕਥਾਮ ਤੇ ਕੜੇ ਪ੍ਰਬੰਧ ਕੀਤੇ ਗਏ ਨੇ। 7:54 ਤੇ 55 ਸਕਿੰਟ ਸਟੂਡੀਓ ਤੇ ਘੜੀ ਤੇ ਹੋ ਚੁੱਕਿਆ ਜੀ। ਤੇ ਫਿਰ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਫਲੈਸ਼ਬੈਕ ਵੀ ਹੋਏਗਾ, ਪਰ ਉਸ ਤੋਂ ਪਹਿਲਾਂ ਜੇ ਮੈਨੂੰ ਇੱਕ ਕਾਲਰ ਕਾਲ ਮਿਲਾਉਣਾ ਚਾਹੁੰਦਾ ਹੈ ਤਾਂ ਹਲੇ ਟੈਲੀਫੋਨ ਲਾਈਨਸ ਓਪਨ ਹੈ।

0: ਜੀ, ਪ੍ਰੋਗਰਾਮ ਦੇ ਸਵਾਲ ਜਵਾਬ ਦੇ ਇਸ ਅਖੀਰ ਮੌਕੇ ਤੇ ਇੱਕ ਸਰੋਤਾ ਮੇਰੇ ਨਾਲ ਟੈਲੀਫੋਨ ਲਾਈਨ ਤੇ ਨੇ ਕਰਦੇ ਹਾਂ ਜੀ ਗੱਲ। ਹੈਲੋ,
1: हेलो, गुड मॉर्निंग मैम।
0: ਗੁੱਡ ਮਾਰਨਿੰਗ ਜੀ, ਕੌਣ ਬੋਲ ਰਹੇ ਹੋ?
1: मैं संदीप गोयल कर रही हूँ जी, मानसा डिस्ट्रिक्ट तो।
0: जी संदीप जी, ਪ੍ਰੋਗਰਾਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਪ੍ਰੋਗਰਾਮ ਸੱਜਰੀ ਸਵੇਰ ਦੇ ਵਿੱਚ ਆਏ, ਮੈਨੂੰ ਕੋਈ ਵਿਨਰ ਨਹੀਂ ਮਿਲਿਆ, ਲੇਕਿਨ ਮੈਨੂੰ ਇੰਨੀ ਖੁਸ਼ੀ ਅੱਜ ਦੇ ਪ੍ਰੋਗਰਾਮ ਦੀ। ਸਾਡੇ ਕੋਲ ਜਿੰਨੇ ਵੀ ਕਾਲਰਸ, ਜਿੰਨੇ ਵੀ ਪਾਰਟਿਸਪੈਂਟਸ ਨੇ ਪ੍ਰੋਗਰਾਮ ਦੇ ਵਿੱਚ ਕਾਲ ਮਿਲਾਈਆਂ, ਸਾਰੇ ਹੀ ਯੰਗਸਟਰ, ਸਾਰੇ ਹੀ ਸਟੂਡੈਂਟ, ਐਕਸੈਪਟ ਇੱਕ ਕਾਲ ਜਿਹੜੀ ਕਿ ਤੁਹਾਡੇ ਤੋਂ ਪਹਿਲਾਂ ਇੱਕ ਕਾਲ ਆਈ ਸੀ,
1: ਹਾਂਜੀ
0: ਖੇਤੀਬਾੜੀ
1: ਹਾਂਜੀ,
0: ਧੰਦੇ ਦੇ ਨਾਲ ਜੁੜੇ ਬਾਕੀ
1: ਮੈਂ
0: ਸਾਰੇ ਸਟੂਡੈਂਟ ਸੀ।
1: ਹਾਂਜੀ, ਮੈਂ ਤੇ ਮੰਮੀ ਕਿਚਨ ਚ ਕੰਮ ਕਰ ਰਹੇ ਸੀ, ਪ੍ਰੋਗਰਾਮ ਸੁਣ ਰਹੇ ਉਦੋਂ ਦੇ,
0: ਅੱਛਾ ਜੀ
1: ਤੇ
0: ਅੱਛਾ।
1: ਅੱਜ ਮੰਮਾ ਵੀ ਕਹਿੰਦੇ ਹਾਂ, ਕਹਿੰਦੇ ਜੰਗ, ਅੱਜ ਸਾਰੇ ਜੰਗ ਨੇ ਲਗਾਏ, ਕਹਿੰਦੇ ਫੋਨ
0: ਹਾਂ, ਅੱਜ
1: ਵਧੀਆ।
0: ਸਾਰੇ ਯੰਗ ਨੇ ਲਗਾਇਆ, ਯੰਗ ਯੰਗ
1: ਹਾਂਜੀ
0: ਲੋਕ ਜਦੋਂ ਪ੍ਰੋਗਰਾਮ ਕਰ ਰਹੇ ਹੋਣ ਤੇ ਫੋਨ ਤਾਂ ਫਿਰ ਯੰਗ ਹੀ ਯੰਗ
1: ਹਾਂਜੀ
0: ਯੰਗ ਹੀ ਆਣਗੇ ਨਾ। ਤੇ
1: ਹਾਂਜੀ
0: ਸੰਦੀਪ ਜੀ, ਸਵਾਲ ਤੁਹਾਡੇ ਤੋਂ ਪੁੱਛਦੀ ਹਾਂ। ਤੁਸੀਂ ਮੈਨੂੰ
1: ਹਾਂਜੀ
0: ਇਹ ਦੱਸਣਾ ਹੈ ਜੀ, 70 ਲੱਖ ਤੋਂ ਵੱਧ ਪੌਦੇ ਲਗਾਉਣ ਦਾ ਜਿਹੜਾ ਟੀਚਾ, ਇੱਕ ਟੀਚੇ ਦੇ ਤਹਿਤ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਉਸ ਮੁਹਿੰਮ ਦਾ ਕੀ ਨਾਮ ਹੈ ਜੀ?
1: ਆਪਣੇ ਭਾਰਤ ਦੇ ਵਿੱਚ,
0: ਪੰਜਾਬ, ਪੰਜਾਬ ਦੇ ਵਿੱਚ ਇਹ
1: ਪੰਜਾਬ
0: ਸੱਤਰ
1: ਦੇ
0: ਹਾਂਜੀ 70 ਲੱਖ ਤੋਂ ਵੱਧ ਪੌਦੇ ਲਗਾਉਣ ਦਾ ਟੀਚਾ ਕਿਸ ਮੁਹਿੰਮ ਦੇ ਤਹਿਤ ਸ਼ੁਰੂ ਕੀਤਾ ਗਿਆ? ਜਲਦੀ ਦੱਸ ਦਿਓ ਪਲੀਜ਼।
1: ਨਹੀਂ ਮੈਮ, ਇਹਦਾ ਆਈਡੀਆ ਨਹੀਂ। ਥੈਂਕ
0: ਨਹੀਂ ਪਤਾ, ਚਲੋ ਕੋਈ ਗੱਲ ਨਹੀਂ, ਪ੍ਰੋਗਰਾਮ ਚ ਫੋਨ ਕੀਤਾ, ਬਹੁਤ ਬਹੁਤ ਸ਼ੁਕਰੀਆ ਸੰਦੀਪ ਜੀ।
1: ਯੂ
0: ਜੀ ਸੁਤਿਓ, ਇਸ ਸਵਾਲ ਦਾ ਸਹੀ ਜਵਾਬ ਹੈ ਜੀ, ਏਕ ਪੇੜ ਮਾਂ ਕੇ ਨਾਮ। ਏਕ ਪੇੜ ਮਾਂ ਕੇ ਨਾਮ ਤਹਿਤ 70 ਲੱਖ ਤੋਂ ਵੱਧ ਪੌਦੇ ਲਗਾਉਣ ਦਾ ਜਿਹੜਾ ਟੀਚਾ ਹੈ, ਉਸ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ,

ਜੀ ਸਮਾਂ ਹੈ ਜੀ ਇੱਕ ਫਲੈਸ਼ਬੈਕ ਦਾ, ਯਾਨੀ ਕਿ ਅੱਜ ਦੇ ਪੁੱਛੇ ਹੋਏ ਸਵਾਲਾਂ 'ਤੇ ਇੱਕ ਝਾਤ ਮਾਰਦੇ ਹਾਂ ਜੀ। ਕਿਹੜੇ ਕਿਹੜੇ ਸਵਾਲ ਅਸੀਂ ਆਪਣੇ ਕਾਲਰਸ ਨੂੰ ਪੁੱਛੇ ਔਰ ਕਿਹੜੇ ਕਿਹੜੇ ਸਵਾਲ ਅੱਜ ਮੈਂ ਲੈ ਕੇ ਸਟੂਡੀਓ ਦੇ ਵਿੱਚ ਹਾਜ਼ਰ ਹੋਈ ਸੀ। ਸਭ ਤੋਂ ਪਹਿਲਾਂ ਮੈਂ ਆਪਣੇ ਸਰੋਤਿਆਂ ਨੂੰ ਇੱਕ ਸਵਾਲ ਕੀਤਾ ਸੀ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਹਾਲ ਹੀ ਦੇ ਵਿੱਚ ਕਿਹੜੇ ਦੇਸ਼ ਦੇ ਵਿੱਚ ਗਏ ਅਤੇ ਉਹਨਾਂ ਨੇ ਉਸ ਦੇਸ਼ 'ਤੇ ਕਿਹੜੀ ਸਿਟੀ ਦੇ ਵਿੱਚ ਜਾ ਕੇ ਪ੍ਰਵਾਸੀ ਭਾਰਤੀਆਂ ਨੂੰ ਸੰਬੋਧਨ ਕੀਤਾ ਸੀਗਾ? ਉਹ ਨਿਊਜ਼ੀਲੈਂਡ ਦੇ ਔਕਲੈਂਡ ਸ਼ਹਿਰ ਵਿਖੇ ਗਏ ਅਤੇ ਉਹਨਾਂ ਨੇ ਉੱਥੇ ਦੇ ਪ੍ਰਵਾਸੀ ਭਾਰਤੀਆਂ ਨੂੰ ਸੰਬੋਧਨ ਕੀਤਾ ਅਤੇ ਨਾਲ ਹੀ ਨਾਲ ਇੱਕ ਸਵਾਲ ਜੋ ਕਿ ਮੇਰੀ ਡਾਇਰੀ ਦੇ ਵਿੱਚ ਨੋਟ ਸੀਗਾ ਬਟ ਉਹ ਪੁੱਛਿਆ ਨਹੀਂ ਗਿਆ, ਉਹ ਸੀ ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਕਿਹੜੇ ਧਾਰਮਿਕ ਸਥਾਨ ਦੇ ਦੌਰੇ ਤੇ ਜਾਣਗੇ? ਉਹ ਜਾਣਗੇ ਜੀ ਗਯਾ ਜੀ, ਜਿਹੜਾ ਕਿ ਬਿਹਾਰ ਦੇ ਵਿੱਚ ਹੈ। ਤੇ ਭਾਰਤੀ ਰੇਲਵੇ ਨੇ ਕਿਹੜੇ ਸਵਦੇਸ਼ੀ ਰੇਲ ਸੁਰੱਖਿਆ ਪ੍ਰਣਾਲੀ ਦੇ ਲਈ 2006 ਕਰੋੜ ਰੁਪਏ ਦੀ ਲਾਗਤ ਮਨਜ਼ੂਰ ਕੀਤੀ ਹੈ? ਉਹ ਹੈ ਜੀ ਕਵਚ ਪ੍ਰਣਾਲੀ, ਜਿਸ ਦੇ ਤਹਿਤ 680 ਕਿਲੋਮੀਟਰ 'ਤੇ ਇਹ ਜਿਹੜੀ ਪ੍ਰਣਾਲੀ ਆ ਉਹ ਲਾਗੂ ਹੋਏਗੀ। ਨਾਲ ਹੀ ਨਾਲ SIR ਦੀ ਫੁੱਲ ਫੋਰਮ ਪੁੱਛੀ ਸੀ, ਸਪੈਸ਼ਲ ਇੰਟੈਂਸਿਵ ਰਿਪੇਅਰ, ਅਤੇ ਨਾਲ ਹੀ ਨਾਲ ਅਸੀਂ ਪੁੱਛਿਆ ਸੀਗਾ ਜੀ ਆਸਟ੍ਰੇਲੀਆ ਦੀ ਜਿਹੜੀ ਕੈਪੀਟਲ ਹੈ ਮੈਲਬੋਰਨ ਦੇ ਬਾਰੇ ਗੱਲ ਕੀਤੀ ਸੀਗੀ। ਅਤੇ ਫਿਰ ਸਟੂਡੀਓ ਦੀ ਘੜੀ 'ਤੇ ਸਮਾਂ ਇੰਨਾ ਕੀ ਹੈ ਜੀ, ਹੁਣ ਫਲੈਸ਼ਬੈਕ ਨਹੀਂ ਹੋ ਸਕਦਾ। ਅਤੇ ਪ੍ਰੋਗਰਾਮ ਸਰਜਰੀ ਸਵੇਰ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਔਰ ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਸਰਜਰੀ ਸਵੇਰ ਵਿਜੇ ਲਕਸ਼ਮੀ ਨੂੰ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ, ਨਮਸਕਾਰ।

0: to India's total of 285. The play is scheduled to commence at 3:30 p.m. Indian Standard Time. On the opening day, England batted for 11 overs in the final session before stumps were drawn. And now for a look at today's newspapers, it's over to Subhadra Ramachandran.
1: Thank you, Anuja. All the dailies have covered the Prime Minister's visit to Australia and New Zealand. The dailies have also mentioned the announcement of cricket diplomacy with Australia. The Times of India writes, "Good day, Chennai." Australia's Big Bash League opener to be held in Tamil Nadu this December, becoming the first instance of a foreign cricket league playing in India. The dailies have also mentioned the Prime Minister's historic visit to New Zealand on first bilateral visit in 40 years, focusing on trade and eco links. Kerala birth rate has reached an all-time low, states the Indian Express, dropping into single digit for the first time. A Sena team planned Bangladesh return in December, willing to face arrest or even death, states the Tribune. And finally, the Statesman cites a major milestone for breed conservation and preservation of two Himalayan Gaddi dogs who are integral to the culture and pastoral heritage of the Western Himalayas, getting official Kennel Club recognition. And with that, it's back to you, Anuja.
0: Thank you, Subhadra. And now, before we end the bulletin, the headlines once again. India and New Zealand signed 5 MOUs in key areas including defence, disaster management and animal husbandry to boost economic and strategic cooperation. Prime Minister Narendra Modi holds delegation-level talks with New Zealand Prime Minister Christopher Luxon in Auckland, says India and New Zealand can play important role in strengthening peace and security in Indo-Pacific region. Indian Navy to commission indigenous stealth frigate Mahendragiri in Vishakhapatnam today. Home Minister Amit Shah reviews progress in rollout of Bureau of Port Security, directs stronger coastal security measures. In FIFA World Cup, Spain books spot in semi-finals, defeating Belgium 2-1. Norway to face England in third quarter-final tonight. And in Wimbledon tennis, Czechia Karolina Muchová to face compatriot Linda Noskova in women's singles final today. For details of these stories and more, log on to our website www.newsonair.gov.in. And with that, we end the morning news. Have a nice day.
2: नमस्कार, यह आकाशवाणी है। खबरां दिस बुलेटिन नाल मैं चंचल शर्मा, पहला बुलेटिन दिया खास खबरां। ਭਾਰਤ ਤੇ ਨਿਊਜ਼ੀਲੈਂਡ ਨੇ ਆਰਥਿਕ ਤੇ ਰਣਨੀਤਿਕ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਰੱਖਿਆ ਪ੍ਰਬੰਧਨ ਤੇ ਪਸ਼ੂ ਪਾਲਣ ਨਾਲ ਜੁੜੇ 5 ਸਮਝੌਤਿਆਂ ਤੇ ਦਸਤਖਤ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਕਲੈਂਡ ਵਿਚ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਵਫ਼ਦ ਪੱਧਰੀ ਗੱਲਬਾਤ ਕੀਤੀ। ਕਿਹਾ ਭਾਰਤ ਤੇ ਨਿਊਜ਼ੀਲੈਂਡ ਹਿੰਦ ਪ੍ਰਸ਼ਾਂਤ ਖੇਤਰ ਚ ਸ਼ਾਂਤੀ ਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਨੇ। ਸਵਦੇਸ਼ੀ ਜੰਗੀ ਸਮੁੰਦਰੀ ਜਹਾਜ਼ INS ਮਹਿੰਦਰਗਿਰੀ ਅੱਜ ਜਲ ਸੈਨਾ ਚ ਸ਼ਾਮਲ ਹੋਵੇਗਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੰਦਰਗਾਹ ਸੁਰੱਖਿਆ ਬਿਊਰੋ ਦੀ ਸਥਾਪਨਾ 'ਚ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ। ਕਿਹਾ ਸਰਕਾਰ ਦੇਸ਼ ਦੀ ਸਾਹਲੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਦੌਰਾਨ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਮੇਤ ਹੋਰਨਾਂ ਕਈ ਸੂਬਿਆਂ 'ਚ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਅਤੇ ਲੰਡਨ ਦੇ ਲਾਰਡਸ ਵਿਖੇ ਪਹਿਲੇ ਮਹਿਲਾ ਕ੍ਰਿਕਟ ਟੈਸਟ ਦੇ ਦੂਜੇ ਦਿਨ ਅੱਜ ਇੰਗਲੈਂਡ ਪਹਿਲੀ ਪਾਰੀ 'ਚ ਕੱਲ੍ਹ ਦੇ 21 ਦੌੜਾਂ ਦੇ ਸਕੋਰ ਤੋਂ ਅੱਗੇ ਖੇਡੇਗਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਦਰਮਿਆਨ ਅੱਜ ਆਕਲੈਂਡ 'ਚ ਦੁਵੱਲੀ ਗੱਲਬਾਤ ਹੋਈ। ਇਸ ਤੋਂ ਬਾਅਦ ਦੋਵਾਂ ਮੁਲਕਾਂ ਨੇ ਰੱਖਿਆ, ਪਸ਼ੂ ਪਾਲਣ ਅਤੇ ਡੇਅਰੀ, ਸੈਰ ਸਪਾਟਾ, ਖੇਡਾਂ ਤੇ ਆਫ਼ਤ ਪ੍ਰਬੰਧਨ ਨਾਲ ਜੁੜੇ 5 ਮਹੱਤਵਪੂਰਨ ਸਮਝੌਤਿਆਂ ਤੇ ਦਸਤਖਤ ਕੀਤੇ ਨੇ। ਰੱਖਿਆ ਖੇਤਰ ਦੇ ਇਸ ਸਮਝੌਤੇ ਨਾਲ ਫੌਜੀ ਸਹਿਯੋਗ ਤੇ ਰਣਨੀਤਿਕ ਭਾਈਵਾਲੀ ਮਜ਼ਬੂਤ ਹੋਵੇਗੀ। ਪਸ਼ੂ ਪਾਲਣ ਤੇ ਡੇਅਰੀ ਸਬੰਧੀ ਸਮਝੌਤਾ ਖੋਜ, ਨਵੀਨਤਾ ਤੇ ਬਿਹਤਰ ਤਕਨਾਲੋਜੀ ਦੇ ਆਦਾਨ ਪ੍ਰਦਾਨ ਨੂੰ ਉਤਸ਼ਾਹਿਤ ਕਰੇਗਾ। ਸੈਰ ਸਪਾਟਾ ਸਮਝੌਤੇ ਨਾਲ ਦੋਵਾਂ ਮੁਲਕਾਂ ਦਰਮਿਆਨ ਸੈਰ ਸਪਾਟਾ ਤੇ ਯਾਤਰਾ ਸਹਿਯੋਗ ਵਧੇਗਾ। ਖੇਡਾਂ ਦੇ ਖੇਤਰ 'ਚ ਇੱਕ ਸਾਂਝੀ ਕਾਰਜ ਯੋਜਨਾ ਵੀ ਅਪਣਾਈ ਗਈ ਹੈ, ਜਦਕਿ ਆਫ਼ਤ ਪ੍ਰਬੰਧਨ ਸਮਝੌਤੇ ਨਾਲ ਆਫ਼ਤ ਤਿਆਰੀ, ਰਾਹਤ ਅਤੇ ਬਚਾਅ ਕਾਰਜਾਂ ਵਿੱਚ ਸਹਿਯੋਗ ਮਜ਼ਬੂਤ ਹੋਏਗਾ। ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 40 ਸਾਲਾਂ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਨਿਊਜ਼ੀਲੈਂਡ ਦੌਰਾ ਦੋਵਾਂ ਦੇਸ਼ਾਂ ਦੇ ਸਬੰਧਾਂ 'ਚ ਇੱਕ ਇਤਿਹਾਸਕ ਮੀਲ ਪੱਥਰ ਹੈ।
3: 40 साल के बाद भारत के प्रधानमंत्री का न्यूजीलैंड आना हुआ है और एक प्रकार से आपकी आर्थिक राजधानी में

0: ਅੱਜ ਸਵੇਰੇ 8 ਵਜੇ ਤੋਂ ਸ਼ੁਰੂ ਹੋਇਆ ਇਹ ਵਿਸ਼ੇਸ਼ ਕੈਂਪ ਦੁਪਹਿਰ 3 ਵਜੇ ਤੱਕ ਲੱਗੇਗਾ, ਜਿਸ ਨਾਲ ਵੋਟਰ ਆਪਣੇ ਗਣਨਾ ਫਾਰਮ ਭਰ ਸਕਦੇ ਨੇ ਤੇ ਜਮ੍ਹਾਂ ਵੀ ਕਰਵਾ ਸਕਦੇ ਨੇ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨੰਦਤਾ ਮਿੱਤਰਾ ਨੇ ਸੂਬੇ ਦੇ ਵੋਟਰਾਂ ਨੂੰ ਇਨ੍ਹਾਂ ਕੈਂਪਾਂ 'ਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਕੇਂਦਰੀ ਸੜਕ ਆਵਾਜਾਈ ਅਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਅੱਜ ਨਾਗਪੁਰ ਵਿਚ ਬ੍ਰਿਕਸ ਦੇਸ਼ਾਂ ਦੇ ਟਰਾਂਸਪੋਰਟ ਮੰਤਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਇਹ ਮੀਟਿੰਗ ਭਾਰਤ ਦੀ ਬ੍ਰਿਕਸ ਪ੍ਰਧਾਨਗੀ ਦੇ ਵਿਸ਼ੇ ਲਚਕਤਾ, ਨਵੀਨਤਾ, ਸਹਿਯੋਗ ਤੇ ਨਿਰੰਤਰ ਵਿਕਾਸ ਤੇ ਕੇਂਦਰਿਤ ਹੈ। ਮੀਟਿੰਗ ਵਿਚ ਬ੍ਰਿਕਸ ਮੁਲਕਾਂ ਦਰਮਿਆਨ ਆਵਾਜਾਈ ਖੇਤਰ 'ਚ ਸਹਿਯੋਗ ਵਧਾਉਣ ਤੇ ਇਕ ਸਾਂਝੀ ਆਵਾਜਾਈ ਰਣਨੀਤੀ ਤੇ ਚਰਚਾ ਕੀਤੀ ਜਾਵੇਗੀ। ਨਾਈਜੀਰੀਆ ਵਿਚ ਸੁਰੱਖਿਆ ਏਜੰਸੀਆਂ ਨੇ ਲਗਭਗ 2 ਮਹੀਨੇ ਪਹਿਲਾਂ ਅਗਵਾ ਕੀਤੇ ਗਏ ਬੱਚਿਆਂ ਅਤੇ ਸਕੂਲੀ ਬੱਚਿਆਂ ਨੂੰ ਸੁਰੱਖਿਅਤ ਢੰਗ ਨਾਲ ਬਚਾ ਲਿਆ। ਇਹ ਕਾਰਜ ਦੱਖਣ ਪੱਛਮੀ ਓਯੋ ਰਾਜ ਵਿਚ ਹੋਇਆ। ਇਕ ਸਰਕਾਰੀ ਬੁਲਾਰੇ ਮੁਤਾਬਕ ਕਾਰਜ ਦੌਰਾਨ 8 ਸ਼ੱਕੀ ਅਗਵਾਕਾਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਦਕਿ ਕਈ ਹੋਰ ਮਾਰੇ ਗਏ ਨੇ। ਉਨ੍ਹਾਂ ਕਿਹਾ ਕਿ ਬੰਦਕਾਂ ਦੀ ਰਿਹਾਈ ਲਈ ਕੋਈ ਫਿਰੌਤੀ ਨਹੀਂ ਦਿੱਤੀ ਗਈ ਤੇ ਨਾ ਹੀ ਕੈਦੀਆਂ ਦਾ ਆਦਾਨ ਪ੍ਰਦਾਨ ਕੀਤਾ ਗਿਆ। ਯੋ ਰਾਜ ਦੇ ਗਵਰਨਰ ਸਈ ਮਾਕਿੰਦੇ ਨੇ ਸਫਲ ਕਾਰਜ ਵਾਸਤੇ ਸੁਰੱਖਿਆ ਬਲਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਬਚਾਏ ਗਏ ਵਿਅਕਤੀਆਂ ਨੂੰ ਡਾਕਟਰੀ ਤੇ ਮਨੋਵਿਗਿਆਨਿਕ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਅਰੁਣਾਚਲ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਲੱਦਾਖ ਅਤੇ ਜੰਮੂ ਕਸ਼ਮੀਰ 'ਚ ਭਾਰੀ ਮੀਂਹ ਪੈਣ ਬਾਰੇ ਪੇਸ਼ੀਨਗੋਈ ਕੀਤੀ ਹੈ। ਜਲੰਧਰ ਦੇ ਮੋਹਾਲੀ ਸਮੇਤ ਹੋਰਨਾਂ ਕੁਝ ਥਾਵਾਂ ਤੇ ਵੀ ਬੀਤੀ ਰਾਤ ਤੋਂ ਹਲਕੀ ਬਾਰਿਸ਼ ਹੋਈ ਹੈ, ਹੁਣ ਵੀ ਬਦਲਵਾਈ ਬਣੀ ਹੋਈ ਹੈ। ਉਧਰ ਦਿੱਲੀ 'ਚ ਗਰਜ ਚਮਕ ਦੇ ਨਾਲ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਵੀ ਜਤਾਈ ਗਈ ਹੈ। ਲੰਡਨ ਦੇ ਲਾਰਡਸ ਵਿਖੇ ਪਹਿਲੇ ਮਹਿਲਾ ਕ੍ਰਿਕਟ ਟੈਸਟ ਦੇ ਦੂਜੇ ਦਿਨ ਅੱਜ ਇੰਗਲੈਂਡ ਪਹਿਲੀ ਪਾਰੀ ਵਿਚ ਕੱਲ੍ਹ ਦੇ 1 ਵਿਕਟ ਤੇ 21 ਦੌੜਾਂ ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕਰੇਗਾ। ਕੱਲ ਖੇਡ ਖਤਮ ਹੋਣ ਤੇ ਮਾਇਆ ਬਾਉਚੀਅਰ ਅਤੇ 17 ਦੌੜਾਂ ਤੇ ਅਤੇ ਹੀਥਰ ਨਾਈਟ 1 ਦੌੜ ਤੇ ਕ੍ਰੀਜ਼ ਤੇ ਸਨ। ਇਸ ਤੋਂ ਪਹਿਲਾਂ ਭਾਰਤ ਨੇ ਪਹਿਲੀ ਪਾਰੀ ਵਿਚ 285 ਦੌੜਾਂ ਬਣਾਈਆਂ ਸਨ। ਸਮ੍ਰਿਤੀ ਮੰਧਾਨਾ ਨੇ 83 ਦੌੜਾਂ, ਜਦਕਿ ਕਪਤਾਨ ਹਰਮਨਪ੍ਰੀਤ ਕੌਰ ਤੇ ਦਿੱਤੀ ਸ਼ਰਮਾ ਨੇ ਅਰਧ ਸੈਂਕੜੇ ਲਗਾਏ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਭਾਰਤ ਤੇ ਨਿਊਜ਼ੀਲੈਂਡ ਨੇ ਆਰਥਿਕ ਤੇ ਰਣਨੀਤਿਕ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਰੱਖਿਆ, ਆਫਤ ਪ੍ਰਬੰਧਨ ਅਤੇ ਪਸ਼ੂ ਪਾਲਣ ਨਾਲ ਜੁੜੇ 5 ਸਮਝੌਤਿਆਂ ਤੇ ਦਸਤਖਤ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਕਲੈਂਡ ਵਿਚ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਵਫ਼ਦ ਪੱਧਰੀ ਗੱਲਬਾਤ ਕੀਤੀ। ਕਿਹਾ, ਭਾਰਤ ਤੇ ਨਿਊਜ਼ੀਲੈਂਡ ਹਿੰਦ ਪ੍ਰਸ਼ਾਂਤ ਖੇਤਰ 'ਚ ਸ਼ਾਂਤੀ ਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਨੇ। ਸਵਦੇਸ਼ੀ ਜੰਗੀ ਸਮੁੰਦਰੀ ਜਹਾਜ਼ INS ਮਹਿੰਦਰਗਿਰੀ ਅੱਜ ਜਲ ਸੈਨਾ ਵਿਚ ਸ਼ਾਮਲ ਹੋਵੇਗਾ। ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਦੌਰਾਨ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਮੇਤ ਹੋਰਨਾਂ ਕਈ ਸੂਬਿਆਂ 'ਚ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ। ਤੇ ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 ਤੇ। ਨਮਸਕਾਰ।
1: ਹੁਣ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਆਕਾਸ਼ਵਾਣੀ FM ਬਠਿੰਡਾ FM ਬੈਂਡ 1.1 ਮੈਗਾਹਰਟਸ ਤੇ ਸਟੂਡੀਓ ਦੀ ਘੜੀ ਤੇ ਸਮਾਂ 8:40 ਤੇ 20 ਸਕਿੰਟ ਹੋ ਰਹੇ ਨੇ।

ਪ੍ਰੋਗਰਾਮ ਮਹਿਕ ਪੰਜਾਬ ਦੀ ਸੁਣ ਰਹੇ ਤਮਾਮ ਸਰੋਤਿਆਂ ਦਾ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਕਰਦੇ ਹਾਂ। ਅੱਜ ਦੇ ਪ੍ਰੋਗਰਾਮ ਮਹਿਕ ਪੰਜਾਬ ਦੀ ਦੇ ਤਹਿਤ ਤੁਹਾਡੀ ਨਜ਼ਰ ਕੀਤੇ ਜਾਣਗੇ ਦੇਸ਼ ਭਗਤੀ ਦੇ ਗੀਤ।

ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਮਹਿਕ ਪੰਜਾਬ ਦੀ ਇੱਥੇ ਖਤਮ ਹੁੰਦਾ ਹੈ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਹਿਕ ਪੰਜਾਬ ਦੀ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ, FM ਬੈਂਡ 101.1 ਮੈਗਾਹਰਟਸ ਤੇ, ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਕ ਸਮਾਂ 8:59 ਤੇ 38 ਸਕਿੰਟ ਦਾ ਹੋਇਆ ਹੈ। ਹੁਣ ਠੀਕ 8 ਵਜੇ ਸੁਣੋਗੇ ਵਿਵਿਧ ਭਾਰਤੀ ਦੇ ਪ੍ਰੋਗਰਾਮ, ਮਾਫ ਕਰਨਾ ਜੀ, ਠੀਕ 9 ਵਜੇ ਸੁਣੋਗੇ ਵਿਵਿਧ ਭਾਰਤੀ ਦੇ ਪ੍ਰੋਗਰਾਮ ਮੁੰਬਈ ਤੋਂ, ਚਿੱਤਰਲੋਕ 9:30 ਵਜੇ ਆਜ ਕੇ ਫਨਕਾਰ ਦੇ ਤਹਿਤ।

0: ਇਹ ਤੋਂ ਮਹੱਤਵਪੂਰਨ ਵੀ ਹੈ ਕਿ ਪਹਿਲੀ ਵਾਰੀ ਕਾਸਟ ਸੈਂਸਿਸ ਵੀ ਹੋਏਗਾ, ਲੋਕ ਜਿਹੜੇ ਹੈ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਪੁੱਛਿਆ ਜਾਏਗਾ ਵੀ ਤੁਸੀਂ ਜਨਰਲ ਕੈਟੀਗਰੀ ਜਾਂ ਕਿਸ ਕੈਟੀਗਰੀ ਨਾਲ ਸੰਬੰਧਿਤ ਹੋ। ਔਰ ਇਹ ਜਿਹੜਾ ਹੈ ਸੁਤੰਤਰ ਭਾਰਤ ਵਿੱਚ ਇਹ ਜਿਹੜੀ 8ਵੀਂ ਵਾਰ, ਵੈਸੇ ਓਵਰਆਲ ਤੇ 16ਵੀਂ ਹੈ ਕਿਉਂਕਿ ਪਹਿਲੀ ਜਨਗਣਨਾ ਭਾਰਤ ਵਿੱਚ ਜਿਹੜੀ ਸੀ 1951 ਵਿੱਚ ਹੋਈ ਸੀ। ਔਰ ਜਨਗਣਨਾ ਜਿਹੜਾ ਹੈ ਇਹ ਮਿਨਿਸਟਰੀ ਆਫ ਹੋਮ ਦੇ ਤਹਿਤ ਹੁੰਦੀ ਹੈ ਵੈਸੇ ਭਾਰਤੀ ਸੰਵਿਧਾਨ ਵਿੱਚ, ਕਿਉਂਕਿ ਜਿਹੜਾ ਜਨਗਣਨਾ ਦਾ ਕੰਮ ਹੈ ਇਹ ਸੰਵਿਧਾਨ ਦੇ ਆਰਟੀਕਲ 246 ਵਿੱਚ, ਜਿਹੜਾ 7th ਸ਼ਡਿਊਲ ਹੈ ਉਹਦੇ ਵਿੱਚ ਲਿਖਿਆ ਹੈ ਕਿ ਜਨਗਣਨਾ ਜਿਹੜੀ ਆ ਹਰ 10 ਸਾਲ ਬਾਅਦ ਹੋਏਗੀ। ਸੋ ਇਸ ਤਰ੍ਹਾਂ ਇਹ ਇੱਕ ਵਿਲੱਖਣਤਾ ਹੈ ਇਹ ਕਿ ਅਸੀਂ ਕਾਗਜ਼ ਪੈੱਨ ਨਾਲ ਨਹੀਂ ਜਾਣਾ, ਅਸੀਂ ਸਾਰਾ ਕੁਝ ਰਿਕਾਰਡ ਕਰਨਾ ਡਿਜੀਟਲੀ, ਜਿਹੜਾ ਹੈ ਉਹ ਸੰਖਿਆ ਜਿਹੜੀ ਹੈ ਲੋਕਾਂ ਨੂੰ ਨੋਟ ਕਰਨੀ।
1: ਪ੍ਰੋਫੈਸਰ ਪਰਮਿੰਦਰ ਸਿੰਘ ਭੋਗਲ ਜੀ, ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗਾ ਕਿ ਜਨਗਣਨਾ ਦਾ ਅਗਰ ਸਧਾਰਨ ਲੋਕਾਂ ਨੂੰ ਦੱਸਣਾ ਹੋਵੇ ਕਿ ਮੁੱਢਲਾ ਉਦੇਸ਼ ਕੀ ਹੁੰਦਾ ਹੈ, ਇਸ ਵਿੱਚ ਮੁੱਢਲੀਆਂ ਕਿਹੜੀਆਂ ਕਿਹੜੀਆਂ ਜਾਣਕਾਰੀਆਂ ਇਕੱਤਰ ਕੀਤੀਆਂ ਜਾਂਦੀਆਂ ਹਨ?
2: ਜਸਕਰਨ ਜੀ, ਇਹਦਾ ਜਿਹੜਾ ਮੁੱਖ ਉਦੇਸ਼ ਹੈ, ਅਸਲ 'ਚ ਤਾਂ ਇਹ ਬੜੀ ਪੁਰਾਣੀ, ਜਿਹੜੀ ਸਾਡੇ ਹਿਸਟੋਰੀਕਲੀ ਜਾਈਏ ਤਾਂ ਪੁਰਾਣੇ ਟਾਈਮ ਤੋਂ, ਪੁਰਾਣੇ ਸਮਿਆਂ ਤੋਂ, ਸੈਂਚਰੀਜ਼ ਅਗੋ ਜਨਗਣਨਾ ਹੁੰਦੀ ਸੀ, ਸਿਰਫ ਇਸ ਕਰਕੇ ਕਿ ਜਿਹੜੇ ਰਾਜੇ ਹੁੰਦੇ ਸੀਗੇ ਉਹ ਮੇਲ ਪਾਪੂਲੇਸ਼ਨ ਦੀ ਇਨੋਮੀਨੇਸ਼ਨ ਕਰਦੇ ਸੀ ਤਾਂ ਕਿ ਉਹਨਾਂ ਨੂੰ ਇਹ ਪਤਾ ਰਹੇ ਕਿ ਉਹਨਾਂ ਕੋਲ ਲੜਨ ਵਾਸਤੇ ਜਦੋਂ ਲੋੜ ਪਏ ਤਾਂ ਕਿੰਨੇ ਕੁ ਲੋਕ ਜਿਹੜੇ ਅਵੇਲੇਬਲ ਹੈ। ਹੌਲੀ ਹੌਲੀ ਇਹ ਜਿਹੜੀ ਹੈ, ਫਿਰ ਜਦੋਂ ਜ਼ਮਾਨਾ ਬਦਲਿਆ ਇੰਡਸਟਰੀਅਲ ਰੈਵੋਲਿਊਸ਼ਨ ਤੋਂ ਬਾਅਦ ਯੂਰਪ ਦੇ ਵਿੱਚ,
1: ਜੀ,
2: ਔਰ ਵੈਲਫੇਅਰ ਸਟੇਟ ਜਦੋਂ ਇਸਟੈਬਲਿਸ਼ ਹੋਈ ਹੁੰਦੀ ਹੈ 19th ਸੈਂਚਰੀ ਸੋਸ਼ਲਿਜ਼ਮ ਦੇ ਪ੍ਰਭਾਵ ਹੇਠ, ਉਦੋਂ ਫਿਰ ਸਰਕਾਰਾਂ ਨੂੰ ਮਹਿਸੂਸ ਹੋਇਆ ਕਿ ਜੇ ਜਦੋਂ ਅਸੀਂ ਵੈਲਫੇਅਰ ਪਾਲਿਸੀਜ਼ ਬਣਾਉਣੀਆਂ ਤਾਂ ਸਾਡੇ ਕੋਲ ਜਿਹੜੀ ਸਾਡੀ ਪਾਪੂਲੇਸ਼ਨ ਹੈ, ਸਾਡੇ ਆਬਾਦੀ ਜਿਹੜੀ ਹੈ ਉਹਦੀ ਡੈਮੋਗ੍ਰਾਫਿਕ ਆਊਟਲੁੱਕ, ਜਾਂ ਉਹ ਕਹਿ ਲਈਏ ਕਿ ਉਹਦੇ ਵਿੱਚ ਕਿਸ ਤਰ੍ਹਾਂ ਦੇ ਲੋਕ ਹੈ, ਕਿਉਂਕਿ ਹਰ ਐਡੇ ਵੱਡੇ ਸਮਾਜ ਨੇ, ਵੱਡੇ ਵੱਡੇ ਦੇਸ਼ ਨੇ, ਔਰ ਸਾਡਾ ਦੇਸ਼ ਦੁਨੀਆ ਦਾ ਸਭ ਤੋਂ ਜ਼ਿਆਦਾ ਪਾਪੂਲਸ ਕੰਟਰੀ ਹੈ, ਔਰ ਉਹਦੇ 'ਚ ਕਈ ਤਰ੍ਹਾਂ ਦੇ ਲੋਕ ਨੇ, ਡਾਇਵਰਸ਼ਨ ਵੇਰੀਏਸ਼ਨਸ ਨੇ, ਉਹ ਰਿਲੀਜੀਅਸ ਹੋ ਸਕਦੇ ਆ, ਜੀਓਗ੍ਰਾਫਿਕਲ ਹੋ ਸਕਦੇ ਆ, ਕਲਚਰਲ ਹੈ, ਲਿੰਗੁਇਸਟਿਕ ਹੈ, ਆਰਥਿਕਤਾ ਦੇ ਹਿਸਾਬ ਨਾਲ ਹੈਗਾ, ਡਿਫਰੈਂਟ ਰੀਜਨਸ ਦੇ ਜਿਹੜੇ ਇਕੋਨੋਮੀ ਦੇ ਜਿਹੜੇ ਡਾਇਨਾਮਿਕਸ ਔਰ ਡਿਫਰੈਂਟ ਹੈ, ਕੋਈ ਖੇਤੀ ਪ੍ਰਧਾਨ ਹੈ, ਕਿਤੇ ਇੰਡਸਟਰੀ ਜ਼ਿਆਦਾ, ਕਿਤੇ ਮਾਰੂਥਲੀ ਹੈ, ਕਿਤੇ ਕੁਛ ਕੁਛ ਹੈ। ਸੋ ਕਿਸੇ ਵੀ ਸਰਕਾਰ ਨੂੰ ਮੈਂ ਇਹ ਕਹਾਂਗਾ ਇਹਨੂੰ ਨਟਸ਼ਲ ਦੇ ਵਿੱਚ ਕਿ ਕਿਸੇ ਵੀ ਸਰਕਾਰ ਨੂੰ ਆਪਣੇ ਦੇਸ਼ ਦੇ ਵਿੱਚ ਲੋਕਾਂ ਦੀ ਸਹੂਲਤ ਵਾਸਤੇ ਜਦੋਂ ਉਹਨੇ ਨੀਤੀ ਨਿਰਧਾਰਨ ਕਰਨਾ, ਪਾਲਿਸੀਜ਼ ਬਣਾਉਣੀਆਂ ਲੋਕਾਂ ਦੀ ਸੁਵਿਧਾ ਵਾਸਤੇ, ਤਾਂ ਸਰਕਾਰ ਕੋਲ ਜਦੋਂ ਤੱਕ ਪੂਰਾ ਆਪਣੀ ਜਨਸੰਖਿਆ ਦਾ ਡਾਟਾ ਨਹੀਂ ਹੋਏਗਾ ਤਾਂ ਉਹ ਪਾਲਿਸੀਜ਼ ਜਿਹੜੀਆਂ ਓਨੀਆਂ ਪ੍ਰਭਾਵਸ਼ਾਲੀ ਔਰ ਓਨੀਆਂ ਫਾਇਦੇਮੰਦ ਪਾਲਿਸੀਜ਼ ਨਹੀਂ ਬਣ ਸਕਣਗੀਆਂ। ਇਸ ਕਰਕੇ ਇਹਦਾ ਬਹੁਤ ਬੜਾ ਮਹੱਤਵ ਹੈ। ਇਸੇ
1: ਬਿਲਕੁਲ
2: ਕਰਕੇ ਜਿਹੜੀ ਇਹ ਐਕਸਰਸਾਈਜ਼ ਜਿਹੜੀ ਹੈਗੀ ਆ ਹਰ 10 ਸਾਲ ਬਾਅਦ ਕੀਤੀ ਜਾਂਦੀ ਹੈ। ਡਾਕਟਰ ਸ਼ਰਮਾ ਨੇ ਕਿਹਾ ਕਿ ਸਾਡੇ ਇਹ ਜਿਹੜੀ ਹੈਗੀ ਹੈ ਪਹਿਲੀ ਵਾਰੀ ਹੋ ਰਹੀ ਹੈ ਕਾਸਟ ਬੇਸ ਸੈਂਸਸ।
1: ਜੀ
2: ਬ੍ਰਿਟਿਸ਼ ਪੀਰੀਅਡ ਵੇਲੇ ਕਾਸਟ ਗਿਣੀ ਜਾਂਦੀ ਸੀ, ਉਹਦਾ ਪਰਪਸ ਕੁਝ ਹੋਰ ਹੁੰਦਾ ਸੀਗਾ। ਲਾਸਟ ਜਿਹੜਾ ਕਾਸਟ ਬੇਸ ਸੈਂਸਸ 1931 'ਚ ਹੋਇਆ ਸੀ।
1: ਜੀ
2: ਸੋ ਸਾਡੇ ਕੋਲ ਜਿੰਨਿਆਂ ਵੀ ਕਾਸਟ ਬੇਸ ਡਾਟਾ ਹੁਣ ਹੈਗਾ ਉਹ 1931 ਦਾ ਹੀ ਚੱਲਦਾ ਆ ਰਿਹਾ। ਆਜ਼ਾਦ ਭਾਰਤ ਦੇ ਵਿੱਚ, ਕਿਉਂਕਿ ਅਸੀਂ, ਸਾਡੇ ਜਿਹੜੇ ਸੰਵਿਧਾਨ ਨਿਰਮਾਤਾ ਸੀ ਉਹਨਾਂ ਦਾ ਇੰਫੈਸਿਸ ਸੀ ਕਿ ਅਸੀਂ ਇੱਕ ਸੈਕੂਲਰ ਹੋਮੋਜੀਨਸ ਸੁਸਾਇਟੀ ਬਣਾਉਣੀ ਹੈ ਅਤੇ ਕਾਸਟ ਦੀ ਜਿਹੜੀ ਆਇਡੈਂਟੀਟੀ ਹੈ ਉਸ ਨੂੰ ਅਸੀਂ ਵਧਾਵਾ ਨਹੀਂ ਦੇਣਾ, ਇਸ ਕਰਕੇ ਕਾਸਟ ਸੈਂਸਸ ਬੰਦ ਕਰਤਾ ਗਿਆ ਸੀ। ਲੇਕਿਨ ਫਿਰ ਜਿਹੜੇ ਵਿਦਵਾਨ ਹੈ, ਜਿਹੜੇ ਪਾਲਿਸੀ ਪਲੈਨਰਸ ਹੈ, ਕਿਉਂਕਿ ਸਾਡੇ ਦੇਸ਼ ਦੇ ਵਿੱਚ ਜਿਹੜੀ ਬੈਕਵਰਡਨੈਸ ਹੈ, ਜਿਹੜਾ ਪਿਛੜਾਪਨ ਹੈ, ਇਕਨੋਮਿਕ ਡਿਸਐਡਵਾਂਟੇਜਸ ਗਰੁੱਪਸ ਨੇ, ਉਹ ਅਸੀਂ ਦੇਖਦੇ ਹਾਂ ਕਿ ਉਹ ਕਾਸਟ ਨਾਲ ਜੁੜੇ ਹੋਏ ਨੇ। ਕੁਝ ਪਰਟੀਕੁਲਰ ਕਾਸਟ ਗਰੁੱਪ ਹੀ ਜਿਹੜੇ ਹੈਗੇ ਆ ਉਹ ਇਸ ਤੋਂ ਜ਼ਿਆਦਾ ਪ੍ਰਭਾਵਿਤ ਨੇ। ਸੋ ਇਸ ਕਰਕੇ ਮਹਿਸੂਸ ਹੋ ਰਿਹਾ ਸੀ ਵਿਦਵਾਨਾਂ ਨੂੰ ਕਿ ਅਸੀਂ ਕਾਸਟ ਬੇਸ ਜਿਹੜੀ ਹੈ ਗਿਣਤੀ ਕਰੀਏ ਉਸ ਪਰਪਸ ਲਈ। ਸੋ ਦੁਬਾਰਾ ਤੋਂ ਜਿਹੜੀ ਹੈ ਇਹ ਇੱਕ ਬੜੀ ਦੇਰੀਨਾ ਮੰਗ ਉੱਠ ਰਹੀ ਸੀ। ਸੋ ਹੁਣ ਇਹ ਕਾਸਟ ਬੇਸ ਸੈਂਸਸ ਕੀਤਾ ਜਾ ਰਿਹਾ। ਓਵਰਆਲ ਪਰਪਸ ਉਹੀ ਹੈ ਕਿ ਸਰਕਾਰ ਕੋਲ ਪੂਰੀ ਜਨਸੰਖਿਆ, ਜੋ ਲੋਕ ਸਾਡੇ ਦੇਸ਼ 'ਚ ਰਹਿੰਦੇ ਆ ਉਹਨਾਂ ਦੇ ਬਾਰੇ ਪੂਰੀ ਤਰ੍ਹਾਂ ਪਤਾ ਹੋਵੇ ਤਾਂ ਕਿ ਅਸੀਂ ਉਹਦੇ ਮੁਤਾਬਕ ਨੀਤੀਆਂ ਬਣਾ ਸਕੀਏ।
1: ਪ੍ਰੋਫੈਸਰ ਰਾਜਨ ਜੀ, ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗਾ, ਆਮ ਲੋਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਹੁੰਦੇ ਨੇ
2: ਜੀ
1: ਜਦੋਂ ਉਹਨਾਂ ਤੋਂ ਡੇਟਾ ਲਿਆ ਜਾਂਦਾ ਹੈ, ਤੇ ਆਮ ਲੋਕਾਂ ਨੂੰ ਇਹ ਕਿਵੇਂ ਸਮਝਾਇਆ ਜਾਵੇ ਕਿ ਜਿਹੜਾ ਸੈਂਸਸ ਦਾ ਡੇਟਾ ਹੈਗਾ ਹੈ ਇਹ ਬਹੁਤ ਜ਼ਰੂਰੀ ਹੈ ਉਹਨਾਂ ਨੂੰ ਦੇਣਾ, ਜਾਂ ਕਿਵੇਂ ਉਹਨਾਂ ਨੂੰ ਆਪਾਂ ਇਹ ਜਾਣਕਾਰੀ ਦੇ ਸਕਦੇ ਹਾਂ?
0: ਇਹ ਜਿਹੜਾ ਸੈਂਸਸ ਹੋ ਰਿਹਾ ਹੈ ਇਹ ਗਵਰਨਮੈਂਟ ਆਫ ਇੰਡੀਆ ਜਿਹੜੀ ਕਰਾ ਰਹੀ ਹੈ, ਜਿਹੜੀ ਕਿ ਸੈਂਸਸ ਐਕਟ ਜਿਹੜਾ 1948 ਜਿਹਦੇ ਤਹਿਤ,
1: ਜੀ
0: ਇਹ 48 ਵਿੱਚ ਜਿਹੜੇ ਹੋਮ ਮਿਨਿਸਟਰ ਸੀ ਪਟੇਲ, ਉਹਨਾਂ ਨੇ ਇਹਦੇ ਸੰਬੰਧ ਵਿੱਚ ਬਿੱਲ ਪੇਸ਼ ਕੀਤਾ ਸੀ। ਔਰ ਉਸ ਤੋਂ ਬਾਅਦ ਫਿਰ ਅਸੀਂ 1951 ਵਿੱਚ ਜਿਹੜਾ ਪਹਿਲਾ ਕੰਸੈਂਸਸ ਜਿਹੜਾ ਸੀ ਕੀਤਾ ਗਿਆ। ਇਹਦਾ ਉਦੇਸ਼ ਜਿਸ ਤਰ੍ਹਾਂ ਕਿ ਮੇਰੇ ਪ੍ਰੋਫੈਸਰ ਨੇ ਵੀ ਦੱਸਿਆ, ਸਾਥੀਆਂ ਨੇ ਵੀ ਦੱਸਿਆ ਕਿ ਇਹਦਾ ਉਦੇਸ਼ ਹੈ ਕਿ ਸਮਾਜਿਕ ਵਿਕਾਸ, ਵੈਲਫੇਅਰ ਸਟੇਟ, ਕਿਉਂਕਿ ਹਰ ਤੁਸੀਂ ਪੰਜਾਬ 'ਚ ਹੀ ਦੇਖ ਲਓ, ਪੰਜਾਬ ਦਾ ਕੁਛ ਇਲਾਕਾ ਜਿਹੜਾ ਹੈ ਉਹ ਕੁਛ ਪੱਖ ਤੋਂ ਅੱਗੇ ਹੈ ਅਤੇ ਕੁਛ ਇਲਾਕਾ ਜਿਹੜਾ ਹੈ ਉਹ ਬੈਕਵਰਡ ਹੈ, ਜਾਂ ਉੱਥੇ ਰੇਲ ਰੋਡ, ਜਾਂ ਉੱਥੇ ਐਜੂਕੇਸ਼ਨ, ਇਹ ਜਿਹੜੀ ਕਮੀ ਪੇਸ਼ੀ ਹੈ ਕਿਸੇ ਵੀ ਇਲਾਕੇ ਦੇ ਵਿੱਚ ਘੱਟ ਵੱਧ,

0: ਉਹ ਸਾਵਾਂ ਵਿਕਾਸ ਹੋਵੇ, ਪੂਰੇ ਦੇਸ਼ ਦਾ, ਪੂਰੇ ਇਲਾਕੇ ਦਾ, ਪੂਰੇ ਰਾਜ ਦਾ ਸਾਵਾਂ ਵਿਕਾਸ ਹੋਵੇ, ਕੋਈ ਉਹਦੇ ਵਿੱਚ ਕਮੀ ਪੇਸ਼ੀ ਕਿਤੇ ਵੀ ਨਾ ਰਹੇ। ਔਰ ਖਾਸ ਕਰਕੇ ਐਜੂਕੇਸ਼ਨ ਔਰ ਹੈਲਥ ਜਿਹੜੀਆਂ ਕਿ ਬੇਸਿਕ ਫੈਸਿਲਿਟੀ ਹੈ। ਐਕਚੁਅਲੀ ਤੁਸੀਂ ਦੇਖੋ ਇਸ ਵੇਲੇ ਪੈਰਲਲ ਜਿਹੜਾ SIR ਵੀ ਚੱਲ ਰਿਹਾ, ਮਤਲਬ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਜਿਹੜੀ ਉਹ ਵੀ ਚੱਲ ਰਹੀ ਹੈ। ਲੋਕੀ ਥੋੜ੍ਹਾ ਕਨਫਿਊਜ਼ ਵੀ ਹੋ ਜਾਂਦੇ ਆ ਕਿ ਬਈ ਇਹ ਜਿਹੜਾ ਸੈਂਸਿਸ ਹੋ ਰਿਹਾ ਹੈ ਕਿਸ ਪਰਪਜ਼ ਵਾਸਤੇ ਹੋ ਰਿਹਾ। ਅਸਲ ਵਿੱਚ ਇਹ ਜੋ ਕੁਛ ਹੋ ਰਿਹਾ ਹੈ ਇਹ ਲੋਕਾਂ ਦੇ ਵਿਕਾਸ ਵਾਸਤੇ ਹੋਇਆ, ਕਿਉਂਕਿ ਜਦੋਂ ਸਾਨੂੰ ਕਿਸੇ ਚੀਜ਼ ਦੀ ਕਮੀ ਪੇਸ਼ੀ ਦਾ ਪਤਾ ਲੱਗੇਗਾ ਤਾਂ ਉਹਦੇ ਹਿਸਾਬ ਨਾਲ ਸਰਕਾਰ ਜਿਹੜੀ ਪਲੈਨਿੰਗ ਕਰੇਗੀ ਔਰ ਉਸ ਹਿਸਾਬ ਨਾਲ ਲੋਕਾਂ ਦਾ ਸਰਵਪੱਖੀ ਵਿਕਾਸ ਜਿਹੜਾ ਉਹ ਕੀਤਾ ਜਾਏਗਾ। ਲੋਕਾਂ ਨੂੰ ਕਿਸੇ ਤਰ੍ਹਾਂ ਨਾਲ ਡਰਨ ਦੀ ਲੋੜ ਨਹੀਂ ਹੈ। ਅਸੀਂ ਇੱਕ ਵਿਕਸਿਤ ਭਾਰਤ ਵੱਲ ਜਾ ਰਹੇ ਹਾਂ ਜਿਹੜਾ ਕਿ ਸਾਡਾ ਉਦੇਸ਼ ਹੈ। 2047 ਤੱਕ ਅਸੀਂ ਵਿਕਸਿਤ ਭਾਰਤ ਵਿੱਚ ਜਾਣਾ ਚਾਹੁੰਦੇ ਹਾਂ। ਉਹਦੇ ਵਾਸਤੇ ਲੋਕ ਜਿਹੜੇ ਹੈ ਸਭ ਤੋਂ ਵੱਡਾ, ਮੈਂ ਸਮਝਦਾ ਸਭ ਤੋਂ ਵੱਡਾ ਜਿਹੜਾ ਸਾਧਨ ਜੇ ਕਿਸੇ ਦੇਸ਼ ਕੋਲ ਆ ਉਹ ਹਿਊਮਨ ਰਿਸੋਰਸਿਸ ਹੀ ਹੈ। ਕਿਉਂਕਿ ਇੱਕ ਪੜ੍ਹਿਆ ਲਿਖਿਆ ਚੰਗਾ ਜਿਹੜਾ ਵਿਅਕਤੀ ਹੈ ਉਹਦੇ ਤੋਂ ਹੀ ਚੰਗਾ ਸਾਇੰਟਿਸਟ ਬਣਨਾ, ਉਹਦੇ ਤੋਂ ਹੀ ਚੰਗਾ ਇੰਜੀਨੀਅਰ ਬਣਨਾ, ਉਹਦੇ ਤੋਂ ਹੀ ਚੰਗਾ ਡਾਕਟਰ ਬਣਨਾ। ਤੋ ਇਸ ਕਰਕੇ ਇਹ ਸਰਵਪੱਖੀ ਵਿਕਾਸ ਨੂੰ ਧਿਆਨ ਵਿੱਚ ਰੱਖਦੇ, ਕਿਉਂਕਿ ਵੱਡਾ ਦੇਸ਼ ਹੈ, ਸਾਧਨਾਂ ਦੀ ਵੰਡ ਸਹੀ ਤਰੀਕੇ ਰਾਹੀਂ ਕਰਨੀ ਹੈ ਔਰ ਸਾਧਨ ਕਈ ਵਾਰ ਕਮੀ ਵੀ ਹੁੰਦੀ ਹੈ, ਫਿਰ ਅਸੀਂ ਆਪਣੀ ਪ੍ਰਾਇੋਰਟੀ ਫਿਕਸ ਕਰਦੇ ਹਾਂ ਵੀ ਆਹ ਚੀਜ਼ ਐਜੂਕੇਸ਼ਨ ਬਹੁਤ ਜ਼ਰੂਰੀ ਹੈ, ਇਹਨੂੰ ਪਹਿਲੇ ਧਿਆਨ 'ਚ ਰੱਖਿਆ ਜਾਏ, ਜਾਂ ਆਰਥਿਕ ਜਿਹੜਾ ਪੱਖ ਹੈ ਇਹ ਬੜਾ ਜ਼ਰੂਰੀ ਹੈ, ਇਹਨੂੰ ਮਤਲਬ ਪ੍ਰਾਇੋਰਟੀਜ਼ ਅਸੀਂ ਫਿਕਸ ਕਰਦੇ ਹਾਂ ਆਪਣੀਆਂ ਜਿਹੜੀਆਂ ਹੈ, ਤਾਂ ਕਿ ਸਾਡੇ ਜਿਹੜੇ ਸੀਮਿਤ ਸਾਧਨ ਹੈ ਉਹ ਅਸੀਂ ਲੋਕਾਂ ਦੀ ਭਲਾਈ ਵਾਸਤੇ ਵੱਧ ਤੋਂ ਵੱਧ, ਵੈਸੇ ਵੀ ਤੁਸੀਂ ਦੇਖੋ ਪਾਪੂਲੇਸ਼ਨ ਵੱਧ ਰਹੀ ਹੈ, ਉਹਦੇ ਨਾਲ ਫਿਰ ਜਿਹੜੀ ਪ੍ਰਸੀਮਨ ਜਿਹਨੂੰ ਅਸੀਂ ਡੀਲਿਮਿਟੇਸ਼ਨ ਕਹਿੰਦੇ ਹਾਂ ਵੀ ਕੰਸਟੀਚੁਐਂਸੀ ਜਿਹੜੀਆਂ ਨਿਰਵਾਚਨ ਖੇਤਰ ਜਿਹੜੇ ਵੱਧ ਰਹੇ ਨੇ ਉਹਦੇ ਹਿਸਾਬ ਨਾਲ ਲੋਕ ਸਭਾ ਰਾਜ ਸਭਾ ਦੀਆਂ ਸੀਟਾਂ ਵੀ ਵਧਣੀਆਂ, ਸਾਰੇ ਲੋਕਾਂ ਨੂੰ ਪ੍ਰੋਪਰ ਪ੍ਰਤੀਨਿਧਤਾ ਵੀ ਦੇਣੀ ਆ, ਉਹਨਾਂ ਦੀ ਆਵਾਜ਼ ਵੀ ਜਿਹੜੀ ਹੈ ਉਹ ਹਰ ਉੱਚੇ ਮੰਚ ਤੇ ਪਾਰਲੀਮੈਂਟ ਵਿੱਚ ਜਾਣੀ ਚਾਹੀਦੀ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ, ਵੈਸੇ ਵੀ ਇਹਦੇ ਨਾਲ ਸਾਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਜਨਸੰਖਿਆ ਦੀ ਜਿਹੜੀ ਪ੍ਰਵਿਰਤੀ ਹੈ, ਉਹਨਾਂ ਦੀ ਸੋਚਣ, ਉਹਨਾਂ ਦੀ ਟ੍ਰੈਂਡਸ ਜਿਹੜੇ ਆ, ਉਹਨਾਂ ਦੀ ਸੋਚ ਬਾਰੇ, ਖਾਣ ਪੀਣ ਬਾਰੇ, ਉਹਨਾਂ ਦੇ ਪਹਿਰਾਵੇ ਬਾਰੇ, ਉਹ ਲੋਕੀ ਕੀ ਸੋਚਦੇ ਆ, ਉਹ ਉਹਨਾਂ ਦਾ ਮਾਇੰਡ ਸੈੱਟ ਜਿਹੜਾ, ਤਾਂ ਕਿ ਉਹਦੇ ਮੁਤਾਬਕ ਅਸੀਂ ਆਪਣੀਆਂ ਨੀਤੀਆਂ ਜਿਹੜੀਆਂ, ਸਰਕਾਰ ਜਿਹੜੀ ਹੈ ਉਹਨਾਂ ਦੇ ਮੁਤਾਬਕ, ਕਿਉਂਕਿ ਲੋਕਾਂ ਦੀ ਸਰਕਾਰ ਹੈ ਨਾ, ਤੇ ਲੋਕਾਂ ਦੇ ਮੁਤਾਬਕ ਹੀ ਨੀਤੀਆਂ ਬਣਨੀਆਂ ਤੇ ਲੋਕਾਂ ਦਾ ਵਿਕਾਸ ਜਿਹੜਾ ਉਹ ਸਰਵਪੱਖੀ ਹੈ।
1: ਡਾਕਟਰ ਸਾਹਿਬ, ਤੁਸੀਂ ਬਖੂਬੀ ਚਾਨਣਾ ਪਾਇਆ ਕਿ ਜਨਗਣਨਾ, ਜਿਵੇਂ ਕਿ ਨਾਮ ਤੋਂ ਇਹ ਕਲੀਅਰ ਹੈ ਕਿ ਜਨ ਦੇ ਅੰਕੜੇ ਨੇ ਇਹਦੇ ਵਿੱਚ ਇਕੱਠਰ ਕੀਤੇ ਜਾਂਦੇ, ਮਨੁੱਖੀ ਸਰੋਤਾਂ ਨੂੰ ਇਹਦੇ ਵਿੱਚ ਸੂਚੀਬੱਧ ਕੀਤਾ ਜਾਂਦਾ ਹੈ। ਪ੍ਰੋਫੈਸਰ ਪਰਮਿੰਦਰ ਸਿੰਘ ਭੋਗਲ ਜੀ, ਹੁਣ ਮੈਂ ਤੁਹਾਡੇ ਵੱਲ ਆਵਾਂਗਾ, ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗਾ ਜੇ ਸਾਡੇ ਦੇਸ਼ ਦੇ ਸਮੁੱਚੇ ਸਮਾਜਿਕ ਅਤੇ ਆਰਥਿਕ ਵਿਕਾਸ ਦੇ ਹਵਾਲੇ ਦੇ ਨਾਲ, ਜਿਵੇਂ ਕਿ ਪ੍ਰੋਫੈਸਰ ਸਾਹਿਬ ਨੇ ਵੀ ਦੱਸਿਆ ਸਾਨੂੰ, ਜੇ ਸਮੁੱਚੇ ਦੇਸ਼ ਨੂੰ ਦੇਖਿਆ ਜਾਵੇ, ਸੈਂਸਸ ਜਿਵੇਂ ਹੁਣ 15 ਸਾਲ ਬਾਅਦ ਹੁਣ ਸਾਡੇ ਦੇਸ਼ ਵਿੱਚ ਹੋ ਰਹੀ ਹੈ, ਪਹਿਲਾਂ 10 ਸਾਲ ਬਾਅਦ ਹੁੰਦੀ ਸੀ, ਇਹ ਜਿਹੜਾ ਟਾਈਮ ਗੈਪ ਹੁੰਦਾ ਹੈ, ਵਕਫਾ ਹੁੰਦਾ ਹੈ, ਜਿਵੇਂ ਉਹ ਕਿਸ ਤਰੀਕੇ ਦੇ ਨਾਲ ਜਿਹੜੀ ਸੈਂਸਸ ਹੈਗੀ ਆ ਜਾਂ ਆਉਣ ਵਾਲੀਆਂ ਜਿਹੜਾ ਟਾਈਮ ਹੈਗਾ ਉਹ ਕਿਸ ਤਰੀਕੇ ਦੇ ਨਾਲ ਸੈਂਸਸ ਜਿਹੜੀ ਹੈਗੀ ਆ ਉਹਨੂੰ ਉਹਨੂੰ ਦੇਖਦੀ ਹੈ? ਜਿਵੇਂ
2: ਸੈਂਸਸ ਜਦੋਂ 10 ਸਾਲ ਦੇ ਵਕਫੇ ਬਾਅਦ ਕੀਤਾ ਜਾਂਦਾ, ਇਹ ਸੋਚ ਕੇ ਕਿ ਇੱਕ ਦਹਾਕੇ ਦਾ ਜਿਹੜਾ ਡਾਟਾ ਸਾਡੇ ਕੋਲ ਆਇਆ ਉਹ ਆਉਣ ਵਾਲੇ, ਕਿਉਂਕਿ ਪੋਲਿਸੀ ਪਲੈਨਿੰਗ ਹੈ, ਫਿਰ ਪੋਲਿਸੀਜ਼ ਦੀ ਇੰਪਲੀਮੈਂਟੇਸ਼ਨ ਹੈ, ਫਿਰ ਉਸ ਦੇ ਜਿਹੜੇ ਇਫੈਕਟ ਹੈ ਸੁਸਾਇਟੀ 'ਤੇ ਕਿਸ ਤਰ੍ਹਾਂ ਦੇ ਰਹਿਣਗੇ, ਕੀ ਫੀਡਬੈਕ ਆ ਰਹੀ ਹੈ, ਉਹਦੇ ਲਈ 10 ਸਾਲ ਦਾ ਸਮਾਂ ਕਾਫੀ ਪ੍ਰਾਪਤ ਹੈਗਾ, ਐਪਰੋਪਰੀਏਟ ਹੈਗਾ। ਔਰ ਫਿਰ ਇਸ ਕਰਕੇ ਹੀ ਇਹ ਤਕਰੀਬਨ ਇੰਨਾ ਟਾਈਮ ਗੈਪ ਜਿਹੜਾ ਸਾਰੀ ਦੁਨੀਆ ਦੇ ਵਿੱਚ ਸੈਂਸਸ ਹੁੰਦਾ, ਇਟਸ ਅ ਗਲੋਬਲ ਐਕਸਰਸਾਈਜ਼, ਸਾਰੇ ਦੇਸ਼ਾਂ ਦੇ ਵਿੱਚ ਤਕਰੀਬਨ ਹੁੰਦਾ, ਅਨਲੈਸ ਕਿਸੇ ਦੇਸ਼ ਬਹੁਤ ਜ਼ਿਆਦਾ ਕੋਈ ਸਮੱਸਿਆ ਹੋਵੇ, ਜਿਸ ਤਰ੍ਹਾਂ ਅਫਗਾਨਿਸਤਾਨ 'ਚ ਨਹੀਂ ਹੋ ਪਾਇਆ ਸੀ, ਪਾਕਿਸਤਾਨ 'ਚ ਵੀ ਪਿਛਲੀ ਵਾਰੀ ਨਹੀਂ ਹੋ ਪਾਇਆ ਬਿਕੋਜ਼ ਆਫ ਦੇਅਰ ਇੰਟਰਨਲ ਪ੍ਰੋਬਲਮਸ, ਲੇਕਿਨ ਅਦਰਵਾਈਜ਼ ਸਾਰੇ ਦੁਨੀਆ ਦੇ ਦੇਸ਼ ਜਿਹੜੇ ਹੈ ਇਸ ਨੂੰ ਕਰਦੇ ਹੈ। ਉਹਦਾ ਜਿਸ ਤਰ੍ਹਾਂ ਬਾਰ ਬਾਰ ਡਾਕਟਰ ਸ਼ਰਮਾ ਨੇ ਵੀ ਦੱਸਿਆ, ਆਪਾਂ ਗੱਲ ਕਰ ਰਹੇ ਹਾਂ ਕਿ ਪਰਪਜ਼ ਇਹੀ ਹੈ ਕਿ ਸਾਡੇ ਕੋਲ ਇੱਕ ਕਲੀਅਰ ਸਥਿਤੀ, ਇੱਕ ਕਲੀਅਰ ਪਿਕਚਰ, ਇੱਕ ਸਪਸ਼ਟ ਸਥਿਤੀ ਹੋਵੇ ਕਿ ਅਸੀਂ ਕਿਸ ਤਰ੍ਹਾਂ ਦੀ ਜਨਸੰਖਿਆ ਦੀ ਨੂੰ ਕੇਟਰ ਕਰਨਾ, ਕਿਸ ਤਰ੍ਹਾਂ ਦੀ ਜਨਸੰਖਿਆ ਦੇ ਵਿੱਚ ਕਿਸ ਤਰ੍ਹਾਂ ਦੇ ਇਸ਼ੂਜ਼ ਨੇ, ਕਿਸ ਤਰ੍ਹਾਂ ਦੀਆਂ ਡਾਇਵਰਸੀਫਿਕੇਸ਼ਨਸ ਨੇ, ਕਿਸ ਤਰ੍ਹਾਂ ਦੀਆਂ ਤੁਹਾਨੂੰ ਜਿਹੜੀਆਂ ਡਿਫਰੈਂਟ ਲੈਵਲ ਦੀਆਂ ਜਿਹੜੀਆਂ ਡਿਫਰੈਂਟ ਟਾਈਪਸ ਦੀਆਂ ਅਪਰੋਚਿਸ ਚਾਹੀਦੀਆਂ, ਕਿਉਂਕਿ ਜਦੋਂ ਜਿਹੜੇ ਵੱਡੇ ਦੇਸ਼ ਹੈ, ਖਾਸ ਤੌਰ 'ਤੇ ਜਿਸ ਤਰ੍ਹਾਂ ਸਾਡਾ ਦੇਸ਼ ਹੈ, ਉਹਦੇ ਵਿੱਚ ਇੰਨੀ ਕੁ ਜ਼ਿਆਦਾ ਡਾਇਵਰਸਿਟੀ ਹੈ, ਕਲਚਰਲ ਡਾਇਵਰਸਿਟੀ ਹੈ, ਲਿੰਗੁਇਸਟਿਕ ਡਾਇਵਰਸਿਟੀ ਹੈ ਔਰ ਸੋਸ਼ੋ ਇਕਨੋਮਿਕ ਡਾਇਵਰਸਿਟੀ ਹੈ, ਉੱਥੇ ਕੋਈ ਵੀ ਇੱਕ ਯੂਨੀਫਾਰਮ ਪਾਲਿਸੀ ਨਹੀਂ ਬਣ ਸਕਦੀ। ਜੇ ਆਪਾਂ ਕਹੀਏ ਦਿੱਲੀ ਤੋਂ ਬੈਠ ਕੇ ਇੱਕ ਤਰ੍ਹਾਂ ਦੀ ਪਾਲਿਸੀ ਸਾਰੇ ਦੇਸ਼ 'ਚ ਲਗਾ ਦਿੱਤੀ ਜਾਵੇ, ਉਹ ਕਾਮਯਾਬ ਨਹੀਂ ਹੋਏਗੀ, ਉਹਦੀਆਂ ਪ੍ਰੋਬਲਮਸ ਆਉਣਗੀਆਂ। ਇਸ ਕਰਕੇ ਜ਼ਰੂਰੀ ਹੈ ਕਿ ਸਾਡੇ ਕੋਲ ਇੱਕ ਪਿਕਚਰ ਹੋਵੇ ਕਿ ਸਾਡੇ ਕਿਹੜੇ ਕਿਹੜੇ ਇਲਾਕੇ 'ਚ ਕਿਸ ਤਰ੍ਹਾਂ ਦੇ ਲੋਕ ਵੱਸਦੇ ਆ, ਉਹਨਾਂ ਦੇ ਕਿਸ ਤਰ੍ਹਾਂ ਦੀਆਂ ਮਹੱਤਵ ਆਕਾਂਕਸ਼ਾਵਾਂ ਹੈਗੀਆਂ, ਕਿਸ ਤਰ੍ਹਾਂ ਦੀਆਂ ਉਹਨਾਂ ਦੀਆਂ ਸਮੱਸਿਆਵਾਂ ਹੈਗੀਆਂ। ਇਸ ਕਰਕੇ ਇੰਨਾ ਡਿਟੇਲਡ ਇਨਫੋਰਮੇਸ਼ਨ ਜਦੋਂ ਜਿਹੜੀ ਸੈਕੰਡਰੀ ਫੇਜ਼, ਜਿਹੜਾ ਸੈਕਿੰਡ ਫੇਜ਼ ਆਏਗਾ, ਜਦੋਂ ਉਹ ਜਿਹੜੇ ਆਫਿਸਰਸ ਨੇ ਜਾਂ ਜਿਹੜੇ ਇਨੋਮਰੇਟਰਸ ਨੇ ਲੋਕਾਂ ਦੇ ਘਰੋ ਘਰੀ ਜਾਣਗੇ, ਦੇਖਣਗੇ ਕਿ ਉਹਨਾਂ ਦੇ ਕੋਲ ਕਾਫੀ ਜ਼ਿਆਦਾ, ਉਹ ਤਕਰੀਬਨ 40

0: ਹੈਡਸ ਆਫ ਇਨਫੋਰਮੇਸ਼ਨ ਨੇ ਜਿਹੜੇ ਉਹ ਇਕੱਠੇ ਕਰਨਗੇ, ਉਹਦਾ ਪਰਪਸ ਇਹ ਹੈਗਾ ਕਿ ਸਰਕਾਰ ਕੋਲ ਜਿਹੜੀ ਸਾਡੀ ਪਾਲਿਸੀ ਪਲੈਨਿੰਗ ਬੋਰਡ, ਜਿਸ ਤਰ੍ਹਾਂ ਨੀਤੀ ਆਯੋਗ ਹੈ ਜਿਹੜਾ ਪਹਿਲਾਂ ਯੋਜਨਾ ਆਯੋਗ ਹੁੰਦਾ ਸੀ, ਉਸ ਦੇ ਕੋਲ ਪੂਰਾ ਡਾਟਾ ਹੋਵੇ ਔਰ ਉਸ ਹਿਸਾਬ ਨਾਲ ਜਿਹੜੀ ਹੈ ਅਸੀਂ ਆਪਣੇ ਫੈਡਰਲ ਸਟਰਕਚਰ ਦੇ ਵਿੱਚ ਪਾਲਿਸੀ ਨੂੰ ਜਿਹੜਾ ਹੈ ਫੈਡਰੇਟ ਕਰੀਏ, ਡਿਫਰੈਂਟ ਇਲਾਕਿਆਂ ਦੀ ਲੋੜ ਦੇ ਹਿਸਾਬ ਨਾਲ, ਲੋਕਾਂ ਦੀ ਲੋੜ ਦੇ ਹਿਸਾਬ ਨਾਲ ਉਸ ਪਾਲਿਸੀ ਨੂੰ ਬਣਾਈਏ। ਇਸ ਕਰਕੇ ਇਹ ਜਿਹੜਾ 10 ਸਾਲ ਦਾ ਸਮੇਂ ਦਾ ਜਿਹੜਾ ਗੈਪ ਦਿੱਤਾ ਗਿਆ, ਮੈਂ ਸਮਝਦਾ ਕਿ ਇਹ ਕਾਫੀ ਐਪਰੋਪਰੀਏਟ ਹੈ। ਹਾਂ, ਇਹ ਹੋ ਸਕਦਾ ਹੈ ਕਿ ਜਿਸ ਤਰ੍ਹਾਂ ਇਲੈਕਟ੍ਰੋਨਿਕ ਗੈਜਟਸ ਵੱਧ ਰਹੀਆਂ, ਇਲੈਕਟ੍ਰੋਨਿਕ ਰੀਚ ਵੱਧ ਰਹੀ ਹੈ, ਹੋ ਸਕਦਾ ਆਉਣ ਵੇਲੇ ਟਾਈਮ 'ਚ ਇਹਦਾ ਸਰੂਪ ਬਦਲ ਜਾਵੇ, ਨਾਲ ਦੀ ਨਾਲ ਸਿਟੀਜ਼ਨ ਰਜਿਸਟ੍ਰੇਸ਼ਨ ਹੁੰਦੀ ਰਹੇ, ਜਿਸ ਤਰ੍ਹਾਂ ਲੋਕ ਪੈਦਾ ਹੋ ਰਹੇ ਹੈ, ਬੱਚੇ ਪੈਦਾ ਹੋ ਰਹੇ ਹੈ, ਔਰ ਸਰਕਾਰ ਨੂੰ ਜਿਹੜਾ ਹੈ ਨਾਲ ਦੀ ਨਾਲ ਅਪਡੇਟ ਹੁੰਦਾ ਰਹੇ, ਅਤੇ ਹੋ ਸਕਦਾ ਫਿਰ ਇਹਦਾ ਜਿਹੜਾ 10 ਸਾਲ ਵਾਲਾ ਜਿਹੜਾ ਰੂਪ ਹੈ ਉਹ ਬਦਲ ਜਾਵੇ। ਪਰ ਫਿਲਹਾਲ ਇਸੇ ਨੂੰ ਹੀ ਸਾਰੀ ਦੁਨੀਆ ਦੇ ਵਿੱਚ ਚਲਾਇਆ ਜਾ ਰਿਹਾ ਹੈ।
1: ਪ੍ਰੋਫੈਸਰ ਰਾਜਨ ਜੀ, ਜਿਵੇਂ ਮੈਂ ਤੁਹਾਡੇ ਤੋਂ ਕੁਝ ਇਹਦੀ ਪ੍ਰਕਿਰਿਆ ਬਾਰੇ ਜਾਣਨਾ ਚਾਹਾਂਗਾ, ਜਿਵੇਂ
0: ਜੀ
1: ਕਾਫੀ ਇਹ ਕੰਪਰੀਹੈਂਸਿਵ ਪ੍ਰੋਸੈਸ ਹੈ ਪੂਰੀ ਸੈਂਸਸ ਦਾ, ਸਾਡਾ ਦੇਸ਼ ਵੀ ਬਹੁਤ ਵੱਡਾ ਜਿਵੇਂ ਕਿ ਤੁਸੀਂ ਦੱਸਿਆ ਹੈਗਾ,
0: ਜੀ ਜੀ
1: ਜਿਵੇਂ ਡਾਟਾ ਇਕੱਠਾ ਕਰਨ ਤੋਂ ਲੈ ਕੇ ਉਹ ਤੋਂ ਬਾਅਦ ਉਹਦੀ ਕੋਡਿੰਗ, ਫਿਰ ਉਹਦਾ ਅਨਾਲਿਸਿਸ ਕਰਨਾ, ਇਹ ਕਾਫੀ ਇੱਕ ਲੰਮੀ ਪ੍ਰਕਿਰਿਆ ਹੈਗੀ ਹੈ।
0: ਜੀ ਜੀ
1: ਤੁਸੀਂ ਇਸ ਬਾਰੇ ਕੁਛ ਆਪਣੇ ਵਿਚਾਰ ਦੱਸਣਾ ਚਾਹੋਗੇ?
0: ਜੀ ਦੇਖੋ ਜੀ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈ ਕਿ ਇਹਦੇ ਵਿੱਚ 2 ਫੇਜ਼ ਹੋਣਗੇ। ਪਹਿਲਾ ਚਰਨ ਜਿਹੜਾ ਹੋਏਗਾ ਉਹਦੇ ਵਿੱਚ, ਜਿਹੜਾ 1 ਅਪ੍ਰੈਲ ਤੋਂ ਸ਼ੁਰੂ ਹੋ ਗਿਆ ਹੈ, ਉਹਦੇ ਵਿੱਚ ਹਾਊਸ ਜਿਹੜੇ ਘਰ ਹੈ, ਭਵਨ ਜਿਹੜਾ ਹੈ, ਉਹਦੀ ਲਿਸਟਿੰਗ ਹੋਏਗੀ, ਉਹਦੇ ਬਾਰੇ ਜਿਹੜਾ ਹੈ ਸੈਂਸਸ ਹੋਏਗਾ, ਗਣਨਾ ਹੋਏਗੀ, ਘਰ ਦੀ ਜਿਹੜੀ ਸਥਿਤੀ ਵੀ ਘਰ ਕੱਚਾ ਹੈ ਪੱਕਾ ਹੈ, ਉੱਥੇ ਕਿਹੜੀਆਂ ਕਿਹੜੀਆਂ ਸਹੂਲਤਾਂ ਨੇ, ਕਿਹੜੀ ਕਿਹੜੀ ਉੱਥੇ ਪ੍ਰੋਪਰਟੀ ਹੈ, ਮਤਲਬ ਫਲੋਰਿੰਗ ਕਿਹੋ ਜਿਹੀ ਹੈ, ਜਿਹੜੀਆਂ ਦੀਵਾਰਾਂ ਕਿਹੋ ਜਿਹੀਆਂ ਹੈ, ਕਿਹੜੀ ਸਮੱਗਰੀ ਦਾ, ਮਤਲਬ 33 ਕੁਸ਼ਚਨ ਜਿਹੜੇ ਹੈ ਉਹ ਪੁੱਛੇ ਜਾਣਗੇ। ਫਿਰ ਟੀਵੀ ਹੈ, ਲੈਪਟੋਪ ਹੈ, ਕਾਰ ਹੈ, ਪਾਣੀ ਦੀ ਕੀ ਵਿਵਸਥਾ ਹੈ, ਕਿੱਥੋਂ ਆ ਰਿਹਾ, ਨਿਕਾਸ ਕੀ ਹੈ, ਫਿਰ ਹਾਰਵੈਸਟਿੰਗ ਹੋ ਰਹੀ ਹੈ ਨਹੀਂ ਹੋ ਰਹੀ, ਫਿਰ ਕੱਚਾ ਪੱਕੇ ਤੋਂ ਇਲਾਵਾ ਇਹਦੇ ਵਿੱਚ ਇਹ ਵੀ ਵਿਵਸਥਾ ਹੈਗੀ ਹੈ ਕਿ ਜਿਹੜਾ ਮਕਾਨ ਅਗਰ ਬਹੁਤ ਜ਼ਿਆਦਾ ਪੁਰਾਣਾ ਹੈ, ਉਹਦੇ ਤੁਸੀਂ ਮਾਲਕ ਹੋ, ਤੁਸੀਂ ਕਿਰਾਏ 'ਤੇ ਰਹਿ ਰਹੇ ਹੋ, ਟੋਇਲਟ ਹੈ ਕਿ ਨਹੀਂ ਹੈ, ਸੋਲਰ ਐਨਰਜੀ ਦਾ ਪ੍ਰਬੰਧ ਹੈ, ਪਾਣੀ, LPG, ਇੰਟਰਨੈਟ, ਇਹ ਸਾਰਾ। ਈਵਨ ਜੇ ਕੋਈ ਲਿਵ ਇਨ ਰਿਲੇਸ਼ਨ 'ਚ ਰਹਿ ਰਿਹਾ ਅਤੇ ਜੇ ਉਹ ਆਪਣੇ ਆਪ ਨੂੰ ਮੈਰਿਡ ਵੀ ਡਿਕਲੇਅਰ ਕਰਨਾ ਚਾਹੁੰਦਾ ਤਾਂ ਉਹਦੇ ਵਿੱਚ ਉਹ ਕਹਿ ਸਕਦਾ। ਮਤਲਬ ਵੈਸੇ ਇਨਫੋਰਮੇਸ਼ਨ ਜਿਹੜੀ ਹੈ ਹੈੱਡ ਆਫ ਦਾ ਫੈਮਿਲੀ ਜਿਹੜਾ ਹੈ, ਜਦੋਂ ਜੇ ਸੈਲਫ ਇਨਫੋਰਮੇਸ਼ਨ ਵੀ ਕਰਨੀ ਹੈ ਤਾਂ ਹੈੱਡ ਆਫ ਦਾ ਫੈਮਿਲੀ ਜਿਹੜਾ ਹੈ ਉਹਦੇ ਨਾਂ 'ਤੇ ਪਹਿਲੇ ਰਜਿਸਟਰ ਹੋ ਜਾਣਾ ਔਰ ਬਾਅਦ ਵਿੱਚ ਉਹ ਸਾਰਾ ਜਿਹੜਾ ਪ੍ਰੋਸੈਸ ਹੈ ਨਾ ਉਹ ਵੈਰੀਫਾਈ ਹੋਣਾ। ਮਤਲਬ ਇਸ ਕਰਕੇ ਕਾਸਟ ਦਾ ਫੈਕਟਰ ਵੀ ਹੈ, ਵੀ ਕਾਸਟ ਵੀ ਪੁੱਛੀ ਜਾਏਗੀ ਵੀ ਤੁਸੀਂ ਜਨਰਲ ਕੈਟੇਗਰੀ ਕਿਹੜੀ ਕੈਟੇਗਰੀ ਨਾਲ, ਮਤਲਬ ਬੜੀ ਡਿਟੇਲ ਜਿਹੜੀ ਹੈ ਜਿਹੜੀ ਕਿ ਆਮ ਬੰਦੇ ਨੂੰ ਸਮਝ ਨਹੀਂ ਆਉਂਦੀ ਕਿ ਬਈ ਇਹ ਕਾਹਦੇ ਵਾਸਤੇ ਪੁੱਛ ਰਿਹਾ। ਜਦਕਿ ਇਹ ਲੋਕਾਂ ਦੀਆਂ ਜਿਹੜੀਆਂ ਕਮੀਆਂ ਪੇਸ਼ੀਆਂ, ਥੋੜਾ ਡਰ ਵੀ ਹੈ ਕਈਆਂ ਨੂੰ, ਵੈਸੇ ਕਈ ਇਹ ਵੀ ਕਹਿ ਰਿਹਾ ਵੀ ਕੁਝ ਸਾਵਧਾਨੀਆਂ ਵੀ ਸਾਨੂੰ ਲੈਣੀਆਂ ਪੈਣਗੀਆਂ ਕਿ ਜਿਸ ਤਰ੍ਹਾਂ ਕੋਈ ਤੁਹਾਨੂੰ ਪੁੱਛੇ ਵੀ ਤੁਹਾਡਾ ਆਧਾਰ ਬਾਰੇ ਤੁਸੀਂ ਉਹ ਜਾਣਕਾਰੀ ਨਹੀਂ ਦੇਣੀ, ਨਾ ਕੋਈ ਤੁਸੀਂ ਉਹਨਾਂ ਨੂੰ ਪੈਸਾ ਦੇਣਾ, ਨਾ ਤੁਸੀਂ ਉਹਨਾਂ ਨੂੰ ਬੈਂਕ ਅਕਾਊਂਟ ਦੱਸਣਾ, ਨਾ ਉਹਨਾਂ ਨੂੰ ਤੁਸੀਂ OTP, ਕਿਉਂਕਿ ਇਹ ਬਹੁਤ ਵੱਡੀ ਐਕਸਰਸਾਈਜ਼ ਹੈ, ਲੋਕਾਂ ਦੇ ਮਨ 'ਚ ਥੋੜਾ ਡਰ ਵੀ ਹੁੰਦਾ ਜਿਹੜਾ ਪੜ੍ਹਿਆ ਲਿਖਿਆ ਨਹੀਂ ਹੈ ਵੀ ਇਹਦਾ ਪਰਪਸ ਕੀ ਹੈ। ਇਸ ਕਰਕੇ ਇਹ ਬੜੀ ਡਿਟੇਲਡ ਐਕਸਰਸਾਈਜ਼ ਹੈ ਜਿਹਦੇ ਵਿੱਚ ਲੋਕਾਂ ਦਾ ਸੋਸ਼ੋ ਇਕਨੋਮਿਕ, ਸਮਾਜਿਕ, ਆਰਥਿਕ ਉਹਨਾਂ ਦਾ ਪੱਧਰ ਕੀ ਹੈ, ਕਿਉਂਕਿ ਸਿਧਾਂਤ ਤੇ ਤਾਂ ਹੀ ਹੋਣਾ ਜੇ ਸਾਨੂੰ ਪਤਾ ਲੱਗ ਜਾਏ ਕਿ ਬਈ ਲੋਕਾਂ ਦਾ ਵੀ ਬਸ ਸਾਫ ਪਾਣੀ ਪੀ ਰਹੇ ਕਿ ਨਹੀਂ ਹੈ, ਸਵੱਛ ਭਾਰਤ ਵਾਲਾ ਵਿੱਚ ਫੈਕਟਰ ਵੀ ਆ ਜਾਣਾ।
1: ਬਿਲਕੁਲ,
0: ਸੋ ਇਹ ਬੜੀ ਡਿਟੇਲਡ ਐਕਸਰਸਾਈਜ਼ ਹੈ, ਇਹਦੇ ਵਿੱਚ ਡਰਨ ਵਾਲੀ ਕੋਈ ਗੱਲ ਨਹੀਂ। ਸਾਰਾ ਡੇਟਾ ਜਿਹੜਾ ਉਹ ਸੀਕ੍ਰੇਟ ਰੱਖਿਆ ਜਾਏਗਾ, ਇਹਦਾ ਡੇਟਾ ਕਿਸੇ ਕੋਰਟ ਨੂੰ, ਕਿਸੇ ਅਧਿਕਾਰੀ ਨੂੰ ਮਤਲਬ ਨਹੀਂ ਦਿੱਤਾ ਜਾਏਗਾ। ਇਹਦਾ ਪਰਪਸ ਸਿਰਫ ਤੇ ਸਿਰਫ ਇੱਕ ਚੰਗੀ ਨੀਤੀ ਨਿਰਮਾਣ ਕਰਨਾ ਹੈ, ਤਾਂ ਕਿ ਉਹ ਨੀਤੀ ਲੋਕਾਂ ਦੇ ਵਿਕਾਸ ਲਈ, ਸਰਬਪੱਖੀ ਵਿਕਾਸ ਵਾਸਤੇ ਸਹਾਈ ਹੋ ਸਕੇ।
1: ਬਖੂਬੀ ਸਰ ਤੁਸੀਂ ਦੱਸਿਆ ਹੈਗਾ ਨੀਤੀ ਨਿਰਮਾਣ। ਪ੍ਰੋਫੈਸਰ ਭੋਗਲ, ਮੈਂ ਤੁਹਾਡੇ ਤੋਂ ਵੀ ਕੁਛ ਬਿਲਕੁਲ ਇਸੇ ਦੇ ਨਾਲ ਹੀ ਜੁੜਿਆ ਇੱਕ ਸਵਾਲ ਪੁੱਛਣਾ ਚਾਹਾਂਗਾ। ਜਿਵੇਂ ਸਾਡੇ ਦੇਸ਼ ਦੀ ਸੰਪੂਰਨ ਸਮਾਜਿਕ ਆਰਥਿਕ ਵਿਕਾਸ ਦੀ ਗੱਲ ਕਰੀਏ, ਜੋ ਸੈਂਸਸ ਦੇ ਡੇਟਾ ਇਕੱਠਾ ਹੋਣਗੇ, ਜਿਵੇਂ ਉਹਦੇ ਵਿੱਚ ਇੱਕ ਤੇ ਜਨਗਣਨਾ ਹੀ ਹੋਵੇਗੀ ਕਿ ਆਪਾਂ ਵਿਅਕਤੀਆਂ ਨੂੰ ਗਿਣਾਂਗੇ, ਉਹ ਤੋਂ ਬਾਅਦ ਉਹਨਾਂ ਦੀਆਂ ਵਿਅਕਤੀਆਂ ਨਾਲ ਸੰਬੰਧਿਤ ਕੁਛ ਡੇਟਾ ਹੋਏਗਾ, ਤੇ ਦੂਜਾ ਭੂਗੋਲਿਕ ਡੇਟਾ ਹੋਏਗਾ, ਜਿਵੇਂ ਸ਼ਹਿਰੀ ਤੇ ਪੇਂਡੂ ਖੇਤਰ ਦਾ ਨਿਖੇੜਨ ਵੀ ਕਰੇਗੀ, ਇਹ ਇੱਕ ਵੱਡਾ ਇਸ਼ੂ ਹੈਗਾ। ਜਿੰਨੇ ਵੀ ਅੰਕੜੇ ਹੋਣਗੇ ਉਹਨਾਂ ਨੂੰ ਆਪਾਂ ਜੋੜ ਕੇ ਦੇਖੀਏ, ਸਾਡੇ ਦੇਸ਼ ਦੇ ਆਉਣ ਵਾਲੇ ਵਿਕਾਸ ਨੂੰ ਲੈ ਕੇ ਕਿੱਦਾਂ ਦੀਆਂ ਕਿਆ ਸਰਾਈਆਂ ਆਪਾਂ ਲਗਾ ਸਕਦੇ ਹਾਂ ਇਸ ਸੈਂਸਸ?
0: ਦੇਖੋ, ਕਿਆ ਸਰਾਈਆਂ ਤਾਂ ਜਿਹੜਾ ਵਿਕਾਸ ਹੁੰਦਾ ਹੈ, ਵਿਕਾਸ ਦੇ 2 ਪ੍ਰਮੁੱਖ ਪਹਿਲੂ ਹੁੰਦੇ ਹੈ। ਨੰਬਰ 1 ਕਿ ਉਸ ਦੇਸ਼ ਜਾਂ ਉਸ ਖਿੱਤੇ ਜਿਹਦੇ ਅਸੀਂ ਵਿਕਾਸ ਦੀ ਗੱਲ ਕਰਦੇ ਹਾਂ, ਉੱਥੋਂ ਦੀ ਡੈਮੋਗ੍ਰਾਫਿਕ ਆਊਟਲੁੱਕ ਯਾਨੀ ਲੋਕਾਂ ਦਾ ਜਾਂ ਪ੍ਰੋਫਾਈਲ ਕੀ ਹੈ, ਜਿਹਦੇ ਵਾਸਤੇ ਇਹ ਸਾਰੀ ਐਕਸਰਸਾਈਜ਼ ਹੋ ਰਹੀ ਹੈ।
1: ਜੀ।
0: ਦੂਸਰਾ ਹੈ ਕਿ ਉਸ ਖਿੱਤੇ ਜਾਂ ਉਸ ਦੇਸ਼ ਦੇ ਉੱਤੇ ਜਿਹੜੇ ਉਹਦੇ ਪੋਲੀਟੀਕਲ ਇਲੀਟਸ ਨੇ, ਰਾਜ ਕਰਨ ਵਾਲੇ ਲੋਕ, ਜਿਹੜਾ ਚਾਹੇ ਉਹ ਚੁਣ ਕੇ ਆਏ ਹੋਣ, ਚਾਹੇ ਜਿਸ ਤਰ੍ਹਾਂ ਵੀ, ਉਹਨਾਂ ਦੀ ਅਪਰੋਚ ਕੀ ਹੈ।

0: ਅਸੀਂ ਡਾਇਵਰਸਿਟੀ ਨੂੰ ਲੈ ਕੇ ਉਹਦੇ ਵਿੱਚ
1: ਜੀ
0: ਅਸੀਂ ਕੁਛ ਸਮਾਜਿਕ ਜਿਹੜੇ ਹੈਗੇ ਇਸ ਵਾਰ ਕੁਛ ਵਧਾ ਵੀ ਰਹੇ ਹਾਂ, ਉਸ ਦਾਇਰੇ ਨੂੰ ਵਧਾ ਵੀ ਰਹੇ ਹਾਂ ਜਿਵੇਂ, ਤੇ ਅਸੀਂ ਜੇ ਇਸ ਭਾਰਤ ਦੇ ਵਿੱਚ ਆਪਾਂ ਕਹਿੰਦੇ ਕਿ ਭਿੰਨਤਾਵਾਂ ਭਰਿਆ ਦੇਸ਼ ਹੈ ਨਾ, ਡਾਇਵਰਸਿਟੀ ਨੂੰ ਅਸੀਂ ਸੈਲੀਬ੍ਰੇਟ ਵੀ ਕਰਦੇ ਹਾਂ ਸਾਡੇ ਦੇਸ਼ ਦੇ ਵਿੱਚ, ਜਿਹੜੀ ਸੈਂਸਸ ਦਾ ਡੇਟਾ ਜਦੋਂ ਆਉਂਦਾ ਸਾਡੇ ਕੋਲ, ਉਹ ਕਿਵੇਂ ਪੇਸ਼ ਕਰਦਾ ਹੈ ਇਸ ਡਾਇਵਰਸਿਟੀ ਨੂੰ, ਜਿਹੜਾ ਸੈਂਸਸ ਦਾ ਡੇਟਾ ਹੈਗਾ ਆ, ਉਹ ਮਤਲਬ ਡਾਇਵਰਸਿਟੀ ਨੂੰ ਕਿਵੇਂ ਆਪਾਂ ਸੈਲੀਬ੍ਰੇਟ ਕਰਦੇ ਹਾਂ ਸੈਂਸਸ ਦੇ ਡੇਟੇ ਦੇ ਨਾਲ ਭਾਰਤ ਜਿਹੜਾ?
1: ਦੇਖੋ, ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਡਾਟਾ ਆਪਣੇ ਆਪ ਦੇ ਵਿੱਚ ਇੱਕ ਇਨਪੁਟ ਹੈ, ਉਸ ਨੂੰ ਕਿੱਦਾਂ ਜਿਹੜਾ ਹਿਊਮਨ ਮਾਈਂਡ ਹੈ ਜਿਹਨੇ ਉਹ ਤੇ ਐਕਟ ਕਰਨਾ,
0: ਜੀ
1: ਉਹ ਉਸ ਨੂੰ ਕਿੱਦਾਂ ਇੰਟਰਪ੍ਰੀਟ ਕਰੇਗਾ, ਕਿੱਦਾਂ ਦੇਖੇਗਾ।
0: ਜੀ
1: ਡਾਇਵਰਸਿਟੀ ਨੂੰ ਅਸੀਂ ਜਿੱਦਾਂ ਸਾਡੇ ਸੰਵਿਧਾਨ ਨਿਰਮਾਤਾ ਪੰਡਿਤ ਜਵਾਹਰ ਲਾਲ ਨਹਿਰੂ ਹੋਰ ਸਾਰੇ ਲੋਕ ਕਹਿੰਦੇ ਸੀ ਯੂਨਿਟੀ ਇਨ ਡਾਇਵਰਸਿਟੀ,
0: ਯੂਨਿਟੀ ਇਨ
1: ਇੱਕ ਬੜੀ
0: ਡਾਇਵਰਸਿਟੀ,
1: ਵੱਡੀ ਗੱਲ ਕੀਤੀ ਜਾਂਦੀ ਸੀ।
0: ਯੈਸ,
1: ਤੇ ਜੇ ਅਸੀਂ ਉਹਨੂੰ ਥੋੜੇ ਦੂਸਰੇ ਤਰੀਕੇ ਨਾਲ ਦੇਖੀਏ ਕਿ ਅਸੀਂ ਇੰਨੀ ਡਾਇਵਰਸਿਟੀ ਕਰਕੇ ਸਾਡੇ ਪ੍ਰੋਬਲਮਸ ਆ ਰਹੀ ਹੈ, ਫਾਲਟ ਲਾਈਨਸ ਹੈ ਸੋਸਾਇਟੀ 'ਚ, ਹੋਰ ਆ ਸਾਰੀਆਂ, ਤਾਂ ਸ਼ਾਇਦ ਉਹਦਾ ਕੋਈ ਥੋੜਾ ਬਹੁਤ ਨੈਗੇਟਿਵ ਉਹਦਾ ਅਸਰ ਹੋਣ ਦੀ
0: ਦੀ
1: ਸੰਭਾਵਨਾ ਹੁੰਦੀ ਹੈ।
0: ਸੰਭਾਵਨਾ
1: ਪਰ ਸਾਰਾ ਕੁਝ ਜਿਹੜਾ ਹੈ, ਕਿਸੇ ਵੀ ਅੱਛੇ ਸਮਾਜ ਦੇ ਵਿੱਚ ਜਿਹੜੇ ਅੱਛੀ ਲੀਡਰਸ਼ਿਪ ਹੁੰਦੇ, ਸਟੇਟਸਮੈਨ ਹੁੰਦੇ, ਉਹ ਆਪਟੀਮਿਜ਼ਮ ਦੇ ਨਾਲ ਚੱਲਦੇ ਆ। ਅਸੀਂ ਉਹ ਜਿਹੜੇ ਫੈਕਟਰਸ ਹੈ, ਗਿਵਨ ਜਿਹੜੀ ਡਾਇਵਰਸਿਟੀ, ਉਹ ਗਿਵਨ ਹੈ, ਉਹ ਹੈ ਉੱਥੇ।
0: ਜੀ
1: ਆਪਾਂ ਉਹਨੂੰ ਵਿਸ਼ਵ ਇਹ ਨਹੀਂ ਕਰ ਸਕਦੇ ਕਿ ਕਿਉਂ ਹੈ, ਹਟ ਜਾਵੇ, ਨਹੀਂ ਹੈ, ਉਹ ਨਾ ਹਟੇਗੀ ਨਾ ਉਹਦਾ ਕੁਝ ਹੋਏਗਾ। ਉਹਨੂੰ ਸਾਨੂੰ ਲੈ ਕੇ ਉਹਦੀ ਆਇਡੈਂਟੀਟੀ ਨੂੰ ਰੱਖਦੇ ਹੋਏ ਕਿਸ ਤਰ੍ਹਾਂ ਅਸੀਂ ਹੋਮੋਜਨਾਈਜੇਸ਼ਨ ਕਰ ਸਕਦੇ ਹਾਂ, ਇਕਸਾਰਤਾ ਲੋਕਾਂ ਦੇ ਵਿੱਚ ਜਿਹੜਾ ਹੈ, ਇੱਕ ਇਸ ਦੇਸ਼ ਨਾਲ ਐਫੀਲੀਏਸ਼ਨ ਦੀ ਭਾਵਨਾ ਜਿਹੜੀ
0: ਜੀ
1: ਹੈ, ਅਸੀਂ
0: ਜੀ
1: ਉਹਨੂੰ ਕਿ ਇਹ ਦੇਸ਼ ਸਾਡਾ ਹੈਗਾ, ਚਾਹੇ ਅਸੀਂ ਸਾਡੀ ਲੈਂਗੁਏਜ ਕੀ ਹੈ, ਸਾਡਾ ਜਿਹੜਾ ਏਰੀਆ ਕੀ ਹੈ, ਧਰਮ ਕੀ ਹੈ, ਵੀ ਬਿਲੋਂਗ ਟੂ ਦਿਸ ਕੰਟਰੀ, ਉਹ ਭਾਵਨਾ ਕਿੱਦਾਂ ਡਿਵੈਲਪ ਕਰਨੀ ਹੈ, ਉਸ ਡਾਟੇ ਦੇ ਬੇਸ ਦੇ ਉੱਤੇ ਕੋਈ ਵੀ ਸਿਆਣੀ ਲੀਡਰਸ਼ਿਪ ਜਿਹੜੀ ਹੈ ਉਸ ਨੂੰ ਉਹਦਾ ਇਸਤੇਮਾਲ ਕਰੇਗੀ। ਔਰ ਇਹੀ ਉਮੀਦ ਰੱਖ ਕੇ ਜਿਹੜੀ ਹੈ ਅਸੀਂ ਇਹ ਸਾਰੀ ਐਕਸਰਸਾਈਜ਼ ਕਰਦੇ ਹਾਂ।
0: ਬਿਲਕੁਲ ਸਰ, ਡਾਟਾ ਬਿਲਕੁਲ ਆਧਾਰ ਹੈ ਸਾਡੀ ਡਿਵੈਲਪਮੈਂਟ ਦਾ। ਪ੍ਰੋਫੈਸਰ ਰਾਜਨ, ਮੈਂ ਹੁਣ ਤੁਹਾਡੇ ਤੋਂ ਇੱਕ ਸਵਾਲ ਪੁੱਛਣਾ ਚਾਹਾਂਗਾ।
1: ਜੀ
0: ਜਿਵੇਂ ਤੁਸੀਂ ਦੱਸਿਆ ਕਿ ਡਿਜੀਟਲ ਸੈਂਸਿਸ ਹੋ
1: ਜੀ
0: ਰਹੀ ਹੈ ਇਸ ਵਾਰ, ਕੀ ਇਸ ਜਿਵੇਂ ਅਸੀਂ ਇਹ ਪੂਰੇ ਵਰਲਡ ਨੂੰ ਮੈਸੇਜ ਆਏਗਾ ਇਹ
1: ਜੀ
0: ਕਿ ਜਿਹੜਾ ਭਾਰਤ ਹੈ ਉਹ ਡਿਜੀਟਲ ਸੈਂਸਿਸ ਇਸ ਵਾਰ ਕਰੇਗਾ, ਕੀ ਸਾਡੇ ਦੇਸ਼ ਦੀ ਸਟਰੈਂਥ ਨੂੰ ਵੀ ਇਹ ਦਿਖਾਏਗੀ ਸੈਂਸਿਸ, ਸਾਡੀ ਆਰਥਿਕ ਵਿਕਾਸ ਨੂੰ ਜਾਂ ਸਾਡੀ ਜੋ ਅਸੀਂ ਡਿਵੈਲਪਮੈਂਟ ਕਰ ਰਹੇ ਹਾਂ, ਜਾਂ ਖਾਸ ਤੌਰ ਦੇ ਉੱਤੇ ਜਿਹੜੀ ਟੈਕਨੋਲੋਜੀ ਦੇ ਵਿੱਚ ਸਾਡਾ ਦੇਸ਼ ਅੱਗੇ ਵੱਧ ਰਿਹਾ ਹੈ, ਕੀ ਉਹ ਉਸ ਚੀਜ਼ ਨੂੰ ਵੀ ਪੇਸ਼ ਕਰੇਗੀ ਸੈਂਸਿਸ?
1: ਡੈਫੀਨੇਟਲੀ, ਪਹਿਲੀ ਗੱਲ ਤਾਂ ਇਹ ਹੈ ਵੀ ਇਹ ਕਿਹਾ ਜਾਂਦਾ ਆਮ ਕਰਕੇ ਕਿ ਭਾਰਤ ਵਿੱਚ ਡੇਟਾ ਜਿਹੜਾ ਹੈ ਉਹ ਆਟੇ ਨਾਲੋਂ ਵੀ ਸਸਤਾ ਹੈ,
0: ਜੀ
1: ਔਰ ਇਹਦੇ ਯੂਜ਼ਰ ਜਿਹੜੇ ਹੈ ਉਹ ਪੂਰੀ ਦੁਨੀਆ ਵਿੱਚ ਜ਼ਿਆਦਾ ਨੇ। ਕੋਈ ਵੀ ਤੁਸੀਂ ਫੇਸਬੁੱਕ ਦੇਖ ਲਓ, ਦੂਸਰਾ ਦੇਖ ਲਓ,
0: ਜੀ
1: ਉਹਦੇ ਵਿੱਚ, ਕਿਉਂਕਿ ਇਹਦੇ ਵਿੱਚ ਯੰਗ ਜ਼ਿਆਦਾ ਲੋਕ ਯੂਜ਼ ਕਰਦੇ ਆ,
0: ਜੀ
1: ਕਿਉਂਕਿ ਇਨਫੋਰਮੇਸ਼ਨ ਜਿਹੜੀ ਹੈ ਉਹ ਖਾਲੀ ਇੱਕ ਯੂ ਹੈਵ ਟੂ ਜਸਟ ਪ੍ਰੈਸ ਦਾ ਬਟਨ,
0: ਜੀ
1: ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਕੋਈ ਸਟੂਡੈਂਟ ਇਹ ਨਹੀਂ ਕਹਿ ਸਕਦਾ ਕਿ ਬਈ ਮੈਨੂੰ ਇਸ ਚੀਜ਼ ਬਾਰੇ ਮੈਨੂੰ ਇਨਫੋਰਮੇਸ਼ਨ ਨਹੀਂ ਸੀ ਜਾਂ ਮੈਨੂੰ ਪੜ੍ਹਨ ਦੀ ਕੋਈ ਉਣਤਾ ਹੀ ਰਹਿ ਗਈ। ਹਰ
0: ਜੀ
1: ਚੀਜ਼ ਤੁਹਾਡੇ ਕੋਲ ਨੈਟ ਤੇ ਅਵੇਲੇਬਲ ਹੈ, ਔਰ ਇੰਡੀਆ ਵਿੱਚ ਤੇ ਖਾਸ ਕਰਕੇ ਜਿਹੜਾ ਹੈ AI ਰਿਵੋਲੂਸ਼ਨ ਜਿਹੜਾ ਆ ਰਿਹਾ ਭਾਰਤ ਵਿੱਚ, ਤੁਸੀਂ ਦੇਖੋ ਅਗਰ ਅਮਰੀਕਾ ਵਿੱਚ ਵੀ ਜਿਹੜੀ ਉੱਥੇ ਪੂਰੀ ਜਿਹੜੀ ਹੈਗੀ ਉੱਥੇ ਇੱਕ ਵੈਲੀ ਜਿੱਥੇ ਕਿ ਸਾਰਾ ਡਿਜੀਟਲ ਔਰ AI ਹੈ, ਉਹਦੇ 'ਚ ਜ਼ਿਆਦਾ ਜਿਹੜੇ ਸੋਫਟਵੇਅਰ ਇੰਜੀਨੀਅਰ ਉਹ ਸਾਰੇ ਇੰਡੀਅਨ ਨੇ,
0: ਜੀ
1: ਜਿਹੜੇ ਸੋਫਟਵੇਅਰ ਬਣਾਉਂਦੇ ਆ ਚਾਈਨਾ, ਹਾਰਡਵੇਅਰ ਪਾਵਰ ਹੈ ਇੰਡੀਆ ਜਿਹੜਾ ਹੈ ਉਹ ਸੋਫਟਵੇਅਰ ਪਾਵਰ ਹੈ,
0: ਜੀ
1: ਇਸ ਕਰਕੇ ਇੰਡੀਆ ਜਿਹੜਾ ਹੈ ਉਹ ਟੈਕਨੋਲੋਜੀ ਦੇ ਵਿੱਚ ਲੀਡ ਲੈ ਰਿਹਾ ਹੈ,
0: ਜੀ
1: ਔਰ ਖਾਸ ਕਰਕੇ ਜੇ ਤੁਸੀਂ ਦੇਖੋ ਕਿ ਟੈਕਨੋਲੋਜੀਕਲ ਡਰੋਨ ਹੈ, ਤੁਸੀਂ ਕੋਈ ਪੇ ਕਰਨਾ ਪੈਸੇ ਤਾਂ ਪਰਸ ਨਹੀਂ ਵੀ ਹੈ ਤੇ ਤੁਸੀਂ ਉਹ ਜਿਹੜਾ
0: ਉਹਦੇ ਨਾਲ ਕਰ ਸਕਦੇ ਹੋ।
1: ਤੁਸੀਂ ਮਤਲਬ ਉਹ ਇਹ ਚੀਜ਼ ਜਿਹੜੀ ਬਹੁਤ ਦੁਨੀਆ ਦੇ ਪ੍ਰਾਈਮ ਮਿਨਿਸਟਰ ਇੰਡੋਨੇਸ਼ੀਆ ਗਏ ਸੀ ਉੱਥੇ ਵੀ UPI ਇੰਟਰੋਡਿਊਸ ਹੋ ਗਿਆ,
0: ਜੀ
1: ਮਤਲਬ ਇਹ ਭਾਰਤ ਦੀ ਕਿਉਂਕਿ ਅੱਜ ਕੱਲ੍ਹ ਟੈਕਨੋਲੋਜੀਕਲ ਡਰਿਵਨ ਸਾਰੀ ਤਰੱਕੀ ਹੋ ਰਹੀ ਹੈ,
0: ਬਿਲਕੁਲ
1: ਮਿੰਟਾਂ ਸਕਿੰਟਾਂ ਵਿੱਚ ਜਿਹੜਾ ਹੈ ਉਹ ਸਾਰਾ ਤੁਸੀਂ, ਤੁਹਾਡੇ ਕੋਲ ਡਿਜੀ ਲੋਕਰ ਹੈ, ਤੁਹਾਨੂੰ ਦਿਖਾਉਣ ਦੀ ਲੋੜ ਨਹੀਂ ਹੈ ਕਿ
0: ਬਿਲਕੁਲ
1: ਮੇਰੇ ਕੋਲ ਡਰਾਈਵਿੰਗ ਲਾਇਸੈਂਸ ਹੈ, ਸਾਰਾ ਕੁਝ ਰਿਕਾਰਡ ਹੈਗਾ, ਤੁਸੀਂ ਇੱਕ
0: ਜੀ
1: ਮਿੰਟ ਦਿਖਾ ਦਿਓ।
0: ਜੀ
1: ਇਸ ਕਰਕੇ ਕਈ ਖੇਤਰਾਂ ਵਿੱਚ ਭਾਰਤ ਦੁਨੀਆ ਨੂੰ ਲੀਡ ਕਰ ਰਿਹਾ,
0: ਜੀ
1: ਉਹਦਾ ਕਾਰਨ ਕੀ ਹੈ ਕਿ ਭਾਰਤ ਦਾ ਜਿਹੜੇ ਹਿਊਮਨ ਰਿਸੋਰਸਿਸ ਹੈ, ਸਾਡੇ ਜਿਹੜੇ ਕੰਪਿਊਟਰ ਇੰਜੀਨੀਅਰਸ ਨੇ, ਉਹ ਦੁਨੀਆ ਦੇ ਵਿੱਚ ਉਹਨਾਂ ਦੀ ਬੜੀ ਡਿਮਾਂਡ ਹੈ,
0: ਯੈਸ
1: ਔਰ ਈਵਨ ਹੁਣ ਤੇ ਇੰਡੀਆ ਵਿੱਚ ਵੀ ਜਿਹੜਾ ਡੇਟਾ ਸਟੋਰੇਜ ਔਰ ਐਪਲ ਵਰਗੀਆਂ ਕੰਪਨੀਆਂ ਔਰ ਬਾਹਰਲੀਆਂ ਕੰਪਨੀਆਂ ਇੱਥੇ ਇਨਵੈਸਟ ਕਰ ਰਹੀਆਂ, ਕਿਉਂਕਿ ਉਹਨਾਂ ਨੂੰ ਇਹ ਦਿਖਦਾ ਹੈ ਕਿ ਭਾਰਤ ਵਿੱਚ ਡੇਟੇ ਦਾ ਬੜਾ ਯੂਜ਼ ਹੋ ਰਿਹਾ ਔਰ ਪ੍ਰੋਪਰ ਯੂਜ਼ ਹੋ ਰਿਹਾ, ਔਰ ਇੱਥੇ ਸਟੋਰੇਜ ਦਾ ਵੀ ਪ੍ਰਬੰਧ ਇੱਥੇ ਕੀਤਾ ਜਾ ਰਿਹਾ।
0: ਬਿਲਕੁਲ ਬਿਲਕੁਲ। ਡਾਕਟਰ ਰਾਜਨ ਸ਼ਰਮਾ ਸਰ, ਤੁਸੀਂ, ਪ੍ਰੋਫੈਸਰ ਪਰਮਿੰਦਰ ਸਿੰਘ ਭੋਗਲ ਤੁਸੀਂ ਸਰ, ਤੁਸੀਂ ਬੜਾ ਬਖੂਬੀ ਅੰਕੜਿਆਂ ਤੋਂ ਲੈ ਕੇ ਕਿਵੇਂ ਡੇਟਾ ਹੈ ਉਹ ਸਾਡੀ ਡਿਵੈਲਪਮੈਂਟ ਦਾ ਆਧਾਰ ਹੈ, ਮਨੁੱਖੀ ਸਰੋਤਾਂ ਬਾਰੇ ਅੰਕੜੇ ਇਕੱਠੇ ਕਰਨਾ ਹੈ ਸੈਂਸਸ ਦੇ ਵਿੱਚ, ਚਾਹੇ ਭਿੰਨਤਾਵਾਂ ਦੀ ਗੱਲ ਹੋਵੇ, ਸਮਾਜਿਕ ਆਰਥਿਕ ਵਿਕਾਸ ਦੀ ਗੱਲ ਹੋਵੇ, ਤੁਸੀਂ ਬਖੂਬੀ ਆਪਣੀ ਗੱਲ ਰੱਖੀ ਹੈ। ਮੈਂ ਡਾਕਟਰ ਜਸਕਰਨ ਸਿੰਘ ਇਸ ਖਾਸ ਵਿਚਾਰ ਚਰਚਾ ਜਨਗਣਨਾ ਦੀ ਮਹੱਤਤਾ ਬਾਰੇ ਚਰਚਾ ਕਰਨ ਦੇ ਲਈ ਪ੍ਰੋਫੈਸਰ ਪਰਮਿੰਦਰ ਸਿੰਘ ਭੋਗਲ, ਡਾਕਟਰ ਰਾਜਨ ਸ਼ਰਮਾ ਹੋਰਾਂ ਦਾ ਆਕਾਸ਼ਵਾਣੀ ਕੇਂਦਰ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ।
2: ਹੁਣੇ ਤੁਸੀਂ ਸੁਣ ਰਹੇ ਸੀ ਇੱਕ ਖਾਸ ਵਿਚਾਰ ਚਰਚਾ ਜਨਗਣਨਾ ਦੀ ਮਹੱਤਤਾ।

0: ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਜਲੰਧਰ ਦਾ ਵਿਸ਼ੇਸ਼ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੋਇਆ ਹੈ ਜੀ 10:29 ਤੇ 25 ਸਕਿੰਟ ਦਾ। ਆਓ ਸੁਣਦੇ ਹਾਂ ਪ੍ਰੋਗਰਾਮ ਸੁਖਨ ਦੇ ਵਾਰਿਸ, ਜਿਸ ਦੇ ਤਹਿਤ ਤੁਸੀਂ ਸੁਣੋਗੇ ਉੱਗੇ ਕਵਿਤਰੀ ਤੇ ਕਹਾਣੀਕਾਰ ਗੁਰਜਿੰਦਰ ਕੌਰ ਉਰਫ ਦਿਲਪ੍ਰੀਤ ਗੁਰੀ ਦੇ ਨਾਲ ਇੱਕ ਮੁਲਾਕਾਤ। ਮੇਜ਼ਬਾਨ ਹੋਣਗੇ ਮਨਦੀਪ ਰਜ਼ੌਰਾ। ਆਓ ਸੁਣਦੇ ਹਾਂ ਇਹ ਮੁਲਾਕਾਤ।
1: ਸਰੋਤਿਓ ਨਮਸਕਾਰ, ਮੈਂ ਹਾਂ ਨਿਤੀਸ਼ ਕੁਮਾਰ ਠਾਕੁਰ, ਤੁਸੀਂ ਸੁਣ ਰਹੇ ਹੋ ਅਦਬੀ ਪ੍ਰੋਗਰਾਮ ਸੁਖਨ ਦੇ ਵਾਰਸ। ਅੱਜ ਇਸ ਪ੍ਰੋਗਰਾਮ ਵਿੱਚ ਤੁਹਾਡੀ ਮੁਲਾਕਾਤ ਕਰਵਾਵਾਂਗੇ ਇੱਕ ਬਿਹਤਰੀਨ ਕਵਿਤਰੀ ਦਿਲਪ੍ਰੀਤ ਗੁਰੀ ਜੀ ਦੇ ਨਾਲ। ਇਹਨਾਂ ਦਾ ਪੱਕਾ ਨਾਂ ਹੈ ਗੁਰਜਿੰਦਰ ਕੌਰ ਹੁੰਦਲ ਅਤੇ ਪ੍ਰੋਗਰਾਮ ਦੀ ਮੇਜ਼ਬਾਨੀ ਕਰਨਗੇ ਮਨਦੀਪ ਰਜ਼ੌਰਾ। ਆਓ ਫਿਰ ਸੁਣਦੇ ਹਾਂ ਪ੍ਰੋਗਰਾਮ ਅਦਬੀ ਮਹਿਫਿਲ।
2: ਸਰੋਤਿਓ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਖਨ ਦੇ ਵਾਰਿਸ ਦੇ ਵਿੱਚ। ਤੁਹਾਡਾ ਅਦਬੀ ਪ੍ਰੋਗਰਾਮ ਦੇ ਵਿੱਚ ਅਸੀਂ ਅਦਬੀ ਸ਼ਖਸੀਅਤਾਂ ਦੇ ਨਾਲ ਮੁਲਾਕਾਤ ਕਰਵਾਉਂਦੇ ਹਾਂ ਤੁਹਾਡੀ, ਤੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਮਹਿਮਾਨ ਨੇ ਦਿਲਪ੍ਰੀਤ ਗੁਰੀ ਜੀ, ਜੋ ਕਿ ਕਿਸੇ ਜਾਣ ਪਛਾਣ ਦੇ ਮੁਤਾਜ ਨਹੀਂ, ਇਹ ਮਾਲਵੇ ਦੀ ਨੌਜਵਾਨ ਧੀ ਜਿਹੜੀ ਹੈ, ਬਹੁਤ ਸਾਰੀਆਂ ਕਵਿਤਾਵਾਂ, ਕਹਾਣੀ ਸੰਗ੍ਰਹਿ, ਗੀਤ, ਗਜ਼ਲ, ਨਜ਼ਮ ਪੰਜਾਬੀ ਸਾਹਿਤ ਦੀ ਝੋਲੀ ਦੇ ਵਿੱਚ ਪਾ ਚੁੱਕੀ ਹੈ। ਇਸ ਉੱਗੀ ਲੇਖਿਕਾ ਦੀ ਜੇਕਰ ਗੱਲ ਕਰੀਏ ਤਾਂ ਬਹੁਤ ਸਾਰੇ ਸਨਮਾਨ ਜਿਹੜੇ ਹੈ ਉਹ ਵੀ ਇਹਨਾਂ ਨੇ ਹਾਸਲ ਕੀਤੇ ਨੇ। ਬਹੁਤ ਸਾਰੀਆਂ ਸਾਂਝੀਆਂ ਕਿਤਾਬਾਂ ਜਿਹੜੀਆਂ ਹੈ ਇਹਨਾਂ ਨੇ ਲਿਖੀਆਂ ਨੇ, ਜਿਨ੍ਹਾਂ 'ਚ ਇੱਕ ਲੱਪ ਗੀਤਾਂ ਦੀ, ਸੁਖਨਵਰ, ਗੀਤ ਬਗੀਚਾ, ਸੁਖਨਵਾਜ਼, ਕਲਮਾਂ ਬੋਲਦੀਆਂ ਤੇ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਕਿਤਾਬਾਂ ਇਹਨਾਂ ਦੀਆਂ ਸਾਡੇ ਕੋਲ ਨੇ। ਗੀਤਕਾਰ ਵਜੋਂ ਇਹਨਾਂ ਦੇ ਬਹੁਤ ਸਾਰੇ ਗੀਤ ਰਿਕਾਰਡ ਹੋ ਚੁੱਕੇ ਨੇ, ਜਿਨ੍ਹਾਂ ਨੂੰ ਹਰਮੀਤ ਜੱਸੀ, ਨੂਰਦੀਪ ਨੂਰ, ਰਣਜੀਤ ਮਣੀ, ਰਮਜ਼ਾਨ ਅਲੀ ਸ਼ੇਰ, ਮੁਸਕਾਨ, ਹਰੀਸ਼ ਪਟਿਆਲਵੀ ਵਰਗੇ ਬਹੁਤ ਸਾਰੇ ਗਾਇਕਾਂ ਨੇ ਗਾਇਆ ਹੈ। ਆਉਣ ਵਾਲੀਆਂ ਕਿਤਾਬਾਂ ਦੇ ਵਿੱਚ ਚਾਨਣ ਦੀਆਂ ਜਾਈਆਂ ਭਾਗ ਦੂਜਾ, ਬਾਇਓਗ੍ਰਾਫੀ ਗਾਇਕ ਸ਼ੀਰਾ ਜਸਵੀਰ ਹੋਰਾਂ ਦੀ, ਤੇ ਸੁਸਾਈਡ ਨੋਟ ਇੱਕ ਨਾਵਲ, ਦਲਦਲ ਜ਼ਿੰਦਗੀ ਦੀ ਕਹਾਣੀ ਸੰਗ੍ਰਹਿ ਵੀ ਇਹਨਾਂ ਦਾ ਪਾਈਪਲਾਈਨ ਦੇ ਵਿੱਚ ਹੈ, ਜੇਕਰ ਕਹੀਏ ਇਹਨਾਂ ਦਾ ਜੋ ਭਵਿੱਖੀ ਯੋਜਨਾਵਾਂ ਹੈ। ਤੇ ਬਹੁਤ ਸਾਰੇ ਸਨਮਾਨ ਇਹ ਹਾਸਲ ਕਰ ਚੁੱਕੇ ਨੇ। ਸਾਹਿਤ ਸਭਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਵਿਸ਼ੇਸ਼ ਸਨਮਾਨ ਇਹਨਾਂ ਨੂੰ ਹਾਸਲ ਹੋਇਆ। ਮੇਲ ਰੂਹਾਂ ਦਾ ਸਾਹਿਤਕ ਮੰਚ ਮੁੰਬਈ ਵੱਲੋਂ ਵੀ 2023 ਇਹਨਾਂ ਦਾ ਸਨਮਾਨ ਕੀਤਾ ਗਿਆ। ਗੀਤ ਕਲਾ ਮੰਚ ਪੰਜਾਬ ਵੱਲੋਂ ਵਿਸ਼ੇਸ਼ ਸਨਮਾਨ ਕੀਤੇ ਗਏ ਹੈ। ਮਲਕਾ ਏ ਕਲਮ ਅਵਾਰਡ ਅਦਾਰਾ ਸ਼ਬਦ ਕਾਫਲਾ ਇਹਨਾਂ ਦਾ ਦਿੱਤਾ ਗਿਆ ਤੇ ਬਹੁਤ ਸਾਰੇ ਵੱਖ ਵੱਖ ਯੂਟਿਊਬ ਚੈਨਲਾਂ ਤੋਂ ਵੀ ਇਹਨਾਂ ਦੀਆਂ ਕਹਾਣੀਆਂ ਤੇ ਜੋ ਕਵਿਤਾਵਾਂ ਨੇ ਉਹ ਨਸ਼ਰ ਹੁੰਦੀਆਂ ਰਹਿੰਦੀਆਂ ਹੈਗੀਆਂ, ਪੜ੍ਹੀਆਂ ਜਾਂਦੀਆਂ ਖਾਸ ਤੌਰ 'ਤੇ ਸਮੇਂ ਸਮੇਂ 'ਤੇ ਅਖਬਾਰਾਂ ਦੇ ਵਿੱਚ ਵੀ ਇਹਨਾਂ ਦੇ ਲੇਖ, ਆਰਟੀਕਲ ਸਾਨੂੰ ਸੁਣਨ, ਦੇਖਣ ਨੂੰ, ਪੜ੍ਹਨ ਨੂੰ ਮਿਲਦੇ ਨੇ। ਅਤੇ ਇਹਨਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਦਿਲਪ੍ਰੀਤ ਗੁਰੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਕਾਸ਼ਵਾਣੀ ਬਠਿੰਡਾ ਦੇ ਪ੍ਰਸਾਰਣ 'ਚ।
3: ਹਾਂਜੀ, ਸ਼ੁਕਰੀਆ ਜੀ। ਸਾਡੇ ਆਕਾਸ਼ਵਾਣੀ ਨਾਲ ਜੁੜੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅਰਮਨਦੀਪ ਜੀ, ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ, ਔਰ ਇੱਥੇ ਬੁਲਾਉਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਇਸ ਪ੍ਰੋਗਰਾਮ ਦਾ ਹਿੱਸਾ ਬਣਾਇਆ।
2: ਜੀ, ਸ਼ੁਕਰੀਆ। ਅਸੀਂ ਦਿਲਪ੍ਰੀਤ ਗੁਰੀ ਜੀ, ਪਹਿਲਾਂ ਤੁਹਾਡੀ ਕਵਿਤਾ ਦੀ ਜਾਣ ਪਛਾਣ ਜਿਹੜੀ ਹੈ ਉਹ ਸਰੋਤਿਆਂ ਦੇ ਨਾਲ ਕਰਵਾਉਣੀ ਚਾਹਾਂਗੇ। ਤੁਹਾਡੀ ਜਾਣ ਪਛਾਣ ਜਿਹੜੀ ਹੈ ਉਹ ਕਰਵਾ ਦਿੱਤੀ ਗਈ ਹੈ ਤੇ ਹੁਣ ਤੁਹਾਡੀ ਕਵਿਤਾ ਜਿਹੜੀ ਹੈ ਪਹਿਲਾਂ ਪਹਿਲ ਜਿਹੜੀ ਤੁਸੀਂ ਸ਼ਾਮਿਲ ਕਰ ਰਹੇ ਹੋ ਸਾਡੇ ਇਸ ਪ੍ਰੋਗਰਾਮ 'ਚ।
3: ਜੀ, ਮੇਰੀ ਪਹਿਲੀ ਕਵਿਤਾ ਅਹਿਸਾਸ ਹੈ, ਜੋ ਮੇਰੀ ਇਸ ਪਹਿਲੀ ਕਿਤਾਬ ਦੀ ਪਹਿਲੀ ਕਵਿਤਾ ਹੈ ਔਰ ਮੇਰੀ ਪਹਿਲੀ ਲਿਖਤ ਹੈ।
2: ਜੀ, ਬਹੁਤ ਅੱਛੇ।
3: ਹਨੇਰੇ ਸਾਥੋਂ ਜ਼ਰ ਨਹੀਂ ਹੁੰਦੇ, ਉਜਾਲੇ ਸਾਥੋਂ ਕਰ ਨਹੀਂ ਹੁੰਦੇ,
2: ਜੀ
3: ਹਰਫ ਰੂਹਾਨੀ ਪੜ੍ਹ ਨਹੀਂ ਹੁੰਦੇ, ਜਜ਼ਬਾਤ ਹੁਣ ਮਰ ਨਹੀਂ ਹੁੰਦੇ।
2: ਬਹੁਤ ਅੱਛੇ।
3: ਗੁਲਾਮੀ ਤਾਂ ਤੋੜ ਦਿੰਦੇ ਸੱਜਣਾ, ਗੁਲਾਮੀ ਤਾਂ ਤੋੜ ਦਿੰਦੇ ਸੱਜਣਾ, ਤੇਰੇ ਨੈਣੀ ਹੰਝੂ ਜ਼ਰ ਨਹੀਂ ਹੁੰਦੇ।
2: ਬਹੁਤ ਅੱਛੇ।
3: ਤੇਰੇ ਗੁਨਾਹ ਬਖਸ਼ ਦੇਵਾਂ ਸਾਰੇ,
2: ਵਾਹ,
3: ਇੰਨੇ ਸਬਰ ਵੀ ਤਾਂ ਕਰ ਨਹੀਂ ਹੁੰਦੇ। ਜੇ ਚੱਲ ਰਿਹਾ ਹੈ ਦੌਰ ਬਾਜਾਂ ਦਾ,
2: ਜੀ
3: ਜੇ ਚੱਲ ਰਿਹਾ ਹੈ ਦੌਰ ਬਾਜਾਂ ਦਾ, ਚਿੜੀਆਂ ਦੇ ਕਿਹੜਾ ਪਰ ਨਹੀਂ ਹੁੰਦੇ,
2: ਕੀ ਬਾਤ,
3: ਸੋਚੀ ਪਿੰਜਰੇ ਪਾਉਣ ਵਾਲੇ ਆਵੇ,
2: ਵਾਹ,
3: ਪੰਛੀਆਂ ਦੇ ਕਿਹੜਾ ਘਰ ਨਹੀਂ ਹੁੰਦੇ, ਕਿਹੋ ਜਿਹਾ ਸਾਡਾ ਮੋਹ ਪਾਲਦਿਆਂ ਤੋਂ, ਆਜ਼ਾਦ ਤੇ ਇੱਥੋਂ ਅਸੀਂ ਜ਼ਰ ਨਹੀਂ।

0: ਦੇ,
1: ਜੀ
0: ਉਲਝੀ ਤਣੀ ਮੋਹਦੀਆਂ ਤੰਦਾਂ ਦੀ, ਦਿਲ ਪੱਥਰ ਵੀ ਤਾਂ ਕਰ ਨਹੀਂ ਹੁੰਦੇ,
1: ਬਹੁਤ ਅੱਛੇ।
0: ਦਿਲ ਪੱਥਰ ਵੀ ਤਾਂ ਕਰ ਨਹੀਂ ਹੁੰਦੇ, ਹਰਫ ਲਿਖੂੰ ਤੇਰੇ ਦਿਲ ਤੇ ਐਸੇ,
1: ਜੀ
0: ਜੋ ਮਟਾਇਆ ਵੀ ਮਰ ਨਹੀਂ ਹੁੰਦੇ,
1: ਕੀ ਬਾਤ ਹੈ।
0: ਕਰੇ ਇਨਸਾਫ ਜਦ ਕੁਦਰਤ ਗੁਰੀ, ਕਹਿਰ ਫਿਰ ਜ਼ਰ ਨਹੀਂ ਹੁੰਦੇ, ਕਰੇ ਇਨਸਾਫ ਜਦ ਕੁਦਰਤ ਗੁਰੀ, ਕਹਿਰ ਫਿਰ ਜ਼ਰ ਨਹੀਂ ਹੁੰਦੇ।
1: ਜੀ ਬਹੁਤ ਅੱਛੇ।
0: ਸ਼ੁਕਰੀਆ।
1: ਤੇ ਤੁਸੀਂ ਆਪਣੀ ਲਿਖਤ ਨਾਲ, ਆਪਣੀ ਕਵਿਤਾ ਦੇ ਨਾਲ ਇਨਸਾਫ ਪੂਰਾ ਪੂਰਾ ਕਰ ਰਹੇ ਹੋ, ਪਰ ਤੁਹਾਡੀ ਜੋ ਕਵਿਤਾ ਹੈ, ਤੁਹਾਡੀ ਸਕੂਲ ਕਾਲਜ ਦੀ ਜੋ ਕਵਿਤਾ ਹੈ ਅਤੇ ਤੁਹਾਡੀ ਇਹ ਜੋ ਕਿਤਾਬੀ ਰਚਨਾਵਾਂ ਨੇ ਜਿਨ੍ਹਾਂ ਨੂੰ ਕਿਤਾਬਾਂ ਦੇ ਵਿੱਚ ਜਗ੍ਹਾ ਮਿਲ ਗਈ ਹੈ, ਛਪ ਕੇ ਉਹ ਸਾਡੇ ਹੱਥਾਂ ਦੇ ਵਿੱਚ ਆ ਗਈਆਂ, ਇਹਨਾਂ ਰਚਨਾਵਾਂ ਦੇ ਵਿੱਚ ਵਕਫਾ ਬਹੁਤ ਰਿਹਾ, ਗੈਪ ਬਹੁਤ ਰਿਹਾ, ਉਸ ਗੈਪ ਦੇ ਦੌਰਾਨ ਤੁਸੀਂ ਕੀ ਕੀਤਾ ਅਤੇ ਉਸ ਤੋਂ ਪਹਿਲਾਂ ਜਦੋਂ ਤੁਸੀਂ ਸ਼ੁਰੂਆਤ ਕੀਤੀ ਕਦੇ ਸਕੂਲ ਕਾਲਜ ਦੀ ਸਟੇਜ ਤੋਂ, ਉਸ ਬਾਰੇ ਵੀ ਸਾਨੂੰ ਦੱਸ ਦਿਓ, ਕਿਉਂਕਿ ਤੁਹਾਡਾ ਸਫ਼ਰ ਜਿਹੜਾ ਹੈ ਉਹ ਬਹੁਤ ਕਹਿ ਲਈਏ ਕਿ ਰੋਮਾਂਚ ਨਾਲ ਭਰਿਆ ਹੋਇਆ ਹੈ ਸਫ਼ਰ ਤੁਹਾਡਾ, ਇਹ ਕਵਿਤਾ ਲਿਖਣ ਦਾ, ਸਾਹਿਤ ਨਾਲ ਜੁੜਨ ਦਾ।
0: ਜੀ ਬਿਲਕੁਲ। ਮੈਂ ਜਦੋਂ ਸ਼ੁਰੂਆਤ ਵਿੱਚ ਲਿਖਦੀ ਸੀ ਤਾਂ ਉਹ ਸਕੂਲ ਟਾਈਮ ਸੀ ਮੇਰਾ,
1: ਜੀ
0: ਲਗਭਗ 8ਵੀਂ ਕਲਾਸ ਤੋਂ, ਸੰਨ 2000 ਤੋਂ ਪਹਿਲਾਂ ਦੀ ਗੱਲ ਹੈ।
1: ਜੀ
0: ਪਰ ਉਸ ਟਾਈਮ ਠੀਕ ਹੈ, ਸਕੂਲ ਦੇ ਟੀਚਰ ਸਪੋਰਟ ਕਰਦੇ ਸੀ, ਪਰ ਇੰਨੀ ਸਪੋਰਟ ਕਿਸੇ ਨੇ ਨਹੀਂ ਕੀਤੀ ਕਿ ਉਸਨੂੰ ਪੇਪਰਾਂ ਤੱਕ ਲੈ ਕੇ ਜਾਂਦੇ ਜਾਂ ਸਕੂਲ ਦੇ ਕਿਸੇ ਮੈਗਜ਼ੀਨ 'ਚ ਸ਼ਾਮਲ ਕੀਤਾ ਜਾਂਦਾ।
1: ਜੀ
0: ਤਾਂ ਫਿਰ ਘਰਦਿਆਂ ਨੂੰ ਵੀ ਥੋੜ੍ਹਾ ਤਾਂ ਪਤਾ ਸੀ, ਪਰ ਇਸ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਹੈਲਪ ਉਹਨਾਂ ਵੀ ਮੇਰੀ ਨਹੀਂ ਕੀਤੀ, ਬਲਕਿ ਇਹੀ ਸੀ ਕਿ ਤੁਸੀਂ ਸਕੂਲ ਪੜ੍ਹਨ ਜਾਂਦੇ ਹੋ ਅਤੇ ਆਪਣਾ ਪੜ੍ਹਾਈ ਕਰੋ। 9ਵੀਂ ਕਲਾਸ 'ਚ ਸਾਡੇ ਹੈਡ ਮਾਸਟਰ ਸੀ ਜਿਹੜੀ, ਉਹਨਾਂ ਦੀ ਰਿਟਾਇਰਮੈਂਟ ਪਾਰਟੀ ਸੀ,
1: ਜੀ
0: ਜਦੋਂ ਮੈਂ ਪਹਿਲੀ ਵਾਰ ਇੱਕ ਗੀਤ ਲਿਖਿਆ, ਕਿਉਂਕਿ ਸਾਡੀ ਕਲਾਸ ਵੱਲੋਂ ਉਹਨਾਂ ਲਈ ਕੁਛ ਲਿਖਿਆ ਜਾਣਾ ਸੀ,
1: ਠੀਕ ਆ ਜੀ,
0: ਉਹਨਾਂ ਦੀ ਰਿਟਾਇਰਮੈਂਟ ਪਾਰਟੀ 'ਤੇ ਉਹ ਗੀਤ ਮੈਂ ਖੁਦ ਗਾਇਆ ਸੀ। ਉੱਥੇ ਤਾਰੀਫ ਹੋਈ, ਮੇਰੇ ਡੈਡ ਦੇ ਇੱਕ ਦੋਸਤ ਉੱਥੇ ਗਏ ਹੋਏ ਸੀ, ਪਾਰਟੀ 'ਚ ਸ਼ਾਮਲ ਸੀ, ਉਹਨਾਂ ਨੇ ਸਪੈਸ਼ਲ ਕਿਹਾ ਵੀ,
1: ਜੀ
0: ਪਰ ਫਿਰ ਵੀ ਘਰਦਿਆਂ ਦਾ ਅਤੇ ਸਕੂਲਦਿਆਂ ਦਾ ਇੱਕੋ ਹੀ ਫੈਸਲਾ ਸੀ ਕਿ ਪਹਿਲਾਂ ਪੜ੍ਹਾਈ ਕਰੋ।
1: ਜੀ
0: ਔਰ ਇਸ ਤਰ੍ਹਾਂ ਫਿਰ ਮੈਨੂੰ ਕੋਈ ਹੌਸਲਾ ਫਜਾਈ ਨਾ ਮਿਲਣ ਕਰਕੇ ਉਹ ਸਫ਼ਰ 2000 ਵਿੱਚ ਹੀ ਖਤਮ ਹੋ ਗਿਆ।
1: ਠੀਕ ਆ ਜੀ।
0: ਉਸ ਤੋਂ ਬਾਅਦ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਸੰਭਾਲਿਆ, ਪੜ੍ਹਾਈ ਕੀਤੀ, ਫਿਰ ਵਿਆਹ ਹੋ ਗਿਆ।
1: ਜੀ
0: ਵਿਆਹ ਤੋਂ 12 ਸਾਲ ਬਾਅਦ ਫਿਰ ਲੱਗਿਆ ਕਿ ਦੁਬਾਰਾ ਕੁਛ ਲਿਖਣਾ ਚਾਹੀਦਾ। ਉਸ ਟਾਈਮ ਥੋੜ੍ਹਾ ਜਿਹਾ ਕਿਤਾਬਾਂ ਵੱਲ ਰੁਝਾਨ ਵੀ ਸਾਡੇ ਪੰਜਾਬੀਆਂ ਦਾ ਹੋ ਗਿਆ ਸੀ,
1: ਜੀ
0: ਫੇਸਬੁੱਕ 'ਤੇ ਕੁਛ ਗਰੁੱਪ ਜਿਹੜੇ ਸੀ ਸਾਹਿਤਕ ਗਰੁੱਪ ਬਣ ਗਏ ਸਨ, ਅਤੇ ਮੈਂ ਉੱਥੇ ਥੋੜ੍ਹਾ ਥੋੜ੍ਹਾ ਲਿਖਣਾ ਸ਼ੁਰੂ ਕੀਤਾ ਸੀ।
1: ਜੀ ਦਿਲਪ੍ਰੀਤ, ਮੈਂ ਤੁਹਾਨੂੰ ਇੱਥੇ ਵਿੱਚ ਰੋਕਦਾ। ਤੁਸੀਂ ਸਾਨੂੰ ਇਹ ਦੱਸੋ, ਕਿਹੜੇ ਪਿੰਡ ਦੇ ਸਕੂਲ ਦੀ ਗੱਲ ਹੋ ਰਹੀ ਹੈ ਜਦੋਂ ਤੁਸੀਂ ਇਹ ਗੱਲ ਕਰ ਰਹੇ ਹੋ, ਕਿਹੜੇ ਪਿੰਡ ਦੀ ਗੱਲ ਹੋ ਰਹੀ ਹੈ, ਕਿਹੜੇ ਜ਼ਿਲ੍ਹੇ ਦੀ ਗੱਲ ਹੋ ਰਹੀ ਹੈ, ਅਤੇ ਵਿਆਹ ਕੇ ਤੁਸੀਂ ਕਿਹੜੇ ਪਿੰਡ ਸ਼ਹਿਰ ਚਲੇ ਜਾਂਦੇ ਹੋ, ਥੋੜ੍ਹਾ ਜਿਹਾ ਅਸੀਂ ਉਹ ਵੀ ਜਾਣਨਾ ਚਾਹੁੰਦੇ ਹਾਂ।
0: ਜੀ, ਮੇਰਾ ਜਿਹੜਾ ਪੇਕਾ ਪਰਿਵਾਰ ਹੈ ਉਹ ਫਾਜ਼ਿਲਕਾ ਅਤੇ ਮੁਕਤਸਰ ਦੀ ਹੱਦ 'ਤੇ ਮੰਡੀ ਅਮੀਨਗੰਜ ਇੱਕ ਕਸਬਾ ਹੈ,
1: ਜੀ
0: ਉੱਥੋਂ ਦਾ ਇਹ ਸਕੂਲ ਸੀ, ਅਤੇ ਉੱਥੇ ਨੇੜਲਾ ਮੇਰਾ ਪਿੰਡ ਹੈ ਚੱਕ ਘੇਰੂ ਵਾਲਾ।
1: ਜੀ
0: ਅਤੇ ਇਹ ਪਿੰਡ ਦਾ ਜਦੋਂ ਅਸੀਂ ਨਾਂ ਦੱਸਦੇ ਹਾਂ, ਪਹਿਲੀ ਗੱਲ ਤਾਂ ਸਾਨੂੰ ਵਾਰ ਵਾਰ ਸਵਾਲ ਕੀਤਾ ਜਾਂਦਾ ਕਿ ਪਿੰਡ ਹੈ ਕਿੱਥੇ, ਕਿਉਂਕਿ ਸਾਡੇ ਪਿੰਡ ਵਿੱਚ ਬਹੁਤ ਥੋੜ੍ਹੇ ਜਿਹੇ ਘਰ ਨੇ,
1: ਜੀ
0: ਅੱਜ ਵੀ ਉੱਥੇ ਬੱਸ ਨਹੀਂ ਜਾਂਦੀ, ਅਤੇ ਅੱਜ ਵੀ ਉਸਦੀ ਆਪਣੀ ਪੰਚਾਇਤ ਨਹੀ�ं ਹੈ
1: ਜੀ,
0: ਉਸ
1: ਪਰ ਫਿਰ
0: ਤੋਂ।
1: ਵੀ ਤੁਸੀਂ ਆਪਣੇ
0: ਹਾਂ
1: ਪਿੰਡ ਦਾ ਨਾਂ ਜਿਹੜਾ ਹੈ ਆਪਣੀ ਕਵਿਤਾਵਾਂ ਰਾਹੀਂ, ਆਪਣੀਆਂ ਰਚਨਾਵਾਂ ਰਾਹੀਂ ਅੱਗੇ ਲੈ ਕੇ ਜਾ ਰਹੇ ਹੋ,
0: ਜੀ
1: ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਤੁਹਾਡੀਆਂ ਕਈ ਰਸਾਲਿਆਂ ਦੇ ਵਿੱਚ, ਸਮਾਗਮਾਂ 'ਚ ਇਹ ਕਵਿਤਾਵਾਂ ਤੁਹਾਡੀਆਂ ਸ਼ਾਮਲ ਹੋਈਆਂ ਨੇ, ਅਤੇ ਬਹੁਤ ਅੱਛੀ ਗੱਲ ਹੈ ਤੁਸੀਂ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਇਸ ਕਦਰ
0: ਜੀ
1: ਹੰਭਲਾ ਮਾਰਿਆ, ਅਤੇ ਬਹੁਤ ਸਾਰੀਆਂ ਆਪਣੀਆਂ ਕਵਿਤਾਵਾਂ ਅਤੇ ਕਹਾਣੀ ਸੰਗ੍ਰਹਿ ਤੁਸੀਂ ਛਪਵਾ ਲਏ ਨੇ।
0: ਜੀ ਬਿਲਕੁਲ। ਉੱਥੇ ਸਹੂਲਤਾਂ ਦੀ ਕਮੀ ਸੀ, ਮੈਂ ਪਹਿਲੀ ਕੁੜੀ ਸੀ ਜਿਸਨੇ ਪ੍ਰਾਈਵੇਟ BA ਵਿੱਚ ਐਡਮਿਸ਼ਨ ਲਈ ਸੀ।
1: ਜੀ
0: ਚਲੋ ਵਧੀਆ ਰਿਹਾ, ਜੋ ਵੀ ਹੈ ਥੋੜ੍ਹੀ ਹਿੰਮਤ ਕੀਤੀ, ਉਸ ਤੋਂ ਬਾਅਦ ਉੱਥੇ ਚਲੋ ਪੜ੍ਹਾਈ ਦਾ ਸਾਰਾ ਕੁਛ ਵਧੀਆ ਹੋ ਗਿਆ, ਸਹੂਲਤਾਂ ਹੋ ਗਈਆਂ,
1: ਜੀ
0: ਪਰ ਕੁਛ ਚੀਜ਼ਾਂ ਹਜੇ ਵੀ ਕਮੀ ਹੈਗੀ ਹੈ। ਫਿਰ ਮੇਰਾ ਜਿਹੜਾ ਵਿਆਹ ਆ 2008 ਵਿੱਚ ਫਿਰੋਜ਼ਪੁਰ ਦੇ ਇੱਕ ਪਿੰਡ ਲੱਖੋਕੇ 'ਚ ਹੋਇਆ,
1: ਜੀ
0: ਅਤੇ ਉੱਥੇ ਵੀ ਸਿਹਤ ਨਾਲ ਜੁੜਾਵ ਪਰਿਵਾਰ ਦਾ ਨਹੀਂ ਸੀ।
1: ਜੀ ਕਿਉਂਕਿ ਫਿਰੋਜ਼ਪੁਰ, ਕਿਉਂਕਿ ਫਿਰੋਜ਼ਪੁਰ ਜ਼ਿਲ੍ਹੇ ਬਾਰੇ ਹੀ, ਕਿਉਂਕਿ ਇਸ ਨੂੰ ਬਾਰਡਰ ਜ਼ਿਲ੍ਹਾ ਕਿਹਾ ਜਾਂਦਾ ਹੈ, ਤੇ
0: ਜੀ
1: ਇਸ ਤਰ੍ਹਾਂ ਦੀ ਜੋ ਤਰੱਕੀ ਹੈ ਕਹਿ ਲਈਏ, ਜਾਂ ਇਸ ਤਰ੍ਹਾਂ ਦੀ ਸੋਚ ਅਗਾਂਹ ਵਧੂ ਜਿਹੜੀ ਹੈ ਉਹ ਘੱਟ ਵੇਖਦੇ ਆ ਉਧਰਲੇ ਪਾਸੇ, ਜਾਂ ਇਸ ਤਰ੍ਹਾਂ ਦੇ ਰੁਝਾਨ ਜਿਹੜੇ ਹੈ ਉਹ ਘੱਟ ਵੇਖੇ ਜਾਂਦੇ ਨੇ। ਤੁਸੀਂ ਸਾਹਿਤਕ ਰੁਝਾਨ ਦੀ ਗੱਲ ਕਰ ਰਹੇ ਹੋ,
0: ਜੀ
1: ਫਿਰੋਜ਼ਪੁਰ ਜ਼ਿਲ੍ਹੇ 'ਚ ਤੁਹਾਡਾ ਵਿਆਹ ਹੁੰਦਾ ਹੈ, ਉਸ ਤੋਂ ਬਾਅਦ ਜੀ?
0: ਹਾਂਜੀ, ਉੱਥੇ ਪੜ੍ਹਾਈ ਲਈ ਰੁਝਾਨ ਤਾਂ ਬਹੁਤ ਸੋਹਣਾ ਸੀ,
1: ਜੀ
0: ਪਰ ਸਿਹਤ ਲਈ ਨਹੀਂ ਸੀ।
1: ਠੀਕ ਹੈ ਜੀ।
0: ਔਰ ਅੱਜ ਵੀ ਉੱਥੇ ਸਾਡੇ ਚੁਣਿੰਦਾ ਹੀ ਲੇਖਕ ਨੇ ਜਿਹੜੇ ਸ਼ਹਿਰ ਤੋਂ ਬਾਹਰ ਪਿੰਡਾਂ ਦੇ ਨੇ,
1: ਜੀ
0: ਅਤੇ ਮੈਨੂੰ ਖੁਸ਼ੀ ਹੈ ਕਿ ਮੈਂ ਇਸ 'ਚ ਸੰਨ 2020 ਤੋਂ ਸ਼ੁਰੂਆਤ ਕੀਤੀ ਸੀ,
1: ਜੀ
0: ਅਤੇ ਅੱਜ 2026 'ਚ ਮੈਂ 7 ਸਾਲ 'ਚ ਹੀ ਫਿਲਮਾਂ ਤੱਕ ਲਿਖਣ ਦਾ ਸਫ਼ਰ ਤੈਅ ਕਰ ਲਿਆ।
1: ਜੀ ਬਿਲਕੁਲ, ਤੁਸੀਂ ਸਕਰੀਨ ਪਲੇ ਜਿਹੜਾ ਹੈ, ਡਾਇਲੋਗ ਵੀ ਲਿਖੇ ਨੇ ਫਿਲਮ ਦੇ।

0: ਇੱਕ ਦੇ ਉਸ ਫਿਲਮ ਦਾ ਜ਼ਿਕਰ ਕਰ ਦਿਓ
1: ਜੀ। ਇਹ ਮੇਰੀ ਫਿਲਮ ਦਾ ਨਾਮ ਹਰਾ ਚੂੜਾ ਹੈ
0: ਜੀ,
1: ਔਰ ਇਹਨਾਂ ਦੇ ਪ੍ਰੋਡਿਊਸਰ ਤੇ ਲੇਖਕ ਇੰਗਲੈਂਡ ਤੋਂ ਸਨ। ਇਸ ਟਾਈਮ ਇਹ ਫਿਲਮ ਜਿਹੜੀ ਚਪਾਲ ਤੇ ਵੇਖੀ ਜਾ ਸਕਦੀ ਹੈ
0: ਜੀ। ਤੇ ਇਸ ਸਬੱਬ ਕਿਵੇਂ ਬਣਿਆ, ਤੁਹਾਨੂੰ ਕਿਵੇਂ ਇਹ ਆਫਰ ਮਿਲਿਆ
1: ਜੀ? ਉੱਥੋਂ ਇੱਕ ਇੰਗਲੈਂਡ ਦਾ ਇੱਕ ਚੈਨਲ ਹੈ PBC, ਉਸ ਤੋਂ ਉੱਥੇ ਮੈਨੂੰ ਇੰਟਰਵਿਊ ਲਈ ਉਹਨਾਂ ਨੇ ਆਫਰ ਕੀਤਾ ਸੀ। ਉਹ ਆਨਲਾਈਨ ਹੋਈ ਸੀਗੀ
0: ਜੀ,
1: ਪਹਿਲੀ ਕਿਤਾਬ ਤੇ ਹੋਈ, ਫਿਰ ਜਦੋਂ ਦੂਜੀ ਕਿਤਾਬ ਆਈ ਤੇ ਫਿਰ ਉਸ ਦੀ ਚਰਚਾ ਹੋਈ। ਉਸ ਤੋਂ ਬਾਅਦ ਉੱਥੇ ਜਿਹੜੇ ਮੇਰੇ ਹੋਸਟ ਸਨ, ਉਹਨਾਂ ਨੇ ਪਹਿਲਾਂ ਮੇਰੇ ਤੋਂ ਗੀਤ ਲਿਖਵਾਏ, ਉਹਨਾਂ ਦੇ ਉਹ ਪਸੰਦ ਆ ਗਏ, ਕਿਉਂਕਿ ਉਹਨਾਂ ਨਾਲ ਤਾਂ ਕਾਫੀ ਲੇਖਕ ਜੁੜੇ ਸਨ, ਪਰ ਉਹਨਾਂ ਨੂੰ ਆਪਦੇ ਜੋ ਉਹਨਾਂ ਨੂੰ ਚਾਹੀਦਾ ਸੀ
0: ਜੀ,
1: ਉਹ ਉਹਨਾਂ ਨੂੰ ਗੀਤ ਮੇਰੇ ਤੋਂ ਮਿਲ ਗਏ। ਫਿਰ ਉਹਨਾਂ ਨੇ ਫਿਲਮ ਬਣਾਈ ਤੇ ਇਸ ਤਰ੍ਹਾਂ ਹੀ ਉਹਨਾਂ ਨੇ ਕਿਹਾ ਵੀ ਇਹ ਵੀ ਤੁਸੀਂ ਲਿਖਣੇ ਆ, ਕਿਉਂਕਿ ਉਹਨਾਂ ਨੂੰ ਮੇਰਾ ਕੰਮ ਪਸੰਦ ਸੀ
0: ਜੀ।
1: ਇਸ ਤਰ੍ਹਾਂ ਇਹ ਸਬੱਬ ਬਣ ਗਿਆ
0: ਜੀ। ਬਹੁਤ ਅੱਛੇ, ਅਸੀਂ ਪਰਿਵਾਰ ਦੀ ਸਪੋਰਟ ਦੀ ਗੱਲ ਕਰਨਾ ਚਾਹਾਂਗੇ, ਕਿਉਂਕਿ ਸਾਹਿਤਕਾਰ ਦੇ ਲਈ ਵੈਸੇ ਵੀ ਹਰ ਤਰ੍ਹਾਂ ਦੀ ਸਪੋਰਟ ਜਿਹੜੀ ਆ ਉਹ ਦਰਕਾਰ ਹੁੰਦੀ ਹੈ। ਔਰਤ ਸਾਹਿਤਕਾਰ ਜਿਹੜੀਆਂ ਨੇ ਉਹਨਾਂ ਲਈ ਇਹ ਹੋਰ ਜ਼ਿਆਦਾ ਥੋੜ੍ਹਾ ਜਿਹਾ ਮੁਸ਼ਕਿਲ ਹੋ ਜਾਂਦਾ ਹੈ, ਕਿਉਂਕਿ ਉਹਨਾਂ ਨੇ ਘਰ ਪਰਿਵਾਰ ਵੀ ਦੇਖਣਾ ਹੈਗਾ ਤੇ ਬਹੁਤ ਸਾਰੀਆਂ ਸਮਾਜਿਕ ਚੁਣੌਤੀਆਂ ਵੀ ਹੁੰਦੀਆਂ ਨੇ
1: ਜੀ।
0: ਤੁਸੀਂ ਇਸ ਸਾਰੇ ਨੂੰ ਕਿਵੇਂ ਸਰ ਕੀਤਾ, ਕਿਸ ਤਰ੍ਹਾਂ ਦੀ ਸਪੋਰਟ ਮਿਲੀ
1: ਜੀ? ਪਹਿਲਾਂ ਤਾਂ ਮੇਰਾ ਇਹ ਫੈਸਲਾ ਸੀ ਕਿ ਘਰਦਿਆਂ ਨੂੰ ਕੁਛ ਕਰਕੇ ਦਿਖਾਉਣਾ
0: ਜੀ,
1: ਫਿਰ ਉਹਨਾਂ ਨੂੰ ਕਹਿਣਾ ਕਿ ਮੇਰੀ ਸਾਥ ਦਿਓ।
0: ਠੀਕ ਹੈ।
1: ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਸੀ ਤਾਂ ਮੇਰਾ ਜਿਹੜਾ ਰੀਅਲ ਨਾਮ ਹੈ ਉਹ ਗੁਰਜਿੰਦਰ ਕੌਰ ਹੈ
0: ਜੀ।
1: ਮੈਂ ਇੱਕ ਦਿਲਪ੍ਰੀਤ ਗੁਰੀ ਨਾਮ ਤੋਂ ਆਪਣਾ ਅਕਾਊਂਟ ਸੋਸ਼ਲ ਮੀਡੀਆ ਤੇ ਬਣਾਇਆ, ਇਹ ਨਾਮ ਵੀ ਮੇਰੀ ਦੋਸਤ ਨੇ ਮੈਨੂੰ ਦਿੱਤਾ ਸੀ। ਉੱਥੋਂ ਮੈਂ ਲਿਖਣਾ ਸ਼ੁਰੂ ਕੀਤਾ, ਜਿਸ ਬਾਰੇ ਖਬਰ ਮੇਰੇ ਘਰਦਿਆਂ ਨੂੰ ਨਹੀਂ ਸੀ
0: ਜੀ।
1: ਫਿਰ ਮੈਂ ਉੱਥੋਂ ਮੈਨੂੰ ਚੰਗੇ ਲੋਕ ਵੀ ਮਿਲੇ, ਪਹਿਲਾਂ ਸਭ ਤੋਂ ਪਹਿਲਾਂ ਸਰ ਰਣਜੀਤ ਮਨੀ ਜੀ ਜੋ ਗਾਇਕ ਨੇ ਉਹ ਮਿਲੇ, ਉਹਨਾਂ ਨੇ ਮੇਰਾ ਗੀਤ ਕੀਤਾ। ਮੈਂ ਉੱਥੇ ਥੋੜ੍ਹਾ ਹੀ ਪੋਸਟ ਕੀਤਾ ਸੀ ਪਰ ਉਹਨਾਂ ਦੇ ਪਸੰਦ ਆ ਗਿਆ ਤੇ ਉਹਨਾਂ ਨੇ ਮੇਰਾ ਗੀਤ ਕਰ ਦਿੱਤਾ, ਹੌਸਲਾ ਵੱਧ ਗਿਆ
0: ਜੀ।
1: ਉਸ ਤੋਂ ਬਾਅਦ ਮੈਂ ਪਹਿਲੀ ਕਿਤਾਬ ਕੀਤੀ, ਉਹ ਵੀ ਘਰਦਿਆਂ ਨੂੰ ਨਹੀਂ ਦੱਸਿਆ ਸੀ
0: ਜੀ।
1: ਮੇਰੀ ਪਹਿਲੀ ਕਿਤਾਬ ਹੀ ਸਪੌਂਸਰ ਹੋ ਗਈ, ਕਿਉਂਕਿ ਲਿਖਤਾਂ ਪਸੰਦ ਸਨ।
0: ਬਹੁਤ ਅੱਛਾ।
1: ਮੈਨੂੰ ਚੰਗੇ ਉਸਤਾਦ ਮਿਲ ਗਏ
0: ਜੀ,
1: ਜਿਨ੍ਹਾਂ ਦਾ ਨਾਮ ਸਰ ਜਨਕ ਸੰਗਤ ਜੀ ਹੈ, ਤਲਵੰਡੀ ਤੋਂ ਨੇ। ਤੇ ਇਸ ਤਰ੍ਹਾਂ ਪਹਿਲੀ ਕਿਤਾਬ ਜਦੋਂ ਛਪ ਕੇ ਘਰ ਆਈ, ਉਸ ਦੇ ਰਿਲੀਜ਼ਿੰਗ ਪ੍ਰੋਗਰਾਮ ਤੇ ਵੀ ਮੈਂ ਹਾਜ਼ਰ ਨਹੀਂ ਸੀ
0: ਜੀ।
1: ਉਸ ਤੋਂ ਬਾਅਦ ਇੱਕ ਮਹੀਨੇ ਬਾਅਦ ਜਦੋਂ ਘਰ ਕਿਤਾਬ ਦਿਖਾਈ, ਸਭ ਤੋਂ ਪਹਿਲਾਂ ਮੈਂ ਆਪਣੇ ਪਿਤਾ ਨੂੰ ਗਿਫਟ ਕੀਤੀ, ਉਹਨਾਂ ਨੂੰ ਚੰਗਾ ਲੱਗਿਆ। ਫਿਰ ਉਸ ਤੋਂ ਬਾਅਦ ਮੈਂ ਆਪਣੇ ਪਤੀ ਨੂੰ ਦਿਖਾਈ, ਉਹਨੂੰ ਲੱਗਿਆ ਕਿ ਠੀਕ ਹੈ, ਕੁਛ ਕਰ ਰਹੀ ਹੈ। ਤਾਂ ਫਿਰ ਹੌਲੀ ਹੌਲੀ ਮੇਰੇ ਦੋਵੇਂ ਭਰਾਵਾਂ ਨੇ ਮੇਰਾ ਬਹੁਤ ਸਾਥ ਦਿੱਤਾ ਕਿ ਤੂੰ ਕਰ ਰਹੀ ਹੈ ਤਾਂ ਬਸ ਤੂੰ ਕਰ, ਜਿੱਥੇ ਵੀ ਲੈ ਕੇ ਜਾਣਾ ਆ ਜਾਂ ਕਿਸੇ ਤਰ੍ਹਾਂ ਦਾ ਤੈਨੂੰ ਪੈਸੇ ਦੀ ਲੋੜ ਹੈ ਜਾਂ ਕਿਤੋਂ ਕੁਛ ਲੈ ਕੇ ਆਉਣਾ, ਜੋ ਵੀ ਚਾਹੀਦਾ ਸੀ ਤੈਨੂੰ ਕਰਾਂਗੇ। ਪਹਿਲਾਂ ਮੇਰੇ ਬ੍ਰਦਰ ਮੈਨੂੰ ਲੈ ਕੇ ਜਾਂਦੇ ਸੀ ਹਰ ਜਗ੍ਹਾ, ਹੁਣ ਮੇਰੇ ਪਤੀ ਮੇਰਾ ਬਹੁਤ ਸਾਥ ਦਿੰਦੇ ਨੇ
0: ਜੀ। ਬਹੁਤ ਅੱਛੇ। ਸੋ ਗੱਲ ਜਿਹੜੀ ਆ ਉਹ ਪਤੀ ਜੀ ਤੱਕ ਤੁਹਾਡੇ ਲੇਟ ਪਹੁੰਚੀ ਹੈ, ਨਹੀਂ ਤਾਂ ਉਹਨਾਂ ਨੇ ਵੀ ਮਾਣ ਜਿਹੜਾ ਹੈ ਉਦੋਂ ਤੋਂ ਹੀ ਮਹਿਸੂਸ ਕਰਨਾ ਸ਼ੁਰੂ ਕਰ ਦੇਣਾ ਸੀਗਾ। ਕਦੇ ਉਹਨਾਂ ਨੇ ਗਿਲਾ ਨਹੀਂ ਕੀਤਾ ਵੀ ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ?
1: ਨਹੀਂ, ਕਿਉਂਕਿ ਪਹਿਲਾਂ ਥੋੜ੍ਹਾ ਤਾਂ ਇਹ ਪਤਾ ਸੀ ਕਿ ਕੁਛ ਨਾ ਕੁਛ ਫੋਨ 'ਤੇ ਲਿਖਦੀ ਹੈ, ਪਰ ਉਹ ਇੱਦਾਂ ਲੱਗਦਾ ਸੀ ਕਿ ਇਹ ਟਾਈਮ ਖਰਾਬ ਹੋ ਰਿਹਾ, ਕਿਉਂਕਿ ਘਰੋਂ ਅਸੀਂ ਆਰਥਿਕ ਪੱਖ ਤੋਂ ਸਮਾਜਿਕ ਪੱਖ ਤੋਂ ਅੱਛੇ ਹਾਂ, ਤਾਂ ਇਹ ਸੀ ਕਿ ਸਭ ਕੁਛ ਤਾਂ ਹੈ
0: ਜੀ,
1: ਘਰੇ ਪਰਿਵਾਰ 'ਤੇ ਜਾਂ ਆਪਣੇ ਵਧੀਆ ਜ਼ਿੰਦਗੀ ਨੂੰ ਜੀਆ ਜਾਵੇ
0: ਜੀ।
1: ਉਹਨਾਂ ਨੂੰ ਇਹ ਲੱਗਦਾ ਸੀ ਕਿ ਇਹ ਵਾਧੂ ਦੀ ਫਿਕਰ ਹੈ, ਵਾਧੂ ਦਾ ਸਮਾਂ ਖਰਾਬ ਕੀਤਾ ਜਾ ਰਿਹਾ, ਪਰ ਹੁਣ ਉਹਨਾਂ ਨੂੰ ਬਹੁਤ ਚੰਗਾ ਲੱਗਦਾ ਹੈ। ਉਹ ਇਸ ਗੱਲ 'ਤੇ ਉਹਨਾਂ ਨੂੰ ਖੁਸ਼ੀ ਹੈ ਕਿ ਤੂੰ ਕੁਛ ਕਿਹਾ ਨਹੀਂ, ਮੈਂ ਇਹ ਕਰਨਾ ਜਾਂ ਉਹ ਕਰਨਾ, ਤੂੰ ਕਰਕੇ ਦਿਖਾਇਆ
0: ਜੀ।
1: ਮੈਂ ਆਪਣੇ ਜਿਹੜਾ ਰੀਅਲ ਨਾਮ ਸੀ ਉਸ ਤੋਂ ਬਿਨਾਂ, ਮੈਂ ਸਰ ਨਾਮ ਸੀ ਜੋ ਮੇਰੇ ਦੋਨਾਂ ਪਰਿਵਾਰਾਂ ਦਾ ਉਸ ਤੋਂ ਬਿਨਾਂ, ਔਰ ਮੈਂ ਕੋਈ ਮੋਬਾਈਲ ਨੰਬਰ ਵੀ ਆਪਣਾ ਨਹੀਂ ਵਰਤਿਆ ਤੇ ਤਸਵੀਰ ਵੀ 5 ਸਾਲ ਨਹੀਂ ਵਰਤੀ
0: ਜੀ।
1: ਇਸ ਤੋਂ ਬਿਨਾਂ ਇਹ ਸਭ ਕੁਝ ਕੀਤਾ
0: ਜੀ। ਬਿਲਕੁਲ, ਮੈਨੂੰ ਨਾ ਕੁਝ ਅੰਗਰੇਜ਼ੀ ਫੀਮੇਲ ਲਿਟਰੇਰੀਅਨ ਜਿਹੜੇ ਨੇ ਉਹ ਯਾਦ ਆ ਗਏ, ਅੰਗਰੇਜ਼ੀ ਦੀਆਂ ਵੀ ਜੋ ਬਹੁਤ ਸਾਰੀਆਂ ਸਾਹਿਤਕਾਰਾਂ ਹੋਈਆਂ ਨੇ ਜਾਂ ਕਵਿਤਰੀਆਂ ਹੋਈਆਂ ਨੇ, ਉਹਨਾਂ ਨੇ ਵੀ ਇਸੇ ਤਰ੍ਹਾਂ ਲਿਖਣਾ ਸ਼ੁਰੂ ਕੀਤਾ, ਕਿਉਂਕਿ ਸਾਡੇ ਮੁਲਕ ਦੇ ਵਾਂਗ ਹੀ ਯੂਰਪ ਦੇ ਵਿੱਚ ਵੀ, ਉੱਥੇ ਪੜ੍ਹਿਆ ਗਿਆ ਕਿ ਯੂਰਪ ਦੇ ਵਿੱਚ ਵੀ ਉਦੋਂ ਕੁੜੀਆਂ ਨਹੀਂ ਸੀ ਲਿਖ ਸਕਦੀਆਂ ਹੁੰਦੀਆਂ, ਔਰਤਾਂ ਨਹੀਂ ਸੀ ਲਿਖ ਸਕਦੀਆਂ ਹੁੰਦੀਆਂ, ਤੇ ਉਹ ਤੁਹਾਡੇ ਵਾਂਗ ਹੀ ਆਪਣਾ ਨਾਂ ਬਦਲ ਕੇ ਕੋਈ ਹੋਰ ਤਖੱਲਸ ਰੱਖ ਕੇ ਉਹ ਲਿਖਣਾ ਸ਼ੁਰੂ ਕਰਦੀਆਂ ਸੀ, ਤੇ ਉਸ ਤੋਂ ਬਾਅਦ ਪਤਾ ਲੱਗਦਾ ਸੀ ਵੀ ਇਹ ਕਿਰਤ ਤਾਂ ਕੋਈ ਔਰਤ ਲਿਖ ਰਹੀ ਹੈ, ਤੇ ਉਦੋਂ ਲੋਕਾਂ ਨੂੰ ਬੜੀ ਹੈਰਾਨੀ ਹੁੰਦੀ ਸੀ, ਜਿੱਥੇ ਉੱਥੇ ਇਹ ਮਾਣ ਵੀ ਮਹਿਸੂਸ ਹੁੰਦਾ ਸੀ ਤੇ ਇਹ ਸੱਚ ਵੀ ਉਹਨਾਂ ਦੇ ਸਾਹਮਣੇ ਆਉਂਦਾ ਸੀ ਵੀ ਔਰਤਾਂ ਘੱਟ ਨਹੀਂ, ਉਹ ਬਹੁਤ ਵਧੀਆ ਲਿਖ ਸਕਦੀਆਂ ਨੇ। ਤੁਸੀਂ ਦਿਲਪ੍ਰੀਤ ਗੁਰੀ ਜੀ ਅੰਮ੍ਰਿਤ ਵਰਗੀ ਕੁੜੀ ਜੋ ਕਾਵਿ ਸੰਗ੍ਰਹਿ ਹੈ ਉਸ ਦੇ ਵਿੱਚੋਂ ਇੱਕ ਕਵਿਤਾ ਜਿਹੜੀ ਆ ਪੜ੍ਹ ਕੇ ਸੁਣਾਈ, ਹੁਣ ਤੁਹਾਡਾ ਇੱਕ ਕਾਵਿ ਸੰਗ੍ਰਹਿ ਹੋਰ ਆਖਰੀ ਇੱਛਾ ਪੂਰੀ ਕਰੇਗਾ ਕਾਵਿ ਸੰਗ੍ਰਹਿ ਜੋ ਹੈ ਉਸ ਦੇ ਵਿੱਚੋਂ ਇੱਕ ਕਵਿਤਾ ਸਾਡੇ ਸਰੋਤਿਆਂ ਦੀ ਨਜ਼ਰ ਕਰੋ। ਮੈਂ ਸਾਡੇ ਸਰੋਤਿਆਂ ਨੂੰ ਦੱਸ ਦੇਵਾਂ ਕਿ ਕੁਝ ਚ ਰੱਬ ਇੱਕ ਕਹਾਣੀ ਸੰਗ੍ਰਹਿ ਜਿਸ ਦੇ ਵਿੱਚੋਂ ਇੱਕ ਕਹਾਣੀ ਵੀ ਤੁਹਾਡੀ ਨਜ਼ਰ ਕਰਨਗੇ ਦਿਲਪ੍ਰੀਤ ਗੁਰੀ ਹੁਰੀ, ਤਜੀਬਾਂ ਚੋਂ ਜਨਮਾਂ ਦੀ

0: ਦਾਸਤਾਨਿਕ ਨਾਵਲ ਵੀ ਇਹਨਾਂ ਨੇ ਲਿਖਿਆ ਹੈ ਅਤੇ ਨਾਲੋਂ ਨਾਲ ਚਾਨਣ ਦੀਆਂ ਜਾਈਆਂ ਵੀ ਇੱਕ ਕਾਵਿ ਸੰਗ੍ਰਹਿ ਇਹਨਾਂ ਲਿਖਿਆ ਹੈ ਅਤੇ ਜਿਵੇਂ ਕਿ ਇਹਨਾਂ ਨੇ ਗੱਲ ਕੀਤੀ ਹੈ ਹਰਾ ਚੂੜਾ ਸਕਰੀਨ ਪਲੇ ਡਾਇਲੋਗ ਵੀ ਇਸ ਫਿਲਮ ਦੇ ਲਈ ਇਹਨਾਂ ਨੇ ਲਿਖੇ ਨੇ ਜੀ ਤੁਹਾਡੀ ਅਗਲੀ ਕਵਿਤਾ
1: ਇਸ ਕਵਿਤਾ ਦਾ ਨਾਮ ਹੈ ਜੀ ਨਜ਼ਮ ਕਹੂੰਗੀ ਮੈਂ ਇਸਨੂੰ ਦਿਲ ਚ ਕਬਰ ਤੇਰੇ ਦਿਲ ਚ ਇੱਕ ਕਬਰ ਹੈ ਤੇਰੇ ਦਿਲ ਚ ਇੱਕ ਕਬਰ ਹੈ ਮੇਰੇ ਜਜ਼ਬਾਤਾਂ ਦੀ ਦਿਨ ਦੀ ਬੇਚੈਨੀ ਦੀ ਹੌਕਿਆਂ ਭਰੀਆਂ ਰਾਤਾਂ ਦੀ ਖੋਲੇ ਜਦੋਂ ਅਲਮਾਰੀ ਖੋਲੇ ਜਦੋਂ ਅਲਮਾਰੀ ਇੱਧਰ ਉੱਧਰ ਦੇਖ ਲਵੀ ਇੱਕ ਕਬਰ ਮਿਲੂਗੀ ਤੈਨੂੰ ਮੇਰੀਆਂ ਦਿੱਤੀਆਂ ਹੋਈਆਂ ਸਗਾਤਾਂ ਦੀ
0: ਕੀ ਬਾਤ ਹੈ
1: ਤੂੰ ਆਪਣੇ ਸ਼ੌਂਕ ਸ਼ੋਹਰਤ ਦੌਲਤ ਚ ਭੁੱਲ ਬੈਠਾ ਤੂੰ ਆਪਣੇ ਸ਼ੌਂਕ ਸ਼ੋਹਰਤ ਦੌਲਤ ਚ ਭੁੱਲ ਬੈਠਾ ਇੱਕ ਕਬਰ ਤੇਰੇ ਅੰਦਰ ਹੈ ਸੁਰਖ ਸੁਨਹਿਰੀ ਮੁਲਾਕਾਤਾਂ ਦੀ
0: ਕੀ ਬਾਤ
1: ਜਦੋਂ ਤੂੰ ਤਿਆਰ ਹੋਵੇਂ ਜਦੋਂ ਤੂੰ ਤਿਆਰ ਹੋਵੇਂ ਘਰ ਨਵੇਂ ਦਿਲ ਤੇ ਪਾਉਣ ਲਈ
0: ਵਾਹ
1: ਇੱਕ ਕਬਰ ਤੱਕੀ ਸ਼ੀਸ਼ੇ ਚ ਸੌਹਾਂ ਵਾਲੀਆਂ ਬਾਤਾਂ ਦੀ
0: ਕੀ ਬਾਤ ਹੈ ਜੀ
1: ਇਹ ਦਿਲ ਦੇ ਅੰਦਰ ਸੀ ਮੰਦਰ
0: ਜੀ
1: ਇਹ ਦਿਲ ਦੇ ਅੰਦਰ ਸੀ ਮੰਦਰ ਤੂੰ ਕਬਰ ਸਥਾਨ ਬਣਾਤਾ
0: ਕੀ ਬਾਤ ਹੈ
1: ਭਰਨ ਗਵਾਹੀ ਇਹ ਕਬਰਾਂ ਤੇਰੀ ਜ਼ਮੀਰ ਦੇ ਹਾਲਾਤਾਂ ਦੀ ਤੇਰੇ ਦਿਲ ਚ ਇੱਕ ਕਬਰ ਹੈ ਮੇਰੇ ਜਜ਼ਬਾਤਾਂ ਦੀ ਦਿਲ ਦੀ ਬੇਚੈਨੀ ਦੀ ਤੇ ਹੌਕਿਆਂ ਭਰੀਆਂ ਰਾਤਾਂ ਦੀ
0: ਬਹੁਤ ਅੱਛੇ ਜੀ ਬਹੁਤ ਅੱਛੇ ਬਹੁਤ ਕੁਝ ਕਹਿੰਦੀਆਂ ਹੈ ਔਰਤ ਜੋ ਹੈ ਅੱਜ ਦੇ ਸਾਡੇ ਸਮਾਜ ਦੇ ਵਿੱਚ ਵੀ ਬਹੁਤ ਸਾਰੀਆਂ ਆਪਣੀਆਂ ਇੱਛਾਵਾਂ ਜਿਹੜੀਆਂ ਹੈ ਉਹ ਦੱਬ ਘੁੱਟ ਲੈਂਦੀ ਹੈ ਜਦੋਂ ਉਸ ਨੂੰ ਲੱਗਦਾ ਕਿ ਹੁਣ ਮੈਂ ਇੱਕ ਮਾਂ ਹਾਂ ਹੁਣ ਮੈਂ ਇੱਕ ਭੈਣ ਹਾਂ ਹੁਣ ਮੈਂ ਇੱਕ ਪਤਨੀ ਹਾਂ ਤਾਂ ਉਹਨਾਂ ਨੂੰ ਬਹੁਤ ਕੁਝ ਜਰਨਾ ਜਿਹੜਾ ਹੈ ਉਹ ਵੀ ਪੈਂਦਾ ਹੈ ਪਰ ਜਰਨ ਦੇ ਨਾਲ ਨਾਲ ਕਰਨ ਦੀ ਜੇਕਰ ਇੱਛਾ ਹੋਵੇ ਤੁਹਾਡੇ ਵਾਂਗ ਤਾਂ ਗੱਲ ਜਿਹੜੀ ਹੈ ਉਹ ਬਣ ਜਾਂਦੀ ਹੈ ਗੀਤਕਾਰ ਵਜੋਂ ਵੀ ਤੁਹਾਡੇ ਬਹੁਤ ਗੀਤ ਰਿਕਾਰਡ ਹੋਏ ਨੇ ਕਦੇ ਤੁਹਾਨੂੰ ਇਹ ਨਹੀਂ ਲੱਗਿਆ ਕਿ ਮੈਨੂੰ ਖੁਦ ਵੀ ਗਾਣਾ ਚਾਹੀਦਾ ਹੈ ਤੁਹਾਡੇ ਖੁਦ ਦੇ ਲਿਖੇ ਹੋਏ ਗੀਤ ਦੂਜੇ ਗਾ ਰਹੇ ਹੈ ਤੁਹਾਡੇ ਗੀਤਾਂ ਦੇ ਲਈ ਧੁਨਾਂ ਤਿਆਰ ਕਰ ਰਹੇ ਨੇ ਅਤੇ ਕਦੇ ਤੁਹਾਨੂੰ ਲੱਗਿਆ ਹੋਵੇ ਕਿ ਮੈਂ ਵੀ ਲਿਖਾਂ ਅਤੇ ਉਸ ਲਿਖੇ ਹੋਏ ਨੂੰ ਗਾਵਾਂ
1: ਨਹੀਂ ਜੀ ਮੇਰੀ ਇੱਛਾ ਕਦੇ ਵੀ ਪੈਦਾ ਨਹੀਂ ਹੋਈ ਕਿਉਂਕਿ ਮੈਨੂੰ ਇੱਕ ਕਵੀ ਨਹੀਂ ਇੱਕ ਲੇਖਕ ਬਣਨਾ ਸੀ ਮੈਂ ਨਾ ਹੀ ਇੱਕ ਗੀਤਕਾਰ ਬਣਨਾ ਚਾਹੁੰਦੀ ਸੀ
0: ਜੀ
1: ਬਿਲਕੁਲ ਸ਼ੁਰੂਆਤ ਮੈਂ ਗੀਤਕਾਰ ਤੋਂ ਕੀਤੀ ਸੀ ਪਰ ਮੈਨੂੰ ਇਹ ਹੈ ਕਿ ਮੈਂ ਲਿਖਣਾ ਕਿਉਂਕਿ ਜੇ ਗਾਇਕੀ ਵਾਲੇ ਪਾਸੇ ਜਾਊਂਗੀ ਤਾਂ ਇਹ ਚੀਜ਼ਾਂ ਕੁਛ ਪਿੱਛੇ ਰਹਿ ਜਾਣਗੀਆਂ
0: ਜੀ ਬਿਲਕੁਲ ਇਹੀ ਹੈ ਜਿਹੜਾ ਟੀਚਾ ਨਹੀਂ ਮਿੱਥਿਆ ਜਾਂਦਾ ਜਦੋਂ ਕਲੀਅਰ ਨਹੀਂ ਹੁੰਦਾ ਤਾਂ ਬਹੁਤ ਸਾਰੇ ਗੀਤਕਾਰ ਜਿਹੜੇ ਹੈ ਉਹ ਸਾਹਿਤ ਦੀ ਲਾਈਨ ਦੇ ਵਿੱਚ ਪਛੜ ਜਾਂਦੇ ਨੇ ਬਹੁਤ ਸਾਰੇ ਸਾਹਿਤਕਾਰ ਜਿਹੜੇ ਨੇ ਉਹ ਗੀਤਕਾਰੀ ਦੀ ਲਾਈਨ ਦੇ ਵਿੱਚ ਪਛੜ ਜਾਂਦੇ ਨੇ ਜੇਕਰ ਅਸੀਂ ਆਪਣੇ ਲਈ ਇੱਕ ਲਾਈਨ ਨਹੀਂ ਬਣਾਵਾਂਗੇ ਤਾਂ ਅਸੀਂ ਇਸੇ ਤਰ੍ਹਾਂ ਹੀ ਗਲਤੀ ਜਿਹੜੀ ਹੈ ਉਹ ਖਾਵਾਂਗੇ ਅਤੇ ਦਿਲਪ੍ਰੀਤ ਅਸੀਂ ਤੁਹਾਡੇ ਵੱਲੋਂ ਲਿਖੇ ਹੋਏ ਕੋਈ ਗੀਤ ਦੇ ਚੰਦ ਕੁ ਬੋਲ ਜਿਹੜੇ ਆ ਉਹ ਸੁਣਨਾ ਚਾਹੁੰਦੇ ਹਾਂ ਅਸੀਂ ਚਾਹਵਾਂਗੇ ਕਿ ਤੁਸੀਂ ਗੀਤ ਕੋਈ ਸਾਡੇ ਸਰੋਤਿਆਂ ਦੇ ਰੂਬਰੂ ਕਰੋ
1: ਮੈਂ ਕੀ ਸੁਣਾ ਦਿੰਦੀ ਹਾਂ
0: ਜੀ
1: ਕਿਰਦਾਰ ਰੰਗ ਬਿਰੰਗੇ ਕੁਝ ਭੈੜੇ ਨੇ ਚਿੱਕੜ ਤੋਂ ਵੀ ਜ਼ਿਆਦਾ ਕੁਝ ਫੁੱਲਾਂ ਤੋਂ ਵੱਧ ਚੰਗੇ ਨੇ ਇਹ ਦੁਨੀਆ ਰੰਗ ਬਿਰੰਗੀ ਹੈ ਇੱਥੇ ਕਿਰਦਾਰ ਵੀ ਰੰਗ ਬਿਰੰਗੇ ਨੇ
0: ਕੀ ਬਾਤ
1: ਕੁਝ ਲੋਕ ਜਾਣ ਬਣ ਜਾਂਦੇ ਨੇ ਕੁਝ ਸੋਤ ਲੈਂਦੇ ਨੇ ਸਾਹਾਂ ਨੂੰ ਕੁਝ ਹਨੇਰੇ ਕਰ ਦੇਣ ਜ਼ਿੰਦਗੀ ਚ ਕੁਝ ਰੋਸ਼ਨ ਕਰਦੇ ਰਾਹਾਂ ਨੂੰ
0: ਜੀ
1: ਇੱਥੇ ਨਾਲ ਖੜੇ ਦੁਸ਼ਮਣ ਹੋ ਜਾਂਦੇ ਸਭ ਮੋਹ ਮਾਇਆ ਵਿੱਚ ਰੰਗੇ ਨੇ ਇਹ ਦੁਨੀਆ ਰੰਗ ਬਿਰੰਗੀ ਹੈ ਇੱਥੇ ਕਿਰਦਾਰ ਵੀ ਰੰਗ ਕੁਝ ਪੂਜਾ ਕਰਦੇ ਨਾਥਾਂ ਦੀ ਕਈਆਂ ਮਾਪੇ ਵੀ ਘਰੋਂ ਕੱਢੇ ਨੇ ਗੱਲ ਸੋਚ ਤੇ ਨੀਅਤ ਦੀ ਸਾਰੀ ਉਂਝ ਬੰਦੇ ਨਾ ਛੋਟੇ ਵੱਡੇ ਨੇ ਇੱਥੇ ਮਕਾਨ ਤੋਂ ਬੰਗਲਾ ਬਣ ਜਾਂਦਾ ਪਰ ਦਿਲ ਦੇ ਕੋਨੇ ਬੇਟੰਗੇ ਨੇ
0: ਇਹ
1: ਦੁਨੀਆ ਰੰਗ ਬਿਰੰਗੀ ਹੈ ਇੱਥੇ ਕਿਰਦਾਰ ਵੀ ਰੰਗ ਬਿਰੰਗੇ ਨੇ ਕਿਤੇ ਖੁੱਲੇ ਦਿਲ ਤੇ ਅੱਤ ਗਰੀਬੀ ਹੈ ਕਿਤੇ ਮੀਰੀ ਵਿੱਚ ਵੀ ਸਾੜੇ ਨੇ ਕਈਆਂ ਹੱਕ ਵੀ ਆਪਣੇ ਦਾਨ ਕਰੇ ਇੱਥੇ ਸਾਰੇ ਵੀ ਨਾ ਮਾੜੇ ਨੇ ਇੱਥੇ ਕੋਈ ਦੇਸ਼ ਤੇ ਥਾਂ ਨਹੀਂ ਜਿੱਥੇ ਲੋਭ ਦੇ ਨਾ ਪੰਗੇ ਨੇ ਇਹ ਦੁਨੀਆ ਰੰਗ ਬਿਰੰਗੀ ਹੈ ਇੱਥੇ ਕਿਰਦਾਰ ਵੀ ਰੰਗ ਬਿਰੰਗੇ ਨੇ
0: ਜੀ ਬਿਲਕੁਲ ਤੇ ਤੁਹਾਡੀਆਂ ਜੋ ਰਚਨਾਵਾਂ ਨੇ ਉਸ ਦੇ ਵਿੱਚ ਵੀ ਸਾਨੂੰ ਸਮਾਜ ਦਾ ਹਰ ਰੰਗ ਜਿਹੜਾ ਹੈ ਉਹ ਵੇਖਣ ਨੂੰ ਮਿਲ ਰਿਹਾ ਹੈ ਅਸੀਂ ਦਿਲਪ੍ਰੀਤ ਗੁਰੂ ਜੀ ਸੰਪਾਦਨ ਦੇ ਖੇਤਰ ਦੇ ਵਿੱਚ ਔਰਤ ਕੀ ਚਾਹੁੰਦੀ ਹੈ ਤੁਸੀਂ ਇਸ ਲੇਖ ਦੀ ਸੰਪਾਦਨਾ ਜਿਹੜੀ ਹੈ ਉਹ ਵੀ ਕੀਤੀ ਹੈ ਤੇ ਅੱਜ ਅਸੀਂ ਤੁਹਾਡੀ ਜ਼ੁਬਾਨੀ ਸੁਣਨਾ ਚਾਹੁੰਦੇ ਹਾਂ ਔਰਤ ਕੀ ਚਾਹੁੰਦੀ ਹੈ
1: ਜੀ ਅਸੀਂ ਇਹ ਕੁੜੀਆਂ ਨੇ ਮਿਲ ਕੇ ਸਹਿਯੋਗ ਕੀਤਾ ਇਸ ਵਿੱਚ
0: ਜੀ
1: ਅਸੀਂ ਇਸ ਦੀਆਂ ਸੰਪਾਦਕ ਵਿੱਚ ਤਿੰਨ ਕੁੜੀਆਂ ਨੇ
0: ਜੀ
1: ਜਸਪ੍ਰੀਤ ਗੁਰਨਾ ਜੀ ਜਸਵੰਤ ਜੀ
0: ਜੀ
1: ਤੇ ਮੇਰਾ ਨਾਮ ਹੈ
0: ਬਹੁਤ ਅੱਛਾ
1: ਇਸ ਵਿੱਚ 22 ਕੁੜੀਆਂ ਦੇ ਆਰਟੀਕਲ ਲੈ ਗਏ ਨੇ ਔਰ 22 ਕੁੜੀਆਂ ਦੀ ਇੱਕ ਇਹ ਚੀਜ਼ ਵਿਲੱਖਣ ਹੈ

0: ਕਿ ਉਹਨਾਂ ਦੇ ਰਹਿਣ ਬਸੇਰੇ ਅਲੱਗ ਅਲੱਗ ਜਗ੍ਹਾ 'ਤੇ ਨੇ,
1: ਜੀ
0: ਉਹਨਾਂ ਦਾ ਪਾਲਣ ਪੋਸ਼ਣ ਅਲੱਗ ਅਲੱਗ ਮਾਹੌਲ 'ਚ ਹੋਇਆ, ਉਹਨਾਂ ਸਾਰੀਆਂ ਦੇ ਕਿੱਤੇ ਅਲੱਗ ਅਲੱਗ ਨੇ,
1: ਜੀ
0: ਅਤੇ ਉਹ ਸਾਰੀਆਂ ਜੇ ਜੇ ਅਸੀਂ ਵੇਖੀਏ ਤਾਂ ਸੋਚ ਵੀ ਅਲੱਗ ਅਲੱਗ ਹੈ,
1: ਠੀਕ ਹੈ ਜੀ।
0: ਉਹਨਾਂ ਦੀਆਂ ਪਰੇਸ਼ਾਨੀਆਂ ਵੀ ਅਲੱਗ ਅਲੱਗ ਨੇ, ਉਹਨਾਂ ਦੇ ਤਜ਼ਰਬੇ ਵੀ ਅਲੱਗ ਅਲੱਗ ਨੇ।
1: ਜੀ
0: ਤਾਂ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਅਸੀਂ 22 ਔਰਤਾਂ ਦੇ, ਅਸੀਂ ਇਹ ਕਹਿ ਸਕਦੇ ਹਾਂ ਕਿ ਇੱਕ ਸਰਵੇਖਣ ਬੁੱਕ ਹੈ,
1: ਜੀ
0: ਅਸੀਂ ਉਹਨਾਂ ਦੇ ਰਿਵਿਊ ਇਸ ਵਿੱਚ ਲਏ ਨੇ, ਅਤੇ ਅਸੀਂ ਇਸ 'ਚ ਕਾਮਯਾਬ ਵੀ ਕਾਫੀ ਰਹੇ ਹਾਂ, ਕਿਉਂਕਿ ਇਸ ਦੀ ਭੂਮਿਕਾ ਵੀ ਗੁਰਚਰਨ ਕੋਚਰ ਮੈਮ ਨੇ, ਉਹਨਾਂ ਨੇ ਲਿਖੀ ਹੈ,
1: ਜੀ
0: ਇਹਨੂੰ ਸਪੋਂਸਰ ਵੀ ਇੱਕ ਔਰਤ ਨੇ ਕੀਤਾ ਆ। ਤਾਂ ਇਹ ਸਾਰੀ ਔਰਤਾਂ ਤੋਂ ਸ਼ੁਰੂ ਹੋ ਕੇ ਔਰਤਾਂ 'ਤੇ ਖਤਮ ਹੋਈ ਹੈ, ਅਤੇ ਅਸੀਂ ਕੋਸ਼ਿਸ਼ ਕੀਤੀ ਹੈ ਸਮਾਜ ਨੂੰ ਦੱਸਣ ਦੀ ਕਿ ਔਰਤ ਕੀ ਚਾਹੁੰਦੀ ਹੈ।
1: ਜੀ
0: ਔਰ ਇਸ ਵਿੱਚ ਜੋ ਸਾਂਝੀਆਂ ਚੀਜ਼ਾਂ ਆਈਆਂ ਉਹ ਸੀ ਪਿਆਰ, ਸਤਿਕਾਰ ਅਤੇ ਆਜ਼ਾਦੀ,
1: ਜੀ।
0: ਪਰ ਜਿਹੜੀ ਆਜ਼ਾਦੀ ਸੀ ਉਹ ਬੇਲੋੜ

0: ਉਹ ਸੀ ਪਿਆਰ, ਸਤਿਕਾਰ ਤੇ ਆਜ਼ਾਦੀ।
1: ਜੀ,
0: ਪਰ ਜਿਹੜੀ ਆਜ਼ਾਦੀ ਸੀ ਉਹ ਬੇਲੋੜੀ ਨਹੀਂ ਸੀ, ਸਿਰਫ ਓਨੀ ਸੀ ਜਿਸ ਵਿੱਚ ਪਰਿਵਾਰ ਦੀਆਂ ਖੁਸ਼ੀਆਂ ਨੇ
1: ਜੀ,
0: ਉਹਨਾਂ ਦੇ ਆਪਣਾ ਜਿਹੜੀ ਹੈ ਉਡਾਰੀ ਸ਼ਾਮਿਲ ਹੈ। ਤਾਂ ਸਿਰਫ ਔਰਤ ਥੋੜ੍ਹੇ ਜਿਹੇ ਖੰਭ ਮੰਗਦੀ ਹੈ, ਥੋੜ੍ਹਾ ਜਿਹਾ ਸਤਿਕਾਰ ਮੰਗਦੀ ਹੈ, ਸਾਥ ਮੰਗਦੀ ਹੈ, ਤਾਂ ਉਹ ਇਸੇ ਪਰਿਵਾਰਾਂ ਨੂੰ ਜਾਂ ਸਾਡੇ ਸਮਾਜ ਨੂੰ ਬਹੁਤ ਤੰਦਰੁਸਤ ਬਣਾ ਸਕਦੀ ਹੈ। ਸਾਡੀਆਂ ਨਿੱਕੀਆਂ ਨਿੱਕੀਆਂ ਗੱਲਾਂ 'ਚ ਸਾਥ ਹੀ ਜ਼ਰੂਰੀ ਹੈ, ਹੋਰ ਜ਼ਿਆਦਾ ਕੁਛ ਨਹੀਂ ਚਾਹੁੰਦੀ
1: ਜੀ। ਅੱਜ ਦੇ ਦੌਰ ਦੀ ਜੇਕਰ ਗੱਲ ਕਰੀਏ ਤਾਂ ਜਿੱਥੇ ਔਰਤ ਪਰਵਾਜ਼ ਭਰ ਰਹੀ ਹੈ, ਉੱਥੇ ਕੁਝ ਕੁ ਔਰਤਾਂ ਨੇ ਉਦਾਹਰਨ ਦੇ ਤੌਰ 'ਤੇ ਆਪਣੇ ਲਈ ਹੀ ਬਣੇ ਹੋਏ ਕਾਨੂੰਨਾਂ ਦਾ ਨਜਾਇਜ਼ ਫਾਇਦਾ ਚੁੱਕਿਆ ਜਾਣਾ, ਜਾਂ ਸੋਸ਼ਲ ਮੀਡੀਆ ਦੇ ਉੱਤੇ ਬਣੇ ਮੰਚਾਂ ਦੀ ਦੁਰਵਰਤੋਂ ਕਰਨੀ, ਤਾਂ ਜੋ ਅਕਸ ਹੈ ਉਹ ਪੈਦਾ ਕਰਦੀਆਂ ਨੇ, ਉਸ ਅਕਸ ਦੇ ਵਿੱਚੋਂ ਦੀ ਹੀ ਦੂਜੀਆਂ ਔਰਤਾਂ ਨੂੰ ਵੀ ਜਦੋਂ ਦੇਖਿਆ ਜਾਂਦਾ ਹੈ, ਤਾਂ ਉਹਨਾਂ 22 ਔਰਤਾਂ ਜਿਨ੍ਹਾਂ ਦੇ ਤੁਸੀਂ ਇਹਦੇ 'ਚ ਸੰਗ੍ਰਹਿ ਸ਼ਾਮਿਲ ਕੀਤੇ, ਲੇਖ ਸ਼ਾਮਿਲ ਕੀਤੇ ਹੈ, ਤਾਂ ਅਜਿਹੀਆਂ ਔਰਤਾਂ ਫਿਰ ਕੀ ਸੋਚਦੀਆਂ ਨੇ? ਸਣੇ ਤੁਸੀਂ ਜੇਕਰ ਅਸੀਂ ਮੰਨੀਏ ਕਿ ਉਹਨਾਂ ਔਰਤਾਂ ਦੇ ਵਿੱਚੋਂ, 22 ਔਰਤਾਂ ਦੇ ਵਿੱਚੋਂ ਤੁਸੀਂ ਵੀ ਹੋ, ਤਾਂ ਫਿਰ ਤੁਹਾਨੂੰ ਕੀ ਮਹਿਸੂਸ ਹੁੰਦਾ ਜਦੋਂ ਕੁਝ ਕੁ ਔਰਤਾਂ ਇਸ ਪਾਸੇ ਵੱਲ ਨੂੰ ਜਾਂਦੀਆਂ ਨੇ?
0: ਮੈਂ ਇਸ ਵਿੱਚ ਜਿਹੜੀ ਚੀਜ਼ ਨੂੰ ਸ਼ਾਮਿਲ ਕਰ ਰਹੀ ਹਾਂ, ਇਸ ਬੇਸ 'ਤੇ ਗੱਲ ਨੂੰ ਕਹਿ ਰਹੀ ਹਾਂ ਕਿ ਮੈਂ ਇਸ ਵਿੱਚ ਹਮੇਸ਼ਾ ਹੀ ਖੋਜ ਕਰਨ ਦੀ ਕੋਸ਼ਿਸ਼ ਕੀਤੀ ਹੈ
1: ਜੀ।
0: ਔਰ ਜਿੰਨੀ ਕੁ ਚੀਜ਼ਾਂ ਮੇਰੇ ਸਾਹਮਣੇ ਆਈਆਂ ਉਹਨਾਂ ਸਾਰੀਆਂ ਦਾ ਜਿਹੜਾ ਬਚਪਨ ਹੈ ਉਹ ਮਾੜਾ ਗੁਜ਼ਰਿਆ
1: ਜੀ,
0: ਕਿਉਂਕਿ ਉਹਨਾਂ ਨੇ ਜਾਂ ਤਾਂ ਆਪਣੀ ਮਾਂ ਨੂੰ ਦੁਖੀ ਦੇਖਿਆ, ਕਿਸੇ ਗਲਤ ਚੀਜ਼ਾਂ ਦੇ ਸ਼ਿਕਾਰ ਹੁੰਦੇ ਵੇਖਿਆ
1: ਜੀ,
0: ਦਾਦੀਆਂ, ਭੂਆ, ਮਾਸੀਆਂ, ਗਵਾਂਢ, ਕਿਤੇ ਨਾ ਕਿਤੇ ਇਹੋ ਜਿਹਾ ਕੁਛ ਉਹਨਾਂ ਨੇ ਦੇਖਿਆ ਜਿੱਥੇ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਸਹੀ ਰਸਤਿਆਂ ਨਾਲ ਅੱਗੇ ਨਹੀਂ ਵਧਿਆ ਜਾ ਸਕਦਾ, ਨਿਆਂ ਨਹੀਂ ਮਿਲ ਸਕਦਾ, ਜਾਂ ਅਸੀਂ ਉਹ ਜ਼ਿੰਦਗੀ ਨੂੰ ਹਾਸਲ ਨਹੀਂ ਕਰ ਸਕਦੀਆਂ ਜਿਹੜੀ ਅਸੀਂ ਚਾਹੁੰਦੀਆਂ। ਦੂਜੀ ਗੱਲ ਹੈ ਪਦਾਰਥਵਾਦੀ ਯੁੱਗ, ਕਿਉਂਕਿ ਉੱਥੇ ਚੀਜ਼ਾਂ ਨਾਲ ਮੋਹ ਵਧਿਆ, ਸ਼ਾਇਦ ਉਹਨਾਂ ਨੂੰ ਲੱਗਦਾ ਕਿ ਜਿਹੜੇ ਛੋਟੇ ਰਸਤੇ ਹੈ ਤੇ ਗਲਤ ਰਸਤੇ ਆ ਉਹਨਾਂ ਨਾਲ ਸਭ ਕੁਛ ਛੇਤੀ ਹਾਸਲ ਕੀਤਾ
1: ਜਾ ਸਕਦਾ।
0: ਤਾਂ ਉੱਥੇ ਮਿਸਗਾਈਡੀ ਮੈਂ ਕਹੂੰਗੀ ਕਿ ਹੋਈਆਂ ਹੋਈਆਂ ਕੁੜੀਆਂ, ਬੇਸ਼ੱਕ ਉਹਨਾਂ ਦੇ ਆਲੇ ਦੁਆਲੇ ਮਾਹੌਲ ਇਹੋ ਜਿਹਾ ਸੀਗਾ ਕਿ ਜਿੱਥੇ ਉਹਨਾਂ ਨੂੰ ਲੱਗਿਆ ਕਿ ਲਾਲਚ ਨਾਲ ਜਾਂ ਗਲਤ ਤਰੀਕਿਆਂ ਨਾਲ ਸ਼ਾਇਦ ਬਿਹਤਰ ਜ਼ਿੰਦਗੀ ਪ੍ਰਾਪਤ ਕੀਤੀ ਜਾ ਸਕਦੀ ਹੈ, ਜਾਂ ਫਿਰ ਘੁੱਟਣ 'ਚੋਂ ਨਿਕਲੀਆਂ ਹੋਈਆਂ ਕੁੜੀਆਂ ਆ ਜਿਨ੍ਹਾਂ ਨੇ ਦੁਨੀਆਂ ਦਾ ਸਾਹਮਣਾ ਹੀ ਬੜੀ ਲੇਟ ਕੀਤਾ, ਤਾਂ ਉਹਨਾਂ ਨੂੰ ਇਹ ਲੱਗਦਾ ਵੀ ਸ਼ਾਇਦ ਜਿਵੇਂ ਅਸੀਂ ਸੋਚ ਰਹੀ ਹਾਂ ਦੁਨੀਆਂ ਉਵੇਂ ਹੀ ਹੈ, ਅਤੇ ਜਾਂ ਫਿਰ ਉਹਨਾਂ ਦੇ ਬਚਪਨ ਵਿੱਚ ਬਹੁਤ ਸਾਰੇ ਟਰੋਮਾਸ ਇੱਦਾਂ ਦੇ ਰਹੇ ਹੈ ਕਿ ਉਹ ਗਲਤ ਰਸਤੇ ਜਾਣ ਲਈ ਮਜਬੂਰ ਹੋ ਗਈਆਂ
1: ਜੀ।
2: ਸਰੋਤਿਓ, ਦਿਲਪ੍ਰੀਤ ਗੁਰੀ ਹੋਰਾਂ ਦੇ ਨਾਲ ਮੁਲਾਕਾਤ ਦਾ ਦੂਜਾ ਭਾਗ ਤੁਹਾਨੂੰ ਸੁਣਵਾਵਾਂਗੇ ਪ੍ਰੋਗਰਾਮ ਸੁਖਨ ਦੇ ਵਾਰਸ ਦੇ ਅਗਲੇ ਹਫਤੇ ਦੇ ਅੰਕ ਵਿੱਚ। ਹੁਣ ਮੈਨੂੰ ਯਾਨੀ ਕਿ ਨਿਤੀਸ਼ ਕੁਮਾਰ ਠਾਕੁਰ ਨੂੰ ਦਿਓ ਆਗਿਆ ਤੇ ਤੁਸੀਂ ਸੁਣੋ ਅੰਮ੍ਰਿਤਾ ਪ੍ਰੀਤਮ ਦੀ ਇਹ ਰਚਨਾ। ਨਮਸਕਾਰ।

ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ। ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ। ਅੰਬਰ ਦਾ ਇੱਕ ਆਲਾ ਸੂਰਜ ਬਾਲਦਿਆਂ ਮਨ ਦੀ ਉੱਚੀ ਮਮਟੀ ਦੀਵਾ ਕੌਣ ਧਰੇ। ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ। ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ। ਅੰਬਰ ਦਾ ਇੱਕ ਆਲਾ ਸੂਰਜ ਬਾਲਦਿਆਂ ਮਨ ਦੀ ਉੱਚੀ ਮਮਟੀ ਦੀਵਾ ਕੌਣ ਧਰੇ। ਅੰਬਰ ਗੰਗਾ ਹੁੰਦੀ ਗਾਗਰ ਭਰ ਦਿੰਦੀ। ਅੰਬਰ ਗੰਗਾ ਹੁੰਦੀ ਗਾਗਰ ਭਰ ਦਿੰਦੀ। ਦਰਦਾਂ ਦਾ ਦਰਿਆਓ ਕਿਹੜਾ ਕੁੱਟ ਭਰੇ। ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ। ਇਹ ਜੋ ਸਾਨੂੰ ਅੱਗ ਰਾਖਵੀਂ ਦੇ ਚੱਲਿਓ, ਇਹ ਜੋ ਸਾਨੂੰ ਅੱਗ ਰਾਖਵੀਂ ਦੇ ਚੱਲਿਓ, ਦਿਲ ਦੀ ਬੁੱਕਲ ਬਲਦੀ ਚਿਣਗਾ ਕੌਣ ਜਰੇ। ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ। ਆਪਣੇ ਵੱਲੋਂ ਸਾਰੀ ਬਾਤ ਮੁਕਾ ਬੈਠੇ, ਆਪਣੇ ਵੱਲੋਂ ਸਾਰੀ ਬਾਤ ਮੁਕਾ ਬੈਠੇ, ਹਾਲੇ ਵੀ ਇੱਕ ਹੌਕਾ ਤੇਰੀ ਗੱਲ ਕਰੇ। ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ। ਹਾਲੇ ਵੀ ਇੱਕ ਹੌਕਾ ਤੇਰੀ ਗੱਲ ਕਰੇ। ਉਹ ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਖਨ ਦੇ ਵਾਰਸ। ਮਹਿਮਾਨ ਸਨ ਉੱਗੇ ਕਵਿਤਰੀ ਤੇ ਕਹਾਣੀਦਾਰ ਕਹਾਣੀਕਾਰ ਗੁਰਜਿੰਦਰ ਕੌਰ ਉਰਫ ਦਿਲਪ੍ਰੀਤ ਗੁਰੀ। ਮੇਜ਼ਬਾਨ ਸਨ ਮਨਦੀਪ ਰਜੌਰਾ। ਇਸ ਦੇ ਨਾਲ ਹੀ ਪ੍ਰੋਗਰਾਮ ਸੁਖਨ ਦੇ ਵਾਰਸ ਦਾ ਵੇਲਾ ਸਮਾਪਤ ਹੁੰਦਾ ਹੈ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਮਾਂ ਹੋਇਆ ਹੈ ਜੀ 10:58 ਤੇ 27 ਸੈਕਿੰਡ। ਹੁਣ ਤੋਂ ਕੁਝ ਪਲਾਂ ਬਾਅਦ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 11:05 ਤੇ 12 ਵਜੇ ਤੱਕ ਆਨੰਦ ਮਾਣੋਗੇ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣਾਂ ਦਾ।

ਹਾਂਜੀ ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ FM ਬੈਂਡ 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ 12:10 ਅਤੇ ਹੁਣ ਸੁਣਦੇ ਹਾਂ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ।

ਹਾਂਜੀ ਸਰੋਤਿਓ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਵਿੱਚ। ਮੇਰੇ ਵੱਲੋਂ ਯਾਨੀ ਕਿ ਅੰਮ੍ਰਿਤ ਵੱਲੋਂ ਤੁਹਾਡਾ ਸਭ ਦਾ ਸਵਾਗਤ ਹੈ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਗਿੱਪੀ ਗਰੇਵਾਲ ਦੇ ਇਸ ਗੀਤ ਦੇ ਨਾਲ।

ਕੋਈ ਸਿਰ ਨਾਵਾਂ ਨਹੀਂ ਸਵੇਰੇ ਚੰਡੀਗੜ੍ਹ ਤੇ ਅੱਥ ਨੇ ਪਟਿਆਲੇ ਪਤਾ ਨੀ ਕਦੋਂ ਪਤਾ ਨੀ ਕਿਹੜੇ ਸ਼ਹਿਰੋਂ ਉਸਨੇ ਸੂਰਜ ਵਾਂਗ ਉੱਗ ਪੈਣਾ ਏ ਉਸਦਾ ਅਹਿਸਾਸ ਚਿਰਾਗਾਂ ਵਾਂਗੂ ਬੁਝੇ ਦੋਸਤਾਂ ਨੂੰ ਲੱਟ ਲੱਟ ਬਲਣ ਲਾ ਦਿੰਦਾ ਏ ਉਸਦੀ ਦੋਸਤੀ ਚ ਹਨੇਰੇ ਨਹੀਂ ਸਲਾਮਤੀ ਹੈ ਦੋਸਤੋ ਆਕਾਸ਼ਵਾਣੀ ਦੇ ਅਦਬੀ ਸੂਝਵਾਨ ਸਤਿਕਾਰਿਤ ਬੁੱਧੀਜੀਵੀ ਸਰੋਤਿਓ ਮਿਤੀ 12 ਜੁਲਾਈ 2026 ਦਿਨ ਐਤਵਾਰ ਸ਼ਾਮ 5 ਵਜੇ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਅੰਤਰਗਤ ਤੁਸੀਂ ਸੁਣੋਗੇ ਬਲਜੀਤ ਸ਼ਰਮਾ ਨਿਰਮਿਤ ਆਕਾਸ਼ਵਾਣੀ FM ਬਠਿੰਡਾ ਦੀ ਵਿਸ਼ੇਸ਼ ਪੇਸ਼ਕਸ਼ ਸ਼ੇਰ ਮੁਹੰਮਦ ਖਾਨ ਦਾ ਵਤਨੀ ਰੋਹੀ ਦਾ ਸ਼ਹਿਰੀਆ ਕੇਸੂ ਸਭ ਦੇ ਮਨਾਂ ਨੂੰ ਮੋਹਣ ਵਾਲਾ ਡਾਕਟਰ ਦੀਪਕ ਮਨਮੋਹਨ ਸਿੰਘ

0: ਸੁਣਨਾ ਨਾ ਭੁੱਲਣਾ। ਮਿਤੀ 12 ਜੁਲਾਈ ਦਿਨ ਐਤਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੌਰਾਨ ਹਫਤਾਵਾਰੀ ਸਿਲਸਿਲਾ ਪੈਗਾਮ।
1: ਉਹ ਗਿਆਨ ਬਾਈ, ਜਦੋਂ ਤੂੰ ਕੰਮ ਸ਼ੁਰੂ ਕੀਤਾ ਸੀ ਤਾਂ ਲੋਕਾਂ ਤੱਕ ਆਪਣੀ ਪਹੁੰਚ ਕਿਵੇਂ ਕੀਤੀ?
2: ਉਹ ਕਿਵੇਂ, ਕੀ ਗੱਲ ਹੋ ਗਈ?
1: ਉਹ ਬਾਈ, ਮੈਂ ਵੀ ਨਵੀਂ ਦੁਕਾਨ ਖੋਲ ਲਈ ਤੇ ਨਵਾਂ ਮਾਲ ਵੀ ਪਾ ਲਿਆ, ਸਕੀਮਾਂ ਵੀ ਬੜੀਆਂ ਦੇਤੀਆਂ, ਪਰ ਸਮਝ ਨਹੀਂ ਆਉਂਦੀ ਲੋਕਾਂ ਤੱਕ ਆਪਣੇ ਕੰਮ ਦੀ ਪਹੁੰਚ ਕਿਵੇਂ ਕਰੀਏ।
2: ਉਹ ਫਿਕਰ ਕਰਨ ਦੀ ਕੋਈ ਗੱਲ ਨਹੀਂ, ਆਲ ਇੰਡੀਆ ਰੇਡੀਓ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਸਹਾਰਾ ਲੈ।
1: ਨਾ, ਉਹ ਕਿਸ ਤਰ੍ਹਾਂ ਬਾਈ?
2: ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਮਸ਼ਹੂਰੀ ਦੇ ਕੇ ਸਿਰਫ ਬਠਿੰਡਾ ਹੀ ਨਹੀਂ, ਨੇੜੇ ਤੇੜੇ ਦੇ 70 ਕਿਲੋਮੀਟਰ ਦੇ ਦਾਇਰੇ ਤੱਕ ਤੁਸੀਂ ਆਪਣੀ ਗੱਲ ਪਹੁੰਚਾ ਸਕਦੇ ਹੋ। ਜਦੋਂ ਮੈਂ ਕੰਮ ਖੋਲਿਆ ਸੀ ਉਸ ਵੇਲੇ ਮੈਂ ਇਹੀ ਕੀਤਾ ਸੀ, ਤੇ ਅੱਜ ਵੇਖ ਬਿਜ਼ਨਸ ਤਾਂ ਚੱਲਿਆ ਹੀ ਤੇ ਬਠਿੰਡੇ ਦੇ ਆਲੇ ਦੁਆਲੇ 70 ਕਿਲੋਮੀਟਰ ਤੱਕ ਮਿੱਤਰਾਂ ਦਾ ਨਾਂ ਚੱਲਦਾ।
1: ਬਈ, ਇਹਦੇ ਲਈ ਕਰਨਾ ਕੀ ਪਊਗਾ?
2: ਕਰਨਾ ਹੈ ਇੱਕ ਨੰਬਰ ਡਾਇਲ 78-379-63-306 ਤੇ ਇਸ ਨੰਬਰ ਤੇ ਇਸ਼ਤਿਹਾਰ ਦੇਣ ਲਈ ਜਾਣਕਾਰੀ ਹਾਸਲ ਕਰ ਸਕਦੇ ਹੋ। ਨਾਲੋ ਨਾਲ ਇੱਕ ਈਮੇਲ ਵੀ ਤੁਸੀਂ ਕਰ ਸਕਦੇ ਹੋ AIRFM.BTI@gmail.com ਦੇ ਉੱਤੇ।
1: ਇਹ ਤਾਂ ਬਾਈ ਤੂੰ ਬਹੁਤ ਸੌਖਾ ਕਰਤਾ, ਮੈਂ ਵੀ ਹੁਣੇ ਡਾਇਲ ਕਰਦਾ 78-379-63-306।
0: ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਜ਼ ਦੇ ਪ੍ਰੋਗਰਾਮ ਲੈਟ ਅਸ ਰੌਕ ਐਂਡ ਡਾਂਸ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 11 ਜੁਲਾਈ, ਦਿਨ ਸ਼ਨੀਵਾਰ, ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਤੁਸੀਂ ਸਰਵਣ ਕਰੋਗੇ ਅਰਦਾਸ ਦਰਸ਼ਨ ਰੂਪ ਤੇ ਅਭਿਆਸ। ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਸਤਪਾਲ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਸ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਾਡੀ ਸਟੂਡੀਓ ਦੀ ਘੜੀ 'ਤੇ ਸਮਾਂ ਹੈ ਜੀ 12:30:29 ਦਾ। ਹੁਣ ਪੇਸ਼ ਹੈ ਪ੍ਰੋਗਰਾਮ ਘਰ ਪਰਿਵਾਰ।
1: ਪ੍ਰੋਗਰਾਮ ਘਰ ਪਰਿਵਾਰ।

ਘਰ ਪਰਿਵਾਰ ਸੁਣਨ ਵਾਲੀਆਂ ਤਮਾਮ ਭੈਣਾਂ ਨੂੰ ਮੇਰੇ ਵੱਲੋਂ ਯਾਨੀ ਕਿ ਕਰਮਜੀਤ ਕੌਰ ਵੱਲੋਂ ਪਿਆਰ ਤੇ ਸਤਿਕਾਰ ਭਰੀ ਨਮਸਕਾਰ ਜੀ। ਭੈਣੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਠੀਕ ਠਾਕ ਹੋਵੋਗੇ, ਵਧੀਆ ਹੋਵੋਗੇ, ਤੰਦਰੁਸਤ ਹੋਵੋਗੇ ਤੇ ਆਕਾਸ਼ਵਾਣੀ FM ਬਠਿੰਡਾ ਦੇ ਪ੍ਰੋਗਰਾਮਾਂ ਦਾ ਆਨੰਦ ਵੀ ਲੈ ਰਹੇ ਹੋਵੋਗੇ। ਜਿਵੇਂ ਕਿ ਸਾਰੀਆਂ ਭੈਣਾਂ ਨੂੰ ਪਤਾ ਹੀ ਹੈ ਕਿ ਸ਼ਨੀਵਾਰ ਦੇ ਦਿਨ ਸਿਲਸਿਲਾ ਹੁੰਦਾ ਹੈ ਭੈਣਾਂ ਦੀ ਪਸੰਦ, ਜੋ ਕਿ ਲਾਈਵ ਫੋਨ ਇਨ ਹੁੰਦਾ ਹੈ, ਪਰ ਅਸੀਂ ਇੱਧਰੋਂ ਭੈਣਾਂ ਨੂੰ ਕਾਲ ਕਰਨੀ ਹੁੰਦੀ ਹੈ। ਤੇ ਭੈਣੋ, ਅੱਜ ਤਿਆਰ ਹੋ ਜਾਓ, ਫਿਰ ਮੈਂ ਕਿਸੇ ਨੂੰ ਵੀ ਕਾਲ ਕਰ ਸਕਦੀ ਹਾਂ।

ਲਓ ਜੀ 0164-2240-331 ਤੋਂ ਮੈਂ ਨੰਬਰ ਡਾਇਲ ਕਰਦੀ ਹਾਂ ਭੈਣਾਂ ਦਾ, ਅਤੇ ਪਹਿਲੀ ਜਦੋਂ ਤੱਕ ਮੈਂ ਕਾਲ ਨਹੀਂ ਲੈਂਦੀ ਉਦੋਂ ਤੱਕ ਸੁਣਦੇ ਹਾਂ ਜੀ ਮੇਰੀ ਪਸੰਦ ਦੇ ਇਸ ਗੀਤ ਨੂੰ।

ਭੈਣਾਂ ਸੋਚ ਰਹੀਆਂ ਹੋਣਗੀਆਂ ਵੀ ਫੋਨ ਹਜੇ ਤੱਕ ਆਇਆ ਨਹੀਂ, ਤੇ ਸਾਡੇ ਫੋਨ 'ਚ ਕੁਛ ਤਕਨੀਕੀ ਕਾਰਨ ਕਰਕੇ ਨਾ ਫੋਨ ਇਧਰੋਂ ਲੱਗ ਨਹੀਂ ਰਿਹਾ, ਤੇ ਜਦੋਂ ਤੱਕ ਅਸੀਂ ਟਰਾਈ ਕਰਦੇ ਹਾਂ ਉਦੋਂ ਤੱਕ ਸੁਣੋ ਤੁਸੀਂ ਮੇਰੀ ਪਸੰਦ ਹੀ ਅਗਲੇ ਗੀਤ ਨੂੰ।

0: ਹਾਂਜੀ, ਸਾਡਾ ਥੋੜ੍ਹਾ ਜਿਹਾ ਤਾਂ ਹੱਲ ਹੋ ਚੁੱਕਿਆ ਜੀ, ਅਤੇ ਅਸੀਂ ਇੱਕ ਭੈਣ ਨੂੰ ਕਾਲ ਵੀ ਕਰ ਲਈ ਹੈ, ਅਤੇ ਕਰਦੇ ਹਾਂ ਜੀ ਉਹਨਾਂ ਨਾਲ ਗੱਲ। ਹੈਲੋ,
1: ਹੈਲੋ,
0: ਹਾਂਜੀ, ਸਤਿ ਸ਼੍ਰੀ ਅਕਾਲ ਜੀ,
1: ਸਤਿ ਸ੍ਰੀ ਅਕਾਲ ਬੀਬਾ, ਸਤਿ ਸ੍ਰੀ ਅਕਾਲ।
0: ਕੀ ਹਾਲ ਚਾਲ ਨੇ ਜੀ?
1: ਹਾਜੀ, ਚੜ੍ਹਦੀ ਕਲਾ ਚ ਤੁਹਾਡੀ ਆਵਾਜ਼ ਸੁਣ ਕੇ ਤਾਂ ਸਵਾਦ ਹੀ ਆ ਗਿਆ।
0: ਲਓ ਜੀ, ਫਿਰ ਸਵਾਦ ਆ ਗਿਆ ਤਾਂ ਐਂ ਦੱਸੋ ਜੀ ਕਿ ਕੀ ਕੰਮ ਕਾਰ ਕਰਦੇ ਹੋ?
1: ਕਰਨਾ ਕੀ ਹੈ, ਤੜਕੇ ਉੱਠਣ ਜਾ ਤੁਹਾਡੇ ਰੇੜੂਏ ਦੀ ਸੁੱਚ ਛੱਡ ਲਈ ਦੀ ਆ ਸਾਰਾ ਦਿਨ। ਮੈਨੂੰ ਥੋੜਾ ਜਿਹਾ ਬੀਬੀ ਉੱਚੀ ਸੁਣਦਾ, ਉੱਚੀ ਬੋਲੀ।
0: ਅੱਛਾ, ਤੇ
1: ਹਾਂ,
0: ਰੇਡੀਓ ਦੇ ਪ੍ਰੋਗਰਾਮ ਸੁਣ ਜਾਂਦੇ ਸਹੀ ਤਰੀਕੇ ਨਾਲ?
1: ਉਹ ਤਾਂ ਮੈਨੂੰ ਹੋਰ ਕੁਛ ਗਾਂ ਗੂਲੋ ਘੱਟ ਸੁਣਦੇ ਨੇ, ਤੁਹਾਡੇ ਪ੍ਰੋਗਰਾਮ ਤਾਂ ਸਾਰੇ ਹੀ ਸੁਣਦੇ ਆ। ਆ ਇੱਕ
0: ਅੱਛਾ,
1: ਬਲਜੀਤ ਸ਼ਰਮਾ ਤਾਂ ਭੈਣੇ ਪੁੱਛੀ ਨਾ, ਮੇਰਾ ਭਰਾ ਇੰਨੇ ਸੋਹਣੇ ਪ੍ਰੋਗਰਾਮ ਕਰਦਾ ਹੈ। ਆ ਸਾਰੇ ਤੁਹਾਡੇ ਪ੍ਰੋਗਰਾਮ ਦਾ ਮੈਂ ਕੀ ਦੱਸਾਂ, ਨੀ ਰੋਟੀ ਖਾਏ ਬਿਨਾਂ ਰਹਿ ਸਕਦੇ, ਤੁਹਾਡੇ ਪ੍ਰੋਗਰਾਮ ਤਾਂ ਇੱਕ ਵੀ ਨਹੀਂ ਛੱਡਦੀ।
0: ਵਾਹ ਜੀ
1: ਆਹੋ,
0: ਵਾਹ, ਕਿਆ ਬਾਤ ਹੈ ਜੀ, ਕਿਆ ਬਾਤ ਹੈ।

0: ਸਾਡੇ ਰੇਡੀਓ ਨਾਲ ਇੰਨਾ ਮੋਹ ਤੁਹਾਡਾ।
1: ਨੀ ਮੈਂ ਕੀ ਦੱਸਾਂ, ਤਾਂ ਹੀ ਤਾਂ ਕੋਈ ਜਵਾਕ ਨੀ ਸੁਣਦਾ ਗੱਲ ਜੇ ਬੁੜੀ ਬੋਲੀ ਜਾਂਦੀ ਆ। ਤੁਸੀਂ ਉਹ ਭੈਣੇ ਵਧੀਆ ਵਧੀਆ ਗੱਲਾਂ ਦੱਸੀ ਜਾਂਦੇ ਹੋ, ਆ ਨਿੰਮ ਥੱਲੇ ਬੈਠੀ ਐ ਤੇ ਪੱਖਾ ਝੱਲੀ ਜਾਂਦੀ ਐ, ਆਨੰਦ ਮਾਣੀ ਜਾਂਦੀ ਆ ਤੁਹਾਡੇ ਪ੍ਰੋਗਰਾਮਾਂ ਦਾ।
0: ਵਾਹ ਜੀ ਵਾਹ, ਫਿਰ ਤਾਂ ਸੋਨੇ ਤੇ ਸੁਹਾਗਾ ਹੋ ਗਿਆ ਨਾ, ਹਨਾ। ਤੁਹਾਨੂੰ ਫੋਨ ਵੀ ਅਸੀਂ ਲਾ ਲਿਆ ਇਧਰੋਂ, ਤੇ ਤੁਸੀਂ ਗੀਤ ਦੀ ਵੀ ਫਰਮਾਇਸ਼ ਦੱਸਤੀ ਹੈਗੀ ਆ। ਗੀਤ ਦੁਬਾਰਾ ਸਰੋਤਿਆਂ ਨੂੰ ਦੱਸ ਦਿਓ ਜੀ, ਕਿਹੜਾ ਸੁਣਨਾ ਚਾਹੁੰਦੇ ਹੋ?
1: ਕੁੜੇ ਨੀ ਆਹ ਮੈਂ ਨਾ ਜੀ ਭੁੱਲ ਜਾਂਦੀ ਆ ਥੋੜਾ, ਹੁਣ ਦਿਮਾਗ ਪਤਾ ਕਿ ਉਮਰ ਵੱਡੀ ਹੋ ਗਈ, ਦਿਮਾਗ ਜਾ ਵੀ ਥੋੜਾ ਜਿਹਾ ਘਟਦਾ ਜਾਂਦਾ। ਨੀ ਉਹ ਪੱਗ ਜੀ ਆ ਨੀ ਇੱਕ ਮੁੰਡਾ ਆਸਰਾਜ ਸਰਤਾਜ,
0: ਅੱਛਾ
1: ਭੈਣੇ ਉਹਦਾ ਜੇ ਸੁਣਾ ਦੇਗੀ ਤੁਹਾਡੇ ਰੇਡੂਏ ਦਾ ਪਰਿਵਾਰ ਸਾਰੇ ਹੀ ਨਾ ਜਿਉਂਦੇ ਵਾਜੇ ਰਹੋਗੇ। ਨੀ ਬਾਹਰ ਹੀ ਸੁਣਾ ਗਾਉਂਦਾ ਉਹ ਜਵਾਕ, ਜਾ ਤਾਂ ਲਾ ਦੇ ਨੀ ਪੁੱਤ ਬਣ ਕੇ ਉਹਦਾ ਗੀਤ।
0: ਲਓ ਜੀ, ਫਿਰ ਤੁਹਾਡੀ ਫਰਮਾਇਸ਼ ਨੂੰ ਅਸੀਂ ਪੂਰਾ ਨਾ ਕਰੀਏ, ਇਹ ਕਿਵੇਂ ਹੋ ਸਕਦਾ? ਤੇ ਤੁਸੀਂ ਐ ਤਾਂ ਦੱਸ ਦੋ ਵੀ ਕਿੱਥੋਂ ਤੇ ਕੌਣ ਬੋਲਦੇ ਹੋ ਤੁਸੀਂ? ਪਿੰਡ
1: ਭੈਣੇ ਮੇਰਾ ਨਾਮ ਇੰਦੋ, ਬਠਿੰਡੇ ਤਾਂ ਪੂਰੀ ਜਾਣਦੀ ਵੀ ਸਾਰੇ ਜਾਣਦੇ ਆ ਫੋਟ।
0: ਅੱਛਾ,
1: ਮੇਰਾ ਤਾਂ ਭੈਣੇ ਨਾਂ ਯਾਦ ਰੱਖ ਲਾ, ਮਿੰਦੋ ਆ ਮੈਂ।
0: ਠੀਕ ਹੈ ਠੀਕ ਹੈ ਜੀ, ਤੁਸੀਂ ਤਾਂ ਸਰੋਤਿਆਂ ਨੂੰ ਹਸਾ ਵੀ ਦਿੱਤਾ ਲਿਆ। ਤੁਸੀਂ ਤਾਂ ਸਰੋਤਿਆਂ ਨੂੰ ਹਸਾ ਵੀ ਦਿੱਤਾ ਜੀ, ਪਹਿਲੀ ਕਾਲ ਤੁਹਾਡੀ ਅਸੀਂ ਲਗਾਈ ਹੈ ਇਧਰੋਂ, ਤੇ ਤੁਸੀਂ ਸਰੋਤਿਆਂ ਦਾ ਐਂਟਰਟੇਨ ਵੀ ਕਰਤਾ ਫਿਰ।
1: ਅੱਛਾ, ਨਹੀਂ ਉਹ ਕੀ ਹੁੰਦਾ ਐਂਟਰਟੇਨਰ, ਉਹ ਨਹੀਂ ਮੈਨੂੰ ਸਮਝ ਆਈ।
0: ਖੁਸ਼ ਕਰਤਾ ਸਰੋਤਿਆਂ ਨੂੰ, ਖੁਸ਼ ਕਰਤਾ ਤੁਸੀਂ।
1: ਨਹੀਂ ਭੈਣੇ, ਰਵਾਉਣਾ ਸੌਖਾ, ਸੌਣਾ ਤਾਂ ਬਾਹਲੀ ਔਖਾ ਹੈ। ਸ਼ੁਕਰ ਨਹੀਂ ਮੇਰੇ ਆਖੇ, ਜੇ ਕੋਈ ਹੱਸ ਲਿਆ ਚੱਲ,
0: ਅੱਜ ਨਹੀਂ ਕੋਈ ਹੱਸਣੋਂ, ਅੱਜ ਨਹੀਂ ਕੋਈ ਹੱਸਣੋਂ ਟਲਦਾ।
1: ਨੀ ਚੱਲ, ਜੇ ਕਦੋ ਮੇਰੀਆਂ ਗੱਲਾਂ ਸੁਣ ਕੇ ਹੱਸ ਲਿਆ ਵਧੀਆ, ਨੀ ਨਹੀਂ ਬਾਕੀ ਤਾਂ ਨੱਕ ਬੁੱਲੀ ਕੱਢੀ ਜਾਂਦੇ। ਆ ਦੇਖੀ ਮੇਰੀ ਨੂੰਹ ਫਿਰਦੀ ਹੈ, ਦੇਖੀ ਵੀ ਬੁੜੀ ਪਤਾ ਨੀ ਕਿਹਨੂੰ ਫੋਨ ਲਾਵੇ। ਪਹਿਲਾਂ ਤਾਂ ਮੈਂ ਮੈਂ ਦੱਸਦੀ ਹਾਂ, ਪਹਿਲਾਂ ਮੈਂ ਸਾਡਾ ਰੋੜਵਾ ਚਲਾਉਂਦੀ ਹੁੰਦੀ ਸੀ।
0: ਅੱਛਾ,
1: ਭਾਣੇ ਸਿੱਲ ਮੁੱਕੇ ਰਹਿੰਦੇ ਮੁੱਕੇ ਰਹਿੰਦੇ, ਕਿਸੇ ਨੇ ਨਾ ਮੇਰੇ ਆਖੇ ਲੱਗੇ, ਫੇਰ ਭਾਣੇ ਮਾਏ ਆਖਿਆ ਨਾ ਰੁਪਈਏ ਜੇ ਆਏ ਮੈਨੂੰ,
0: ਅੱਛਾ
1: 1,000-4,500 ਆ ਗਿਆ। ਭਾਣੇ ਮਾਏ ਤਾਂ ਫਿਰ ਫੋਨ ਮੰਗਾਇਆ, ਮੈਨੂੰ ਪੁਰਾਣਾ ਪੁਣੀ ਜਵਾਕਾਂ ਨੇ ਦਿੱਤਾ। ਨੀ ਮੈਂ ਤਾਂ ਸਿੱਖ ਗਈ ਹੁਣ ਵਧੀਆ, ਨਾ ਬਟਨ ਆਉਣ ਇੱਕ ਬੋਲਦੇ ਹੁੰਦੇ ਸੀ ਨਿਊਜ਼ ਓਏਆਰ ਏਆਰ ਕੁਛ ਕਰਦੇ ਸੀ, ਮੈਂ ਜਵਾਕਾਂ ਤੋਂ ਡਾਊਨਲੋਡ ਕਰਾ ਲਈ ਤੇ ਮੈਨੂੰ ਕਹਿੰਦੇ ਵੀ ਡਾਊਨਲੋਡ ਜੀ ਹੁੰਦੀ ਹੈ ਕਰਕੇ, ਤੇ ਹੁਣ ਭੈਣੇ ਸਵਾਦ ਆਉਂਦਾ, ਲੋੜ ਹੀ ਨੀ। ਮੈਂ ਕਿਹਾ ਜਾ ਕੁਛ ਚਾਰਜ ਲਾ ਲੈਣੀ ਹੈ ਬਟਨ ਜਾ ਨੱਪ ਕੇ, ਨੀ ਸਿੱਲਾਂ ਦੀ ਰੌਲਾ ਪਈ ਰਹਿੰਦਾ, ਜੇ ਆਖਣਾ ਦਿੰਦੇ 4-4 ਦਿਨ, ਏਡੇ ਮਾੜੇ ਆ ਫੋਟ।
0: ਚਲੋ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਫੋਨ, ਅਸੀਂ ਤੁਹਾਨੂੰ ਇਧਰੋਂ ਲਗਾਇਆ ਤੇ ਤੁਹਾਨੂੰ ਖੁਸ਼ੀ ਵੀ ਅੱਜ ਬਹੁਤ ਹੋਈ ਹੋਊਗੀ।
1: ਠੀਕ ਹੈ,
0: ਲਓ ਜੀ ਫਿਰ ਤੁਹਾਡੀ ਫਰਮਾਇਸ਼ ਤੇ ਗੀਤ ਕੱਢ ਲਿਆ ਸੀ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 11 ਜੁਲਾਈ, ਦਿਨ ਸ਼ਨੀਵਾਰ, ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਤੁਸੀਂ ਸਰਵਣ ਕਰੋਗੇ ਅਰਦਾਸ ਦਰਸ਼ਨ ਰੂਪ ਤੇ ਅਭਿਆਸ। ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਸਤਪਾਲ।

0: ਤਾਂ ਫਿਰ ਸੁਣਨਾ ਨਾ ਭੁੱਲਣਾ। ਮਿਤੀ 11 ਜੁਲਾਈ, ਦਿਨ ਸ਼ਨੀਵਾਰ, ਸ਼ਾਮ 5:30 ਵਜੇ, ਪ੍ਰੋਗਰਾਮ ਹਰ ਅਕਾਲ ਉਸਤਤ।
1: ਲਓ ਜੀ, ਇੱਕ ਭੈਣ ਨੂੰ ਅਸੀਂ ਹੋਰ ਜੋੜ ਲਿਆ ਹੈ ਜੀ ਆਪਦੇ ਨਾਲ, ਤੇ ਕਰਦੇ ਹਾਂ ਜੀ ਉਹਨਾਂ ਨਾਲ ਗੱਲ। ਹੈਲੋ,
2: ਹਾਂਜੀ
1: ਹਾਂਜੀ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ,
1: ਕੌਣ ਤੇ ਕਿੱਥੋਂ ਗੱਲ ਕਰਦੇ ਹੋ ਜੀ?
2: ਮੇਰਾ ਨਾਮ ਸ਼ਮਾ ਹੈ ਜੀ, ਬਠਿੰਡਾ ਤੋਂ ਗੱਲ ਕਰ ਰਹੀ ਹਾਂ।
1: ਠੀਕ ਹੈ ਜੀ, ਕੀ ਕੰਮ ਕਾਰ ਕਰਦੇ ਹੋ ਜੀ?
2: ਸਲੂਨ ਦਾ ਕੰਮ ਕਰਦੇ ਹਾਂ ਜੀ।
1: ਅੱਛਾ, ਚਲੋ ਵਧੀਆ ਚੱਲਦਾ ਤੁਹਾਡਾ ਸਲੂਨ ਦਾ ਕੰਮ?
2: ਹਾਂਜੀ ਹਾਂਜੀ, ਵਧੀਆ ਚੱਲਦਾ ਜੀ।
1: ਠੀਕ ਹੈ ਜੀ, ਤੇ ਅਸੀਂ ਤੁਹਾਨੂੰ ਅੱਜ ਇਧਰੋਂ ਕਾਲ ਲਗਾਈ ਆ, ਤੇ ਤੁਹਾਨੂੰ ਕਿਵੇਂ ਦਾ ਲੱਗ ਰਿਹਾ?
2: ਬਹੁਤ ਵਧੀਆ ਲੱਗ ਰਿਹਾ ਜੀ।
1: ਪਹਿਲਾਂ ਕਰੇ ਫੋਨ ਟਰਾਈ ਕੀਤਾ ਹੈਗਾ ਰੇਡੀਓ ਤੇ?
2: ਨਹੀਂ ਜੀ, ਪਹਿਲਾਂ ਤਾਂ ਕਦੇ ਨਹੀਂ ਕੀਤਾ।
1: ਤੇ ਤੁਹਾਨੂੰ ਅੱਜ ਕਿਵੇਂ ਲੱਗ ਰਿਹਾ ਫਿਰ ਅਸੀਂ ਇਧਰੋਂ ਕਾਲ ਲਗਾਇਆ?
2: ਬਹੁਤ ਵਧੀਆ ਲੱਗ ਰਿਹਾ ਜੀ।
1: ਠੀਕ ਹੈ, ਵੈਸੇ ਰੇਡੀਓ ਦੇ ਪ੍ਰੋਗਰਾਮ ਸੁਣਦੇ ਰਹਿੰਦੇ ਹੋ ਤੁਸੀਂ?
2: ਹਾਂਜੀ, ਕਦੇ ਕਦੇ ਸੁਣ ਲੈਂਦੇ ਹਾਂ ਜੀ।
1: ਠੀਕ ਹੈ ਜੀ, ਤੇ ਗੀਤ ਤੁਸੀਂ ਕਿਹੜਾ ਸੁਣਨਾ ਚਾਹੋਗੇ ਜੀ?
2: ਅਮਰਿੰਦਰ ਗਿੱਲ ਦਾ ਲਾ ਦਿਓ ਜੀ ਕੋਈ ਵੀ।
1: ਠੀਕ ਹੈ ਜੀ, ਕਰਦੇ ਹਾਂ ਜੀ ਤੁਹਾਡੀ ਫਰਮਾਇਸ਼ ਨੂੰ ਪੂਰਾ ਜੀ। ਧੰਨਵਾਦ ਜੀ।

0: 10 लाख दी लॉटरी मेरी।
1: फसी फर्जी ऑफर्स तो सावधान।
2: RBI कहता है
3: जानकार बनो सुचेत रहो।
4: लो जी, इस प्रोग्राम दे तहत एक भैन नू असी होर जोड़ लिया है जी। करदे हां जी उन्हां नाल गलबात। हैलो।
5: हैलो,
4: हां जी, सत श्री अकाल जी।
5: सत श्री अकाल जी।
4: कौन ते कित्थों गल करदे हो जी?
5: जी मैं सुखराज कौर बठिंडे तो। होर सब्जी जी की हाल चाल है?
4: ठीक ठाक जी, वधिया। असी तुहानू इधरों फोन लगाया जी, किद्दां दा महसूस हो रहा जी?
5: ਬਹੁਤ ਵਧੀਆ ਲੱਗ ਰਿਹਾ ਮੈਮ। ਐਕਚੁਅਲੀ ਕੀ ਹੈ ਕਿ ਅਸੀਂ ਜਦੋਂ ਚਾਹੀਏ ਫੋਨ ਕਰਨਾ ਤੇ ਤੁਹਾਡਾ ਜਿਹੜਾ ਫੋਨ ਆ ਬਿਜ਼ੀ ਆਉਂਦਾ ਹੁੰਦਾ
4: ਤੇ
5: ਅਸੀਂ ਲਾਈਨ ਸੁਣਨੇ ਤੇ ਅੱਜ ਮੈਨੂੰ ਬੜੀ ਖੁਸ਼ੀ ਹੋਈ ਕਿ ਤੁਸੀਂ ਸਾਨੂੰ ਆਪ ਯਾਦ ਕੀਤਾ। ਧੰਨਵਾਦ ਤੁਹਾਡਾ, ਬਹੁਤ ਬਹੁਤ ਧੰਨਵਾਦ ਜੀ।
4: ਸਾਡੇ ਵੱਲੋਂ ਵੀ ਧੰਨਵਾਦ ਜੀ, ਤੁਸੀਂ ਫੋਨ ਚੱਕ ਲਿਆ ਸਾਡਾ। ਤੇ ਗੀਤ ਦੱਸ ਦੋ ਜੀ, ਤੁਸੀਂ ਕਿਹੜਾ ਸੁਣਨਾ ਚਾਹੁੰਦੇ ਹੋ?
5: ਹਾਂਜੀ, ਜਿਵੇਂ ਸੌਣ ਦਾ ਮਹੀਨਾ ਚੱਲ ਰਿਹਾ, ਚੱਲਣਾ ਸ਼ੁਰੂ ਹੋਣਾ ਜੀ, ਤਿਆਰੀਆਂ ਹੋ ਰਹੀਆਂ ਨੇ, ਭੈਣਾਂ ਦੀਆਂ ਸੂਟ ਸਾਟ ਤਿਆਰ ਕਰ ਰਹੀਆਂ ਨੇ ਤੇ ਉਸ ਨਾਲ ਮਿਲਦਾ ਜੁਲਦਾ ਕੋਈ ਸਾਨੂੰ ਸੌਣ ਦੇ ਮਹੀਨੇ ਨਾਲ ਰਿਲੇਟਡ ਕੋਈ ਵੀ ਸੌਂਗ ਤੁਸੀਂ ਸੁਣਾ ਦਿਓ।
4: ਤੇ
5: ਭੈਣਾਂ ਦੇ ਪ੍ਰੋਗਰਾਮ ਚ ਸਾਰੀਆਂ ਭੈਣਾਂ ਨੂੰ, ਪ੍ਰੋਗਰਾਮ ਸੁਣਦੀਆਂ ਨੂੰ ਮੇਰੀ ਵੀ ਸਤਿ ਸ੍ਰੀ ਅਕਾਲ ਕਹਿਣਾ।
4: ਲਓ ਜੀ, ਕਬੂਲ ਕਰ ਲਈ ਜੀ ਉਹਨਾਂ ਨੇ। ਲਓ ਜੀ, ਕਰਦੇ ਫਿਰ ਤੁਹਾਡੀ ਫਰਮਾਇਸ਼ ਨੂੰ ਪੂਰਾ ਜੀ। ਧੰਨਵਾਦ ਜੀ।
5: ਥੈਂਕ ਯੂ ਜੀ।

0: ਜਾਕੇ।
1: ਕੋਈ ਸਿਰ ਨਾਵਾਂ ਨਹੀਂ ਸਵੇਰੇ ਚੰਡੀਗੜ੍ਹ ਤੇ ਅੱਥ ਨੇ ਪਟਿਆਲੇ, ਪਤਾ ਨੀ ਕਦੋਂ ਪਤਾ ਨੀ ਕਿਹੜੇ ਸ਼ਹਿਰੋਂ ਉਸਨੇ ਸੂਰਜ ਵਾਂਗ ਉੱਗ ਪੈਣਾ ਏ। ਉਸਦਾ ਅਹਿਸਾਸ ਚਿਰਾਗਾਂ ਵਾਂਗੂ ਬੁਝੇ ਦੋਸਤਾਂ ਨੂੰ ਲੱਟ ਲੱਟ ਬਲਣ ਲਾ ਦਿੰਦਾ ਏ। ਉਸਦੀ ਦੋਸਤੀ ਚ ਹਨੇਰੇ ਨਹੀਂ ਸਲਾਮਤੀ ਹੈ ਦੋਸਤੋ। ਆਕਾਸ਼ਵਾਣੀ ਦੇ ਅਦਬੀ ਸੂਝਵਾਨ ਸਤਿਕਾਰਿਤ ਬੁੱਧੀਜੀਵੀ ਸਰੋਤਿਓ, ਮਿਤੀ 12 ਜੁਲਾਈ 2026, ਦਿਨ ਐਤਵਾਰ, ਸ਼ਾਮ 5 ਵਜੇ, ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਅੰਤਰਗਤ ਤੁਸੀਂ ਸੁਣੋਗੇ ਬਲਜੀਤ ਸ਼ਰਮਾ ਨਿਰਮਿਤ ਆਕਾਸ਼ਵਾਣੀ FM ਬਠਿੰਡਾ ਦੀ ਵਿਸ਼ੇਸ਼ ਪੇਸ਼ਕਸ਼। ਸ਼ੇਰ ਮੁਹੰਮਦ ਖਾਨ ਦਾ ਵਤਨੀ, ਰੋਹੀ ਦਾ ਸ਼ਹਿਰੀਆ ਕੇਸੂ, ਸਭ ਦੇ ਮਨਾਂ ਨੂੰ ਮੋਹਣ ਵਾਲਾ ਡਾਕਟਰ ਦੀਪਕ ਮਨਮੋਹਨ ਸਿੰਘ।

0: सुसुना ना भूलना मिति 12 जुलाई दिन एतवार सवेरे 7 बजे प्रोग्राम सजरी सवेर दौरान हफ्तावारी सिलसिला पैगाम।
1: लो जी अखीर ते असी एक होर भैण नू जोड़ लिया है, करदे आ जी उहनां नाल गल। हैलो।
2: हैलो। हां जी
1: हां जी, कौन ते कित्थों गल करदे हो जी?
2: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹਰਮੀਤ ਕੌਰ ਹੈ
1: ਤੇ
2: ਮੈਂ
1: ਜੀ
2: ਬਠਿੰਡਾ ਤੋਂ ਗੱਲ ਕਰ ਰਹੀ ਹਾਂ।
1: ਜੀ ਬਠਿੰਡਾ ਤੋਂ ਗੱਲ ਕਰ ਰਹੇ ਹੋ ਤੇ ਕੀ ਕੰਮ ਕਾਰ ਕਰਦੇ ਹੋ ਜੀ?
2: ਮੈਂ ਜੀ ਪੇਸ਼ੇ ਤੋਂ ਸਰਕਾਰੀ ਅਧਿਆਪਕਾ ਹਾਂ। ਸਰਕਾਰ ਜਿਹੜਾ ਆਪਣਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅੰਦਰ ਮੈਂ ਸਾਇੰਸ ਮਿਨਿਸਟਰ ਦੇ ਤੌਰ ਤੇ ਕੰਮ ਕਰਦੀ ਹਾਂ।
1: ਵਾਹ ਜੀ ਵਾਹ, ਬਹੁਤ ਵਧੀਆ। ਤੇ ਤੁਸੀਂ ਰੇਡੀਓ ਨਾਲ ਜੁੜੇ ਹੋਏ ਹੋ ਜੀ ਪਹਿਲਾਂ ਤੋਂ ਵੀ, ਮਤਲਬ ਸੁਣਦੇ ਰਹਿੰਦੇ ਹੋ ਪ੍ਰੋਗਰਾਮ?
2: ਹਾਂਜੀ, ਅਸੀਂ ਜਿਵੇਂ ਜਦ ਸਕੂਲ ਜਾਂਦੇ ਆ ਜਾਂ ਵਾਪਸੀ ਵੇਲੇ ਸਾਡੇ ਗੱਡੀ ਦੇ ਵਿੱਚ ਰੇਡੀਓ ਹੀ ਚੱਲਦਾ ਸੀ।
1: ਅੱਛਾ।
2: ਅਸੀਂ ਸੁਬਹ ਦੀਆਂ ਖਬਰਾਂ ਤੇ ਵਾਪਸੀ ਵੇਲੇ ਕੁਛ ਪ੍ਰੋਗਰਾਮ ਅਸੀਂ ਸੁਣਦੇ ਰਹਿੰਦੇ ਆ, ਜੇ ਕੋਈ ਹੋਰ ਕੋਈ ਜ਼ਰੂਰੀ ਗੱਲ ਨਾ ਹੋਵੇ ਤਾਂ।
1: ਤੇ ਕਿੰਨੇ ਕੁ ਵਧੀਆ ਲੱਗਦੇ ਨੇ ਫਿਰ ਸਾਡੇ ਪ੍ਰੋਗਰਾਮ?
2: ਨਹੀਂ, ਬਹੁਤ ਵਧੀਆ ਜੀ, ਸਾਫ਼ ਸੁਥਰਾ ਪ੍ਰੋਗਰਾਮ, ਸੁਬਹਾ ਵੀ ਤੇ ਸ਼ਾਮ ਦਾ ਵੀ, ਜਿਹੜੇ 2 ਵਜੇ ਜਿਹੜਾ ਪ੍ਰੋਗਰਾਮ ਚੱਲਦਾ ਹੈਗਾ ਤੇ ਸਾਨੂੰ ਮਤਲਬ ਕਈ ਚੀਜ਼ਾਂ ਸਿੱਖਣ ਨੂੰ ਵੀ ਮਿਲਦੀਆਂ ਨੇ ਜਦੋਂ ਖਬਰਾਂ ਚੱਲਦੀਆਂ ਨੇ ਤਾਂ। ਹੁਣ ਕਿਉਂਕਿ ਸਮਾਂ ਇੰਨਾ ਫਾਸਟ ਹੋ ਗਿਆ ਵੀ ਹਰ ਰੋਜ਼ ਅਖਬਾਰ ਨਹੀਂ ਪੜਿਆ ਜਾਂਦਾ, ਤਾਂ ਬੜੇ ਆਰਾਮ ਨਾਲ ਅਸੀਂ ਰਸਤੇ ਜਾਂਦੇ ਜਾਂਦੇ ਖਬਰਾਂ ਸਾਰੀਆਂ ਸੁਣ ਲੈਂਦੇ ਹਾਂ ਦੇਸ਼ ਵਿੱਚ ਦੇਸ਼ ਦੀਆਂ।
1: ਅੱਛਾ ਅੱਛਾ, ਤੇ ਗੀਤ ਦੱਸ ਦੋ ਜੀ ਕਿਹੜਾ ਸੁਣਨਾ ਚਾਹੋਗੇ ਜੀ ਫਿਰ ਅੱਜ?
2: ਤੁਸੀਂ ਕੁਲਦੀਪ ਮਾਨਕ ਜੀ ਦਾ ਕੋਈ ਵੀ ਗਾਣਾ ਸੁਣਾ ਦਿਓ ਜੀ, ਮੇਰੇ ਹਸਬੈਂਡ ਨੂੰ ਬਹੁਤ ਪਸੰਦ ਨੇ ਉਹ।
1: ਠੀਕ ਹੈ ਜੀ, ਕਰਦੇ ਫਿਰ ਤੁਹਾਡੀ ਫਰਮਾਇਸ਼ ਨੂੰ ਪੂਰਾ ਜੀ। ਧੰਨਵਾਦ ਜੀ।
2: ਹਾਂਜੀ, ਸ਼ੁਕਰੀਆ ਜੀ, ਥੈਂਕ ਯੂ।

ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਤਕਨੀਕੀ ਸਹਿਯੋਗ ਸਮੂਹ ਟੈਕਨੀਕਲ ਸਟਾਫ ਦਾ ਅਤੇ ਇਸੇ ਗੀਤ ਦੇ ਨਾਲ ਮੈਨੂੰ ਕਰਮਜੀਤ ਨੂੰ ਅੱਜ ਦਾ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।

ਹੁਣੇ ਤੁਸੀਂ ਸੁਣ ਰਹੇ ਸੀ ਪਰਦੇਸੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਾਡੀ ਸਟੂਡੀਓ ਦੀ ਘੜੀ ਤੇ ਸਮਾਂ ਹੈ ਜੀ 1:15 ਤੇ 39 ਸੈਕਿੰਡ ਦਾ। ਹੁਣ ਪੇਸ਼ ਹੈ ਪ੍ਰੋਗਰਾਮ ਹੈਲੋ ਫਰਮਾਇਸ਼, ਸਿਲਸਿਲਾ ਹੋਏਗਾ ਟੈਲੀਫੋਨ ਮਿਲਾਓ ਜੀ।

ਜੀ ਹੈਲੋ ਫਰਮਾਇਸ਼ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਕਰਮਜੀਤ ਕੌਰ ਵੱਲੋਂ ਪਿਆਰ ਤੇ ਸਤਿਕਾਰ ਭਰੀ ਨਮਸਕਾਰ ਜੀ ਸਰੋਤਿਓ ਕੀ ਹਾਲ ਚਾਲ ਨੇ ਉਮੀਦ ਹੈ ਕਿ ਵਧੀਆ ਹੀ ਹੋਵੋਗੇ ਤੇ ਪ੍ਰੋਗਰਾਮਾਂ ਦਾ ਆਨੰਦ ਵੀ ਲੈ ਰਹੇ ਹੋਵੋਗੇ ਜੀ ਤੁਹਾਨੂੰ ਜਿਵੇਂ ਪਤਾ ਹੀ ਹੈ ਕਿ ਅੱਜ ਸਿਲਸਿਲਾ ਹੁੰਦਾ ਹੈ ਟੈਲੀਫੋਨ ਮਿਲਾਓ ਜੀ ਜੀ ਹਾਂ ਤੁਸੀਂ ਹੀ ਮਿਲਾਉਣਾ ਹੈ 0164-2240-331 ਨੰਬਰ ਤੇ ਜੁੜ ਜਾਣਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਨਾਲ ਤੇ ਦੱਸਣੀ ਹੈ ਆਪਣੀ ਹਿੰਦੀ ਫਿਲਮੀ ਗੀਤਾਂ ਚੋਂ ਫਰਮਾਇਸ਼ ਲਓ ਜੀ ਕਰਦੇ ਹਾਂ ਜੀ ਫਿਰ ਤੁਹਾਡੀ ਕਾਲ ਦਾ ਵੇਟ ਉਦੋਂ ਤੱਕ ਸੁਣਦੇ ਹਾਂ ਜੀ ਮੇਰੀ ਪਸੰਦ ਦੇ ਇਸ ਗੀਤ ਨੂੰ

0: ਲਓ ਜੀ 0164-2240-341 ਨੰਬਰ ਡਾਇਲ ਹੋ ਚੁੱਕਾ ਹੈ ਜੀ। ਦੇਖਦੇ ਹਾਂ ਜੀ ਪਹਿਲੇ ਕਾਲਰ ਸਾਡੇ ਨਾਲ ਕੌਣ ਤੇ ਕਿੱਥੋਂ ਜੁੜੇ ਨੇ। ਹੈਲੋ
1: ਹੈਲੋ
2: ਹੈਲੋ,
1: ਹੈਲੋ, ਹਾਂਜੀ ਸਤਿ
2: ਸਤਿ
1: ਸ਼੍ਰੀ
2: ਸ਼੍ਰੀ ਅਕਾਲ
1: ਅਕਾਲ
2: ਜੀ,
1: ਜੀ ਸਤਿ
2: ਸਤਿ
1: ਸ਼੍ਰੀ
2: ਸ਼੍ਰੀ ਅਕਾਲ
1: ਅਕਾਲ
2: ਜੀ,
1: ਜੀ ਕੌਣ ਤੇ ਕਿੱਥੋਂ ਗੱਲ ਕਰਦੇ ਹੋ ਜੀ?
2: ਮੈਂ ਮੱਘਰ ਸਿੰਘ ਬੋਲਦਾ, ਸ਼ਿਵ ਕਲੋਨੀ ਬਠਿੰਡਾ ਤੋਂ ਜੀ।
1: ਸ਼ਿਵ ਕਲੋਨੀ ਬਠਿੰਡਾ ਤੋਂ ਕੀ ਕੰਮ ਕਰਦੇ ਹੋ ਜੀ?
2: ਮੈਂ ਟੇਲਰ ਵਾਸਤੇ ਜੀ।
1: ਠੀਕ ਹੈ ਜੀ, ਤੇ ਅੱਜ ਗੀਤ ਤੁਸੀਂ ਫਿਰ ਕਿਹੜਾ ਸੁਣਨਾ ਚਾਹੋਗੇ?
2: ਹਾਂ ਮੇਰਾ ਸੱਜਣਾ ਤੈਨੂੰ ਸੁਣਾ ਦੋ ਕੋਈ ਵੀ ਜੀ।
1: ਠੀਕ ਹੈ ਜੀ, ਕਰਦੇ ਹਾਂ ਤੁਹਾਡੀ ਫਰਮਾਇਸ਼ ਨੂੰ ਪੂਰਾ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ।
2: ਥੈਂਕ ਯੂ ਜੀ, ਅੱਜ ਪਹਿਲੀ ਵਾਰੀ ਫੋਨ ਲੱਗਿਆ ਜੀ ਸਾਡੀ ਫੋਨ 'ਚ।
1: ਚਲੋ ਫਿਰ ਤਾਂ ਡਬਲ ਵਧਾਈਆਂ ਹੋ ਗਈਆਂ।
2: ਹਾਂਜੀ ਹਾਂਜੀ, ਸੋਨੀ ਬਹੁਤ ਵਧਾਈ।
1: ਠੀਕ ਹੈ ਜੀ, ਧੰਨਵਾਦ ਜੀ।
2: ਠੀਕ ਹੈ, ਧੰਨਵਾਦ ਜੀ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 11 ਜੁਲਾਈ, ਦਿਨ ਸ਼ਨੀਵਾਰ, ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਤੁਸੀਂ ਸਰਵਣ ਕਰੋਗੇ ਅਰਦਾਸ ਦਰਸ਼ਨ ਰੂਪ ਤੇ ਅਭਿਆਸ। ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਸਤਪਾਲ।

0: ਤਾਂ ਫਿਰ ਸੁਣਨਾ ਨਾ ਭੁੱਲਣਾ। ਮਿਤੀ 11 ਜੁਲਾਈ, ਦਿਨ ਸ਼ਨੀਵਾਰ, ਸ਼ਾਮ 5:30 ਵਜੇ, ਪ੍ਰੋਗਰਾਮ ਹਰ ਅਕਾਲ ਉਸਤਤ।
1: ਕੋਈ ਸਿਰ ਨਾਵਾਂ ਨਹੀਂ ਸਵੇਰੇ ਚੰਡੀਗੜ੍ਹ ਤੇ ਅੱਥ ਨੇ ਪਟਿਆਲੇ, ਪਤਾ ਨੀ ਕਦੋਂ ਪਤਾ ਨੀ ਕਿਹੜੇ ਸ਼ਹਿਰੋਂ ਉਸਨੇ ਸੂਰਜ ਵਾਂਗ ਉੱਗ ਪੈਣਾ ਏ। ਉਸਦਾ ਅਹਿਸਾਸ ਚਿਰਾਗਾਂ ਵਾਂਗੂ ਬੁਝੇ ਦੋਸਤਾਂ ਨੂੰ ਲੱਟ ਲੱਟ ਬਲਣ ਲਾ ਦਿੰਦਾ ਏ। ਉਸਦੀ ਦੋਸਤੀ ਚ ਹਨੇਰੇ ਨਹੀਂ ਸਲਾਮਤੀ ਹੈ ਦੋਸਤੋ। ਆਕਾਸ਼ਵਾਣੀ ਦੇ ਅਦਬੀ ਸੂਝਵਾਨ ਸਤਿਕਾਰਿਤ ਬੁੱਧੀਜੀਵੀ ਸਰੋਤਿਓ, ਮਿਤੀ 12 ਜੁਲਾਈ 2026, ਦਿਨ ਐਤਵਾਰ, ਸ਼ਾਮ 5 ਵਜੇ, ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਅੰਤਰਗਤ ਤੁਸੀਂ ਸੁਣੋਗੇ ਬਲਜੀਤ ਸ਼ਰਮਾ ਨਿਰਮਿਤ ਆਕਾਸ਼ਵਾਣੀ FM ਬਠਿੰਡਾ ਦੀ ਵਿਸ਼ੇਸ਼ ਪੇਸ਼ਕਸ਼। ਸ਼ੇਰ ਮੁਹੰਮਦ ਖਾਨ ਦਾ ਵਤਨੀ, ਰੋਹੀ ਦਾ ਸ਼ਹਿਰੀਆ ਕੇਸੂ, ਸਭ ਦੇ ਮਨਾਂ ਨੂੰ ਮੋਹਣ ਵਾਲਾ ਡਾਕਟਰ ਦੀਪਕ ਮਨਮੋਹਨ ਸਿੰਘ।

0: ਜੀ ਸਤਿ ਸ੍ਰੀ ਅਕਾਲ ਭਾਈ।
1: ਸਤਿ ਸ਼੍ਰੀ ਅਕਾਲ ਜੀ, ਸਾਡੇ ਵੱਲੋਂ ਵੀ। ਤੇ ਤੁਸੀਂ ਰੇਡੀਓ ਦੇ ਪ੍ਰੋਗਰਾਮ ਸੁਣਦੇ ਰਹਿੰਦੇ ਹੋ?
0: ਹਾਂਜੀ, ਮੈਂ ਸਾਰੇ ਪ੍ਰੋਗਰਾਮ ਸੁਣਦਾ ਜੀ ਆਪਣੇ ਜੀ।
1: ਅੱਛਾ,
0: ਚਲੋ
1: ਤੇ
0: ਹੁਣ ਸੁਣ ਕੇ ਪੁੱਛ ਵੀ ਲਓ ਜੀ ਇੱਕ ਮਿੰਟ ਜੀ। ਅੰਮ੍ਰਿਤ ਵੇਲਾ ਜੀ ਸੁਬਾਹ ਤੇ ਵਿਜੇ ਲਕਸ਼ਮੀ ਭੈਣ ਪੈਗਾਮ ਜੀ ਤੇ
1: ਅੱਛਾ,
0: ਗੀਤ ਪਟਾਰਾ ਜੀ ਸੁਣ ਲਈਆਂ
1: ਟਿਪਸਾਂ ਤਾਂ
0: ਸ਼ਾਮ
1: ਯਾਦ ਨੇ ਫਿਰ
0: ਸ਼ਾਮ ਨੀ।
1: ਤੁਹਾਨੂੰ ਸਾਰੇ, ਹੈ ਨਾ? ਤੇ
0: ਹਾਂਜੀ
1: ਗੀਤ ਦੱਸ
0: ਬਿਜੇ
1: ਦਿਓ ਜੀ ਅੱਜ
0: ਸ਼ਾਮ
1: ਫਿਰ, ਗੀਤ ਕਿਹੜਾ
0: ਕਵੀ
1: ਸੁਣਨਾ
0: ਬੇਟਾ
1: ਚਾਹੋਗੇ?
0: 1971 ਦੀ ਫਿਲਮ ਹੈ ਜੀ, ਪੁਰਾਣੀ ਆਨੰਦ ਬਖਸ਼ੀ ਸਾਹਿਬ ਦੇ ਗੀਤ ਆ ਤੇ ਗੀਤ ਗਾਇਆ ਜੀ ਮਹਿਮੰਦ ਰਵੀ ਸਾਹਿਬ ਦੇ ਭੈਣ ਲਤਾ ਜੀ ਨੇ ਗੀਤ ਦੇ ਬੋਲ ਗੁਣ ਗਾ ਕੇ ਬਤਾਉ ਜੀ।
1: ਬਸ ਜੀ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਰੇਡੀਓ ਤੋਂ ਸੁਣੋ ਜੀ ਫਿਰ ਇਹ ਗੀਤ।
0: ਚੰਗਾ ਭਾਈ, ਤੁਹਾਡੇ ਪ੍ਰੋਗਰਾਮ ਸਾਰੇ ਵਧੀਆ ਹੁੰਦੇ ਭਾਈ, ਨਵੇਂ ਪ੍ਰਸਤਾਵ ਵੀ ਬਣ। ਧੰਨਵਾਦ ਭਾਈ ਨਵੇਂ ਤਾਰ
1: ਧੰਨਵਾਦ
0: ਦਾ
1: ਜੀ,
0: ਵੀ।
1: ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਜੀ।

0: ਲਓ ਜੀ 0164-2240-331 ਨੰਬਰ ਡਾਇਲ ਹੋ ਚੁੱਕਿਆ ਹੈ ਜੀ। ਦੇਖਦੇ ਹਾਂ ਜੀ ਅਗਲੇ ਕਾਲਰ ਸਾਡੇ ਨਾਲ ਕੌਣ ਤੇ ਕਿੱਥੋਂ ਜੁੜੇ ਨੇ। ਹੈਲੋ
1: ਮੈਡਮ ਜੀ, ਨਮਸਕਾਰ।
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਜੀ ਇਸ ਪ੍ਰੋਗਰਾਮ ਦੇ ਤਹਿਤ ਤੁਹਾਡਾ।
1: ਚਕਲਾ ਬਾਜ਼ਾਰ ਸਮਾਣਾ ਸ਼ਹਿਰ ਜ਼ਿਲ੍ਹਾ ਪਟਿਆਲਾ ਪੰਜਾਬ ਤੋਂ ਪੱਪੂ ਰਾਜਾ ਖੁਸ਼ ਦਿਲ ਜੀ।
0: ਪੱਪੂ ਰਾਜਾ ਖੁਸ਼ ਦਿਲ ਜੀ, ਮੈਨੂੰ ਲੱਗਦਾ ਤੁਹਾਡੇ ਖਤ ਵੀ ਆਉਂਦੇ ਰਹਿੰਦੇ ਆ।
1: ਹਾਂਜੀ ਮੈਡਮ ਜੀ, ਅਸੀਂ ਵਟਸਐਪ ਮੈਸੇਜ ਵੀ ਕਰਦੇ ਰਹਿੰਦੇ ਆ ਜੀ।
0: ਅੱਛਾ ਅੱਛਾ, ਫਿਰ ਤਾਂ ਰੇਡੀਓ ਨਾਲ ਪੂਰਾ ਲਗਾਵ ਆ ਤੁਹਾਨੂੰ।
1: ਮੈਡਮ ਜੀ, ਅਸੀਂ ਤਾਂ 1975 ਤੋਂ ਪ੍ਰੋਗਰਾਮ ਸੁਣਦੇ ਜੀ, ਆਕਾਸ਼ਵਾਣੀ ਸਾਰੀਆਂ ਆਕਾਸ਼ਵਾਣੀ ਜਿਹੀਆਂ ਬਣੀਆਂ ਜੀ, ਐਪ ਤੇ ਚੱਲਦੀਆਂ ਜੀ।
0: ਅੱਛਾ ਅੱਛਾ, ਤੇ ਗੀਤ ਦੱਸ ਦੋ ਜੀ, ਕਿਹੜਾ ਸੁਣਨਾ ਚਾਹੋਗੇ ਅੱਜ?
1: ਮੈਡਮ ਜੀ, ਤੁਹਾਡਾ ਪ੍ਰੋਗਰਾਮ ਪੇਸ਼ ਕਰਨ ਦਾ ਬਹੁਤ ਵਧੀਆ ਅੰਦਾਜ਼ ਹੈ। ਪੁਰਾਣੀ ਫਿਲਮ ਹੈ ਜੀ ਆਰਜੂ, ਉਹਦਾ ਗਾਣਾ ਲਕਸ਼ਮੇਸ਼ਵਰ ਦੀ ਆਵਾਜ਼ ਚ, ਦੇਵ ਦਰਸ਼ਨੀ ਬਾਲਮਾ, ਤੁਝਕੋ ਮੇਰਾ ਮਨ ਯਾਦ ਕਰਦਾ ਹੈ। ਇੰਨਾ ਚੰਗਾ ਪ੍ਰੋਗਰਾਮ ਪੇਸ਼ ਕਰਨ ਲਈ ਅਸੀਂ ਤੁਹਾਡਾ ਆਕਾਸ਼ਵਾਣੀ ਬਠਿੰਡਾ ਤੇ ਪੂਰਾ ਸਵਾਗਤ ਕਰਦੇ ਹਾਂ।
0: ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ, ਤੁਹਾਡਾ ਗੀਤ ਆ ਰਿਹਾ ਜੀ ਰੇਡੀਓ ਸੈੱਟ ਤੇ। ਧੰਨਵਾਦ ਜੀ।

0: ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏ ਆਈ ਆਰ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਤੇ ਸਮਾਂ ਹੈ ਜੀ 1:41 ਤੇ 24 ਸੈਕਿੰਡ ਦਾ ਹੋ ਰਿਹਾ ਹੈ। ਪ੍ਰੋਗਰਾਮ ਚੱਲ ਰਿਹਾ ਹੈ ਹੈਲੋ ਫਰਮਾਇਸ਼। ਜੀ ਹਾਂ, ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼ ਤੇ ਤੁਸੀਂ ਮਿਲਾਉਣਾ ਹੈ ਜੀ 0164-22-40-331 ਨੰਬਰ ਤੇ ਜੁੜ ਜਾਣਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਨਾਲ ਤੇ ਦੱਸਣੀ ਹੈ ਆਪਣੀ ਹਿੰਦੀ ਫਿਲਮੀ ਗੀਤਾਂ ਚੋਂ ਫਰਮਾਇਸ਼। ਲਓ ਜੀ 0164-22-40-331 ਦਾ ਮੈਂ ਨਾਮ ਲਿੱਤਾ ਤੇ ਨੰਬਰ ਹਾਜ਼ਰ ਜੀ। ਦੇਖਦੇ ਹਾਂ ਜੀ ਅਗਲਾ ਕਾਲਰ ਸਾਡੇ ਨਾਲ ਕੌਣ ਤੇ ਕਿੱਥੋਂ ਜੁੜਿਆ ਹੈ ਜੀ।
1: ਹੈਲੋ
2: ਹੈਲੋ ਭੈਣ ਜੀ, ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਸਾਡੇ ਵੱਲੋਂ ਵੀ ਪਿਆਰ ਤੇ ਸਤਿਕਾਰ ਭਰੀ।
2: ਹਾਂਜੀ ਭੈਣ ਜੀ, ਪਿੰਡ ਲਾਲ ਬਾਈ ਤੋਂ ਮੈਂ ਨਛੱਤਰ ਸਿੰਘ ਗੱਲ ਕਰ ਰਿਹਾ ਜੀ।
1: ਲਾਲ ਬਾਈ ਤੋਂ, ਠੀਕ ਹੈ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਇਸ ਪ੍ਰੋਗਰਾਮ ਦੇ ਤਹਿਤ ਤੇ ਗੀਤ ਦੱਸ ਦੋ ਜੀ ਆਪਣਾ ਕਿਹੜਾ ਸੁਣਨਾ ਚਾਹੋਗੇ।
2: ਸ਼ੁਕਰੀਆ ਜੀ ਤੁਹਾਡਾ, ਬਹੁਤ ਬਹੁਤ ਧੰਨਵਾਦ। ਤੇ ਤੁਸੀਂ ਅੱਜ ਨਾ ਪੁਰਾਣੀ ਫਿਲਮ ਹੈ ਜੀ ਸ਼ਹੀਦ,
1: ਠੀਕ ਹੈ ਜੀ,
2: ਉਹਦੇ ਵਿੱਚ ਗੀਤ ਆ ਜੀ ਲਤਾ ਜੀ ਦਾ, ਗੀਤ ਦੇ ਬੋਲ ਹੈਗੇ ਅਰੇ ਜੋਗੀ।
1: ਅੱਛਾ, ਠੀਕ ਹੈ ਜੀ,
2: ਉਹ ਲਾ ਦਿਓ ਜੀ, ਮਿਹਰਬਾਨੀ ਕਰਕੇ।
1: ਠੀਕ ਹੈ ਜੀ, ਕਰਦੇ ਫਿਰ ਤੁਹਾਡੀ ਫਰਮਾਇਸ਼ ਨੂੰ ਪੂਰਾ। ਕਾਲ ਕਰਨ ਲਈ ਸ਼ੁਕਰੀਆ ਜੀ,
2: ਬਹੁਤ ਬਹੁਤ ਮਿਹਰਬਾਨੀ ਭੈਣ ਜੀ ਤੁਹਾਡੀ ਵੀ।

0: ਸੁਣਨਾ ਨਾ ਭੁੱਲਣਾ। ਮਿਤੀ 12 ਜੁਲਾਈ ਦਿਨ ਐਤਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੌਰਾਨ ਹਫਤਾਵਾਰੀ ਸਿਲਸਿਲਾ ਪੈਗਾਮ।
1: ਲਓ ਜੀ 0164-2240-331 ਨੰਬਰ ਡਾਇਲ ਹੋ ਚੁੱਕਿਆ ਹੈ ਜੀ। ਦੇਖਦੇ ਹਾਂ ਜੀ ਅਗਲੇ ਕਾਲਰ ਸਾਡੇ ਨਾਲ ਕੌਣ ਤੇ ਕਿੱਥੋਂ ਜੁੜੇ ਨੇ। ਹੈਲੋ,
2: ਹਾਂਜੀ ਮੈਡਮ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰਦੇ ਹੋ ਜੀ?
2: ਮੈਡਮ ਪਰਮਜੀਤ ਕੌਰ, ਫਲਾਵਰ ਹਾਊਸ ਰੋਡ ਬਠਿੰਡਾ ਤੋਂ ਜੀ।
1: ਪਰਮਜੀਤ, ਮੈਂ ਕਰਮਜੀਤ ਹਾਂ ਤੇ ਤੁਸੀਂ ਪਰਮਜੀਤ ਹੋ?
2: ਪਰਮਜੀਤ, ਹਾਂਜੀ ਹਾਂਜੀ।
1: ਤੇ ਗੀਤ ਦੱਸ ਦੋ ਜੀ, ਅੱਜ ਕਿਹੜਾ ਸੁਣਨਾ ਚਾਹੋਗੇ ਫਿਰ?
2: ਮੈਡਮ ਕਰਾਰਵਾਂ ਫਿਲਮ ਦਾ ਸੁਣਾ ਦੋ, ਪੁਰਾਣੀ ਫਿਲਮ ਆ। ਗਾਣਾ ਹੈਗਾ ਕਿਤਨਾ ਪਿਆਰਾ ਵਾਦਾ ਹੈ, ਨਿਮਤ ਵਾਲੀ ਅੱਖੋਂ ਕਾ ਇਸ ਮਸਤੀ ਮੇ ਸੁਝੇ ਨਾ ਕਹਿ ਕਰ ਦਲ ਨੂੰ ਹਾਏ ਮੋਹੇ ਸੰਭਾਲ ਉਹ ਸਤੀ।
1: ਠੀਕ ਹੈ ਜੀ, ਠੀਕ ਹੈ, ਕਰਦੇ ਹਾਂ ਜੀ ਤੁਹਾਡੀ ਫਰਮਾਇਸ਼ ਨੂੰ ਪੂਰਾ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ।
2: ਓਕੇ ਜੀ, ਸ਼ੁਕਰੀਆ।

0: ਲਓ ਜੀ 0164-2240-341 ਨੰਬਰ ਡਾਇਲ ਹੋ ਚੁੱਕਿਆ ਹੈ ਜੀ। ਦੇਖਦੇ ਹਾਂ ਜੀ ਅਗਲੇ ਕਾਲਰ ਸਾਡੇ ਨਾਲ ਕੌਣ ਤੇ ਕਿੱਥੋਂ ਜੁੜੇ ਨੇ। ਹੈਲੋ,
1: ਹਾਂਜੀ ਨਮਸਕਾਰ ਮੈਡਮ।
0: ਨਮਸਕਾਰ ਜੀ, ਕੌਣ ਤੇ ਕਿੱਥੋਂ ਗੱਲ ਕਰਦੇ ਹੋ ਜੀ?
1: ਮਲੋੜ ਤੋਂ ਰਾਜੂ ਅਰੋੜਾ ਬੋਲ ਰਿਹਾ ਜੀ।
0: ਰਾਜੂ ਅਰੋੜਾ ਜੀ, ਬਹੁਤ ਬਹੁਤ ਸਵਾਗਤ ਹੈ ਜੀ ਇਸ ਪ੍ਰੋਗਰਾਮ ਦੇ ਤਹਿਤ ਤੁਹਾਡਾ, ਤੇ ਗੀਤ
1: ਹਾਂਜੀ
0: ਦੱਸ
1: ਸ਼ੁਕਰੀਆ।
0: ਦਿਓ ਜੀ, ਕਿਹੜਾ ਸੁਣਨਾ ਚਾਹੋਗੇ ਅੱਜ?
1: ਕਭੀ ਕਭੀ ਫਿਲਮ ਦਾ ਟਾਈਟਲ ਸੌਂਗ ਸੁਣਾ ਦਿਓ ਜੀ।
0: ਠੀਕ ਹੈ ਜੀ, ਕਰਦੇ ਹਾਂ ਤੁਹਾਡੀ ਫਰਮਾਇਸ਼ ਨੂੰ ਪੂਰਾ। ਕਾਲ ਕਰਨ ਲਈ ਸ਼ੁਕਰੀਆ ਜੀ।
1: ਸ਼ੁਕਰੀਆ।

0: ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਨਮਸਕਾਰ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਤਹਿਤ ਤੁਸੀਂ ਸੁਣੋਗੇ ਗਰਮੀ ਵਿੱਚ ਦੁਧਾਰੂ ਪਸ਼ੂਆਂ ਦਾ ਸੁਚੱਜਾ ਪ੍ਰਬੰਧ ਇਸ ਵਿਸ਼ੇ ਤੇ ਜਾਣਕਾਰੀ ਦੇਣਗੇ ਡਾਕਟਰ ਸੰਦੀਪ ਕਾਸਵਾਨ ਤੇ ਇਹਨਾਂ ਨਾਲ ਮੁਲਾਕਾਤੀ ਨੇ ਮਨਦੀਪ ਕੌਰ ਤੇ ਆਓ ਫਿਰ ਸੁਣਦੇ ਹਾਂ ਜੀ ਪ੍ਰੋਗਰਾਮ ਕਿਸਾਨ ਵਾਣੀ ਤਹਿਤ ਇਸ ਵਿਸ਼ੇ ਨੂੰ
1: ਕਿਸਾਨ ਵੀਰਾਂ ਅਤੇ ਕਿਸਾਨ ਭੈਣਾਂ ਦਾ ਪ੍ਰੋਗਰਾਮ ਕਿਸਾਨ ਵਾਣੀ ਲੈ ਕੇ ਮੈਂ ਮਨਦੀਪ ਕੌਰ ਹਾਜ਼ਰ ਹਾਂ। ਜਿਵੇਂ ਕਿ ਸਾਡੇ ਕਿਸਾਨ ਵੀਰ ਤੇ ਕਿਸਾਨ ਭੈਣਾਂ ਜਾਣਦੇ ਨੇ ਕਿ ਕਿਸਾਨ ਵਾਣੀ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦਿੰਨੇ ਆ ਵੱਖ ਵੱਖ ਵਿਸ਼ਿਆਂ ਦੇ ਉੱਪਰ। ਡਾਕਟਰ ਸਾਹਿਬਾਨ ਦੇ ਨਾਲ ਮੁਲਾਕਾਤ ਹੁੰਦੀ ਹੈ, ਅਗਾਂਹ ਵਧੂ ਕਿਸਾਨਾਂ ਦੇ ਨਾਲ ਗੱਲਬਾਤ ਸਾਂਝੀ ਕੀਤੀ ਜਾਂਦੀ ਹੈ, ਵਿਚਾਰ ਚਰਚਾ ਸਾਂਝੀ ਕੀਤੀ ਜਾਂਦੀ ਹੈ, ਤਾਂ ਕਿ ਸਾਡੇ ਕਿਸਾਨ ਵੀਰਾਂ ਤੇ ਕਿਸਾਨ ਭੈਣਾਂ ਦੇ ਜੋ ਸਵਾਲ ਨੇ ਉਹਨਾਂ ਦੇ ਜਵਾਬ ਉਹਨਾਂ ਨੂੰ ਮਿਲ ਸਕਣ। ਖੇਤੀ ਪ੍ਰਧਾਨ ਸੂਬੇ ਦੇ ਵਿੱਚ ਪਸ਼ੂ ਪਾਲਣ ਕਿਸਾਨਾਂ ਦੀ ਆਮਦਨ ਦਾ ਇੱਕ ਅਹਿਮ ਸਰੋਤ ਹੈ। ਜੋ ਅੱਜ ਕੱਲ ਬਦਲਦਾ ਮੌਸਮ ਹੈ ਜਾਂ ਵੱਧਦੀ ਗਰਮੀ ਹੈ, ਉਸ ਕਾਰਨ ਪਸ਼ੂਆਂ ਦੀ ਸਿਹਤ ਦੇ ਉੱਪਰ ਵੀ ਮਾੜਾ ਪ੍ਰਭਾਵ ਪੈਂਦਾ ਹੈ। ਖਾਸ ਕਰਕੇ ਗਰਮੀਆਂ ਦੇ ਮਹੀਨਿਆਂ ਦੇ ਵਿੱਚ ਪਸ਼ੂਆਂ ਨੂੰ ਸਭ ਤੋਂ ਵੱਡਾ ਖਤਰਾ ਜਿਹੜਾ ਹੁੰਦਾ ਹੈ ਉਹ ਪਾਣੀ ਦਾ, ਡੀਹਾਈਡਰੇਸ਼ਨ ਕਹਿ ਲਈਏ ਜਿਹਨੂੰ, ਜਾਂ ਲੂ ਲੱਗਣਾ, ਹੀਟ ਸਟ੍ਰੈਸ ਹੁੰਦੀ ਹੈ। ਇਹ ਬਹੁਤ ਸਾਰੀਆਂ ਸਮੱਸਿਆਵਾਂ ਨੇ ਜੋ ਸਮੇਂ ਸਿਰ ਦੇ ਨਾਲ ਜੇ ਹੱਲ ਹੋ ਜਾਣ ਤਾਂ ਬਿਹਤਰ ਹੈ। ਇਹ ਸਮੱਸਿਆਵਾਂ ਨਾ ਸਿਰਫ ਦੁੱਧ ਉਤਪਾਦਨ ਦੇ ਵਿੱਚ ਕਮੀ ਲਿਆਉਂਦੀਆਂ ਨੇ, ਸਗੋਂ ਕਿ ਕਈ ਵਾਰ ਜਿਹੜੇ ਸਾਡੇ ਪਸ਼ੂ ਨੇ ਉਹਨਾਂ ਦੀ ਮੌਤ ਦਾ ਕਾਰਨ ਵੀ ਬਣ ਸਕਦੀਆਂ ਨੇ। ਇਹੀ ਕਾਰਨ ਹੈ ਕਿ ਪਸ਼ੂ ਪਾਲਕਾਂ ਲਈ ਆਪਣੇ ਪਸ਼ੂਆਂ ਦੀ ਜੀਵਨ ਰੱਖਿਆ ਕਰਨ ਅਤੇ ਆਰਥਿਕ ਨੁਕਸਾਨ ਤੋਂ ਬਚਣ ਲਈ ਕੁਝ ਕੁ ਸਾਵਧਾਨੀਆਂ ਦੇ ਨਾਲ ਨਾਲ ਸਹੀ ਪ੍ਰਬੰਧ ਦੀ ਜਾਣਕਾਰੀ ਹੋਣੀ ਲਾਜ਼ਮੀ ਹੈ। ਤੇ ਅੱਜ ਅਸੀਂ ਆਪਣੇ ਕਿਸਾਨ ਵੀਰਾਂ ਤੇ ਕਿਸਾਨ ਭੈਣਾਂ ਦੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿ ਗਰਮੀਆਂ ਦੇ ਮੌਸਮ ਦੇ ਵਿੱਚ ਅਸੀਂ ਆਪਣੇ ਪਸ਼ੂਆਂ ਦਾ ਕਿਸ ਤਰ੍ਹਾਂ ਦਾ ਖੁਰਾਕ ਪ੍ਰਬੰਧ ਕਰ ਸਕਦੇ ਹਾਂ, ਉਹਨਾਂ ਦਾ ਪਾਣੀ ਪ੍ਰਬੰਧ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਉਹਨਾਂ ਦੀ ਰਿਹਾਇਸ਼ ਜਾਂ ਆਵਾਸ ਵਿਵਸਥਾ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਬਿਮਾਰੀਆਂ ਤੋਂ ਦੁਧਾਰੂ ਪਸ਼ੂਆਂ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਤਾਂ ਕਿ ਸਾਡੇ ਕਿਸਾਨ ਵੀਰ ਕਿਸਾਨ ਭੈਣਾਂ ਦੁੱਧ ਉਤਪਾਦਨ ਨੂੰ ਵਧਾ ਸਕਣ।

0: ਇਹ ਛੋਟੇ ਪੱਧਰ ਦੇ ਨੇ ਜਾਂ ਫਿਰ ਵੱਡੇ ਪੱਧਰ ਦੇ ਉੱਪਰ ਡੇਅਰੀ ਫਾਰਮ ਦਾ ਕੰਮ ਕਰਦੇ ਨੇ, ਉਹ ਇਹਨਾਂ ਸਾਰੀਆਂ ਜਾਣਕਾਰੀਆਂ ਨੂੰ ਆਪਣੇ ਧਿਆਨ ਦੇ ਵਿੱਚ ਰੱਖ ਕੇ ਅਮਲ ਦੇ ਵਿੱਚ ਰੱਖ ਕੇ ਵੱਧ ਤੋਂ ਵੱਧ ਮੁਨਾਫਾ ਕਿਵੇਂ ਕਮਾ ਸਕਦੇ ਨੇ, ਇਸ ਬਾਬਤ ਅਸੀਂ ਵਿਚਾਰ ਚਰਚਾ ਕਰਾਂਗੇ ਡਾਕਟਰ ਸੰਦੀਪ ਕਸਵਾਂ, ਪ੍ਰੋਫੈਸਰ ਅਤੇ ਇੰਚਾਰਜ ਪਸ਼ੂ ਪਾਲਣ ਅਤੇ ਚਿਕਿਤਸਾ ਪਸਾਰ ਸਿੱਖਿਆ ਵਿਭਾਗ ਵੈਟਨਰੀ ਸਾਇੰਸ ਕਾਲਜ ਰਾਮਪੁਰਾ ਫੂਲ ਬਠਿੰਡਾ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਿਸ ਯੂਨੀਵਰਸਿਟੀ। ਸਰ, ਸਤਿ ਸ੍ਰੀ ਅਕਾਲ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਸਾਡੇ ਸਟੂਡੀਓ ਦੇ ਵਿੱਚ।
1: ਹਾਂ, ਸਭ ਤੋਂ ਪਹਿਲਾਂ ਮੈਂ ਆਕਾਸ਼ਵਾਣੀ ਬਠਿੰਡਾ ਦੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਕਹਿੰਦਾ ਤੇ ਮੈਂ ਧੰਨਵਾਦੀ ਹਾਂ ਸਟਾਫ ਦਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ।
0: ਅੱਜ ਸਾਡਾ ਵਿਸ਼ਾ ਹੈ ਗਰਮੀਆਂ ਦੇ ਵਿੱਚ ਦੁਧਾਰੂ ਪਸ਼ੂਆਂ ਦਾ ਸੁਚੱਜਾ ਪ੍ਰਬੰਧ। ਤਾਂ ਸਰ, ਪਹਿਲਾ ਸਵਾਲ ਮੇਰਾ ਇਹੀ ਹੈ ਕਿ ਗਰਮੀਆਂ ਦੇ ਵਿੱਚ ਜਿਹੜੇ ਦੁਧਾਰੂ ਪਸ਼ੂ ਨੇ ਉਹਨਾਂ ਦੇ ਉੱਪਰ ਗਰਮੀ ਦਾ ਕੀ ਅਸਰ ਪੈਂਦਾ ਤੇ ਇਸ ਅਸਰ ਨੂੰ ਕਿਵੇਂ ਘਟਾਇਆ ਜਾ ਸਕਦਾ?
1: ਜਿਵੇਂ ਮੈਡਮ ਤੁਸੀਂ ਦੱਸਿਆ ਵੀ ਗਰਮੀਆਂ ਜੋ ਹੈ, ਤੁਹਾਨੂੰ ਪਤਾ ਹੈ ਵੀ ਇਸ ਸਮੇਂ ਤਾਪਮਾਨ ਵੱਧ ਜਾਂਦਾ
0: ਜੀ,
1: ਤੇ ਵਾਤਾਵਰਨ ਦਾ ਜਦੋਂ ਤਾਪਮਾਨ ਵੱਧਦਾ ਹੈ ਤੋ ਜੋ ਸਾਡੀ ਖੁਰਾਕ ਹੈ, ਸਭ ਤੋਂ ਪਹਿਲਾਂ ਅਸਰ ਜਿਹੜਾ ਪੈਂਦਾ ਹੈ ਉਹ ਸਾਡੀ ਖੁਰਾਕ ਤੇ ਪੈਂਦਾ ਹੈ। ਇਸੇ ਤਰ੍ਹਾਂ ਪਸ਼ੂਆਂ ਦੇ ਵੀ ਤੁਸੀਂ ਦੇਖੋਗੇ ਤਾਂ ਇੱਕ ਤਾਪਮਾਨ ਦੀ ਰੇਂਜ ਹੁੰਦੀ ਹੈ, ਵਾਤਾਵਰਨ ਦੇ ਤਾਪਮਾਨ ਦੀ, ਜਿਹਦੇ ਅੰਦਰ ਪਸ਼ੂ ਦੇ ਉੱਤੇ ਬਿਲਕੁਲ ਤਣਾਅ ਨਹੀਂ ਹੁੰਦਾ, ਜਿਹਨੂੰ ਅਸੀਂ ਕਹਿੰਦੇ ਹਾਂ ਤਾਪ ਨਿਰੋਧੀ ਖੇਤਰ ਜਾਂ ਥਰਮੋ ਨਿਊਟਰਲ ਜ਼ੋਨ। ਤੋ ਉਹ ਤਾਪਮਾਨ ਦੀ ਜਿਹੜੀ ਰੇਂਜ ਹੈ ਜਿੱਥੇ ਪਸ਼ੂ ਨੂੰ ਬਿਲਕੁਲ ਤਣਾਅ ਨਹੀਂ ਹੁੰਦਾ, ਉਹ ਜੇਕਰ ਅਸੀਂ ਗੱਲ ਕਰੀਏ ਗਾਵਾਂ ਦੀ ਤਾਂ ਦੇਸੀ ਗਾਵਾਂ ਦੇ ਵਿੱਚ ਇਹ ਰੇਂਜ ਹੁੰਦੀ ਹੈ 10 ਡਿਗਰੀ ਤੋਂ ਲੈ ਕੇ 27 ਡਿਗਰੀ ਸੈਲਸੀਅਸ
0: ਜੀ,
1: ਯਾਨੀ ਕਿ 10 ਡਿਗਰੀ ਤੋਂ 27 ਡਿਗਰੀ ਦੇ ਵਿੱਚ ਪਸ਼ੂ ਨੂੰ ਬਿਲਕੁਲ ਵੀ ਗਰਮੀ ਦਾ ਤਣਾਅ ਨਹੀਂ ਹੁੰਦਾ। ਤੇ ਜੋ ਵੀ ਅਸੀਂ ਪਸ਼ੂ ਨੂੰ ਖੁਰਾਕ ਦਿੰਦੇ ਹਾਂ ਉਹ ਸਾਰੀ ਜਾਂ ਤਾਂ ਉਹਦੇ ਸਰੀਰਕ ਵਾਧੇ ਲਈ ਜਾਂ ਦੁੱਧ ਦੇ ਉਤਪਾਦਨ ਲਈ ਉਹ ਵਰਤੀ ਜਾਂਦੀ ਹੈ। ਦੇਖੋ, ਜਦੋਂ ਵੀ ਤਾਪਮਾਨ 27 ਡਿਗਰੀ ਤੋਂ ਉੱਪਰ ਜਾਊਗਾ ਤਾਂ ਉਹ ਦੇਸੀ ਗਾਵਾਂ ਨੂੰ ਤਣਾਅ ਸ਼ੁਰੂ ਹੋ ਜਾਂਦਾ ਹੈ। ਤੋ ਇਹ ਜਿਹੜੀ ਰੇਂਜ ਹੈ 10 ਤੋਂ 27 ਡਿਗਰੀ, ਆਹ ਦੇਸੀ ਗਾਵਾਂ ਦੀ ਤਾਪ ਨਿਰੋਧੀ ਖੇਤਰ ਦੀ ਰੇਂਜ ਹੈ। ਜੇਕਰ ਅਸੀਂ ਦੁਧਾਰੂ ਪਸ਼ੂਆਂ ਦੀ ਹੋਰ ਸ਼੍ਰੇਣੀਆਂ ਦੀ ਗੱਲ ਕਰੀਏ ਜਿਵੇਂ ਮੱਝਾਂ ਹੋ ਗਈ, ਤਾਂ ਮੱਝਾਂ ਦੇ ਵਿੱਚ ਇਹ 13 ਡਿਗਰੀ ਤੋਂ 24 ਡਿਗਰੀ ਦੀ ਰੇਂਜ ਹੈ ਜਿਹਦੇ ਵਿੱਚ ਪਸ਼ੂ ਨੂੰ ਬਿਲਕੁਲ ਤਣਾਅ ਨਹੀਂ ਹੁੰਦਾ
0: ਜੀ।
1: ਹੁਣ ਜਦੋਂ 24 ਡਿਗਰੀ ਤੋਂ ਉੱਪਰ ਵਾਤਾਵਰਨ ਦਾ ਤਣਾਅ ਜਾਂਦਾ ਹੈ ਤਾਂ ਮੱਝਾਂ ਨੂੰ ਵੀ ਗਰਮੀ ਦਾ ਤਣਾਅ ਸ਼ੁਰੂ ਹੋ ਜਾਂਦਾ ਹੈ
0: ਜੀ।
1: ਤੇ ਜੇ ਥੱਲੜੇ ਪਾਸੇ ਗੱਲ ਕਰੀਏ ਤਾਂ 13 ਡਿਗਰੀ ਤੋਂ ਥੱਲੇ ਠੰਡ ਦਾ ਤਣਾਅ ਸ਼ੁਰੂ ਹੋ ਜਾਂਦਾ ਹੈ। ਇਸੇ ਤਰ੍ਹਾਂ ਜੇ ਅਸੀਂ ਗੱਲ ਕਰੀਏ ਗਾਵਾਂ ਦੀ ਜਿਹੜੀ ਦੂਜੀ ਸ਼੍ਰੇਣੀ ਹੈ ਜੋ ਕਿ ਆਪਣੇ ਪੰਜਾਬ 'ਚ ਬਹੁਤ ਜ਼ਿਆਦਾ ਆਪਾਂ ਰੱਖਦੇ ਹਾਂ, ਜੋ ਕਿ ਵਿਲਾਇਤੀ ਗਾਵਾਂ, HF ਗਾਵਾਂ ਜਾਂ ਦੋਗਲੀਆਂ ਗਾਵਾਂ ਜਿਹੜੀ ਕ੍ਰੋਸ ਬ੍ਰੈਡ ਕਹਿੰਦੇ ਨੇ, ਉਹਨਾਂ ਦੀ ਜਿਹੜੀ ਤਾਪ ਨਿਰੋਧੀ ਖੇਤਰ ਦੀ ਰੇਂਜ ਹੈ ਉਹ 1 ਡਿਗਰੀ ਤੋਂ ਲੈ ਕੇ 15 ਡਿਗਰੀ ਹੁੰਦੀ ਹੈ। ਯਾਨੀ ਕਿ ਇਹ ਠੰਡੇ ਇਲਾਕੇ ਦੀ ਗਾਵਾਂ ਹੈ ਤੇ ਠੰਡੇ ਮੌਸਮ 'ਚ ਵਧੀਆ ਦੁੱਧ ਦਿੰਦੀ ਹੈ। ਤੋ ਇਹਨਾਂ ਗਾਵਾਂ ਦੇ ਵਿੱਚ 15 ਡਿਗਰੀ ਤੋਂ ਉੱਪਰ ਜਾਣ ਤੇ ਹੀ ਗਰਮੀ ਦਾ ਤਣਾਅ ਸ਼ੁਰੂ ਹੋ ਜਾਂਦਾ। ਤੋ ਇਸ ਤਰ੍ਹਾਂ ਇਹਨਾਂ ਗਾਵਾਂ ਦੀ ਜਿਹੜੀ ਗਰਮੀ ਤੋਂ ਲੜਨ ਦੀ ਸਮਰੱਥਾ ਹੈ ਉਹ ਬਹੁਤ ਘੱਟ ਹੈ। ਤੋ ਇਹਨਾਂ ਨੂੰ ਬਹੁਤ ਜ਼ਿਆਦਾ ਗਰਮੀ ਦਾ ਤਣਾਅ ਹੁੰਦਾ। ਤੋ ਸਭ ਤੋਂ ਪਹਿਲਾ ਅਸਰ ਇਹਨਾਂ ਦਾ ਗਰਮੀ ਦੇ ਤਣਾਅ ਦਾ ਪੈਂਦਾ ਖੁਰਾਕ ਦੇ ਉੱਤੇ, ਖੁਰਾਕ ਘੱਟ ਜਾਂਦੀ ਹੈ, ਪਸ਼ੂਆਂ ਨੂੰ ਤੇਜ਼ਾਬੀਪਨ ਹੁੰਦਾ, ਠੀਕ ਹੈ, ਇਸ ਦੇ ਨਾਲ ਖੁਰਾਂ ਦੀ ਸਮੱਸਿਆ ਹੁੰਦੀ ਹੈ, ਕਈ ਕਈ ਵਾਰੀ ਥਨੇਲੇ ਦੀ ਸਮੱਸਿਆ ਆ ਜਾਂਦੀ। ਤੋ ਇਹ ਸਵਾਸਥ ਦੇ ਉੱਤੇ ਅਸਰ ਪੈਂਦਾ ਹੈ ਸਭ ਤੋਂ ਛੇਤੀ। ਦੂਜਾ ਅਸਰ ਪੈਂਦਾ ਫਿਰ ਦੁੱਧ ਦੇ ਉੱਤੇ, ਜਦੋਂ ਖੁਰਾਕ ਘੱਟ ਖਾਊਗਾ ਪਸ਼ੂ ਦੁੱਧ ਦਾ ਉਤਪਾਦਨ ਘੱਟ ਜਾਂਦਾ,
0: ਬਿਲਕੁਲ
1: ਦੁੱਧ ਦਾ ਉਤਪਾਦਨ 10 ਤੋਂ 25% ਘੱਟ ਜਾਂਦਾ ਪਸ਼ੂਆਂ ਦਾ। ਇਸ ਤੋਂ ਇਲਾਵਾ ਪਸ਼ੂਆਂ ਦੇ ਪ੍ਰਜਨਨ ਦੇ ਉੱਤੇ ਵੀ ਅਸਰ ਪੈਂਦਾ ਹੈ, ਆਂਡੇ ਦੇਣ ਦੀ ਦਰ ਘੱਟ ਜਾਂਦੀ ਹੈ, ਗੱਭਣ ਹੋਣ ਦੀ ਦਰ ਘੱਟ ਜਾਂਦੀ ਹੈ, ਕਈ ਵਾਰੀ ਬੱਚਾ ਸੁੱਟ ਦਿੰਦੀ ਹੈ, ਇਹ ਸਮੱਸਿਆ ਆਉਂਦੀ ਹੈ। ਤੋ ਇਸ ਤਰ੍ਹਾਂ ਪਸ਼ੂਆਂ ਨੂੰ ਕਈ ਹੋਰ ਬਿਮਾਰੀਆਂ ਵੀ ਝੱਲਣੀ ਪੈ ਸਕਦੀ।
0: ਗਰਮੀਆਂ ਦੇ ਵਿੱਚ ਜੇ ਕਹੀਏ ਤੇ ਪਸ਼ੂਆਂ ਦੇ ਵਿੱਚ ਪ੍ਰਜਨਨ ਦੀ ਸਮਰੱਥਾ ਦੇ ਉੱਪਰ ਕੀ ਪ੍ਰਭਾਵ ਪੈਂਦਾ ਤੁਹਾਡੇ ਮੁਤਾਬਿਕ?
1: ਜਿਵੇਂ ਤੁਸੀਂ ਦੇਖੋਗੇ ਮੈਡਮ, ਜੋ ਪ੍ਰਜਨਨ ਹੈ, ਕਿਉਂਕਿ ਅਸੀਂ ਕਹਿੰਦੇ ਹਾਂ ਕਿ ਦੁਧਾਰੂ ਪਸ਼ੂਆਂ ਜਾਂ ਕੋਈ ਵੀ ਜੋ ਪਸ਼ੂ ਅਸੀਂ ਰੱਖਦੇ ਹਾਂ ਉਹਨਾਂ ਦੀ ਜਿਹੜੀ ਮਹੱਤਤਾ ਹੈ ਉਹ ਉਤਪਾਦਨ ਦੇ ਨਾਲ ਨਾਲ ਪ੍ਰਜਨਨ ਤੋਂ ਸੰਬੰਧਿਤ ਹੈ, ਕਿਉਂਕਿ ਜੇ ਪ੍ਰਜਨਨ ਅੱਗੇ ਨਹੀਂ ਹੁੰਦਾ, ਜੇ ਪਸ਼ੂ ਸੁਣਦਾ ਨਹੀਂ ਹੈ ਤਾਂ ਅੱਗੇ ਫਿਰ ਪੀੜ੍ਹੀ ਨਹੀਂ ਵੱਧਦੀ, ਅੱਗੇ ਉਤਪਾਦਨ ਨਹੀਂ ਹੁੰਦਾ, ਕਿਉਂਕਿ ਪ੍ਰਜਨਨ ਦੇ ਨਾਲ ਜਦੋਂ ਬੱਚਾ ਦਿੰਦਾ ਤਾਂ ਪਸ਼ੂ ਫਿਰ ਦੁੱਧ ਉਤਪਾਦਨ ਸ਼ੁਰੂ ਹੁੰਦਾ ਹੈ। ਤੋ ਹੁੰਦਾ ਕੀ ਹੈ ਕਿ ਜਦੋਂ ਪਸ਼ੂਆਂ ਨੂੰ ਗਰਮੀ ਵੱਧਦੀ ਹੈ ਤੋ ਪ੍ਰਜਨਨ ਜਿਹੜੀ ਅਜਿਹੀ ਪ੍ਰਕਿਰਿਆ ਹੈ ਜੋ ਕਿ ਜਦੋਂ ਪਸ਼ੂ ਆਰਾਮਦਾਇਕ ਅਵਸਥਾ 'ਚ ਹੁੰਦਾ ਉਸ ਸਮੇਂ ਸਭ ਤੋਂ ਜ਼ਿਆਦਾ ਕਾਮਯਾਬ ਤਰੀਕੇ ਨਾਲ ਹੁੰਦੀ ਹੈ। ਜਿੰਨਾ ਜ਼ਿਆਦਾ ਤਾਪਮਾਨ ਜਾਂਦਾ ਹੈ ਮੌਸਮ ਦਾ, ਜਿੰਨੀ ਜ਼ਿਆਦਾ ਹਵਾ ਦੇ ਵਿੱਚ ਨਮੀ ਵੱਧਦੀ ਹੈ ਤੇ ਉਨਾ ਹੀ ਪਸ਼ੂ ਦੇ ਜੋ ਆਂਡੇ ਵਾਲੀ ਗ੍ਰੰਥੀਆਂ ਹੈ ਉਹਨਾਂ ਤੇ ਵਿਪਰੀਤ ਪ੍ਰਭਾਵ ਪੈਂਦਾ ਹੈ, ਆਂਡੇ ਬਣਨ ਦੀ ਦਰ ਘੱਟ ਜਾਂਦੀ ਹੈ। ਜਿਹੜੀ ਮੱਝਾਂ ਹੈ, ਮੱਝਾਂ ਦੇ ਵਿੱਚ ਹੇਹਾ ਜਿਹੜਾ ਹੈ ਉਹ ਪਸ਼ੂ ਦੇ ਬ੍ਰੀਡਿੰਗ ਸਾਈਕਲ ਆਪਾਂ ਕਹਿੰਦੇ ਹਾਂ, ਉਹ ਪ੍ਰਜਨਨ ਦਾ ਚੱਕਰ ਹੈ ਜਿਹੜਾ ਉਹ ਸ਼ਾਂਤ ਹੋ ਜਾਂਦਾ ਹੈ, ਮਤਲਬ ਪਸ਼ੂ ਕੋਈ ਲੱਛਣ ਬਾਹਰ ਨਹੀਂ ਦਿਖਾਉਂਦਾ, ਅੰਦਰ ਚੱਲ ਰਿਹਾ ਹੁੰਦਾ ਹੈ ਲੇਕਿਨ ਲੱਛਣ ਨਹੀਂ ਦਿਖਾਉਂਦਾ, ਸਾਨੂੰ ਪਤਾ ਵੀ ਨਹੀਂ ਲੱਗਦਾ ਪਸ਼ੂ ਹੇਹੇ 'ਚ ਆਇਆ। ਉਹ ਹੀਟ ਜਿਹੜੀ ਹੈ ਹੇਹਾ ਜਿਹੜਾ ਮਿਸ ਹੋ ਜਾਂਦਾ ਆਪਾਂ ਨੂੰ, ਫਿਰ ਉਹ ਕਈ ਹੇਹੇ ਚੱਕਰਾਂ ਦਾ ਨੁਕਸਾਨ ਇਸ ਤਰ੍ਹਾਂ ਹੋ ਜਾਂਦਾ ਤੇ ਪਸ਼ੂ ਆਪਾਂ ਬ੍ਰੀਡ ਹੀ ਨਹੀਂ ਕਰ ਪਾਉਂਦੇ,
0: ਠੀਕ
1: ਹੈ। ਉਹਦੀ ਜਾਂਚ ਦੇ ਲਈ ਜਾਂ ਤਾਂ ਆਪਾਂ ਮੰਨ ਲਈ ਆਸਾਨ ਜਿਹੜਾ ਉਹ ਛੱਡਿਆ ਹੋਏ ਤਾਂ ਪਤਾ ਲੱਗੂਗਾ ਵੀ ਪਸ਼ੂ ਹੇਹੇ 'ਚ ਆਇਆ, ਨਹੀਂ ਤਾਂ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਪਸ਼ੂ ਹੇਹੇ 'ਚ ਆਇਆ ਕਿ ਨਹੀਂ। ਦੂਜੀ ਗੱਲ ਇਹ ਹੈ ਕਿ ਜੇ ਪਸ਼ੂ ਮਤਲਬ ਬ੍ਰੀਡ ਹੋ ਵੀ ਜਾਂਦਾ, ਠੀਕ ਹੈ, ਤਾਂ ਬ੍ਰੀਡ ਹੋਣ ਦੇ ਬਾਅਦ ਵੀ ਜਦੋਂ ਜੋ ਅੰਦਰ ਬੱਚਾ ਬਣ ਰਿਹਾ, ਠੀਕ ਹੈ, ਭਰੂਣ ਜਿਹੜਾ ਹੁੰਦਾ, ਭਰੂਣ ਦੀ ਅਵਸਥਾ ਹੁੰਦੀ ਹੈ, ਅਵਸਥਾ ਖਤਮ ਹੋ ਜਾਂਦੀ ਉਸੇ ਟਾਈਮ, ਠੀਕ ਹੈ, ਉਹਨੂੰ ਅਸੀਂ ਕਹਿੰਦੇ ਅਰਲੀ ਐਮਬਰੀਓਨਿਕ ਡੈਥ, ਕਿਉਂਕਿ ਗਰਮੀ ਦਾ ਤਣਾਅ ਇੰਨਾ

0: ਖੁਰਾਕ ਪਸ਼ੂ ਘੱਟ ਖਾ ਰਿਹਾ, ਠੀਕ ਹੈ, ਤੇ ਉਹਦੇ ਨਾਲ ਕੀ ਹੈ ਕਿ ਜੋ ਭਰੂਣ ਬਣਿਆ ਜੇ ਸਹੀ ਕੰਸੈਪਸ਼ਨ ਵੀ ਹੋ ਗਈ, ਉਹ ਭਰੂਣ ਖਤਮ ਹੋ ਗਿਆ ਤਾਂ ਅੱਗੇ ਬੱਚਾ ਨਹੀਂ ਵੱਧਦਾ,
1: ਜੀ
0: ਉਹ ਸਮੱਸਿਆ ਆ ਜਾਂਦੀ ਹੈ। ਇਸ ਤੋਂ ਇਲਾਵਾ ਇਹ ਵੀ ਵੇਖਿਆ ਗਿਆ ਕਿ ਜੇ ਪਸ਼ੂ ਗੱਬਣ ਵੀ ਹੋ ਰਿਹਾ ਹੈ ਤੇ ਬੱਚਾ ਵੀ ਅੰਦਰ ਬਣ ਗਿਆ, ਜੇ ਤਣਾਅ ਦੇ ਵਿੱਚ ਹੈ ਪਸ਼ੂ, ਬੱਚਾ ਬੱਚੀ ਜੋ ਵੀ ਜੰਮੂਗਾ ਪਸ਼ੂ, ਉਸ ਪਸ਼ੂ ਦੇ ਬੱਚੇ ਬੱਚੀ ਆ ਜੋ ਕੱਟਾ ਕੱਟੀ ਦਿੱਤਾ ਉਹਨੇ, ਉਹਦੀ ਗਰੋਥ ਵੀ ਘੱਟ ਰਹੂਗੀ ਤੇ ਉਹਦਾ ਦਿਮਾਗੀ ਵਿਕਾਸ ਵੀ ਘੱਟ ਹੁੰਦਾ ਹੈ। ਨਵੀਆਂ ਰਿਸਰਚਾਂ ਦੇ ਮੁਤਾਬਕ ਇਹ ਪਾਇਆ ਗਿਆ ਕਿ ਜੋ ਬੱਚੇ ਪੈਦਾ ਵੀ ਹੁੰਦੇ ਆ ਉਹਨਾਂ ਤੇ ਵੀ ਨਕਾਰਾਤਮਕ ਪ੍ਰਭਾਵ ਇਹਦਾ ਪੈਂਦਾ।
1: ਦੁਧਾਰੂ ਪਸ਼ੂਆਂ ਦੇ ਵਿੱਚ ਗਰਮੀ ਦੇ ਤਣਾਅ ਨੂੰ ਘਟਾਉਣ ਦੇ ਲਈ ਕੀ ਕੀ ਉਪਰਾਲੇ ਕਰ ਸਕਦੇ ਨੇ ਸਾਡੇ ਕਿਸਾਨ ਵੀਰ ਕਿਸਾਨ ਭੈਣਾਂ ਨੂੰ, ਇਹ ਜ਼ਰੂਰ ਦੱਸੋ।
0: ਹਾਂਜੀ, ਇਹ ਬਹੁਤ ਵਧੀਆ ਸਵਾਲ ਪੁੱਛਿਆ, ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਤਣਾਅ ਕਰਕੇ ਪਸ਼ੂਆਂ ਨੂੰ ਨੁਕਸਾਨ ਹੋ ਰਿਹਾ ਤੇ ਆਪਾਂ ਉਸ ਨੁਕਸਾਨ ਨੂੰ ਕਿਸ ਹੱਦ ਤੱਕ ਘਟਾ ਸਕਦੇ ਹਾਂ। ਪਹਿਲੀ ਜੋ ਅਸੀਂ ਕਹਿ ਲਓ ਤਬਦੀਲੀ ਆਪਾਂ ਕਰ ਸਕਦੇ ਹਾਂ ਜੋ ਪਸ਼ੂਆਂ ਦੇ ਪ੍ਰਬੰਧਨ ਦੇ ਵਿੱਚ, ਸਭ ਤੋਂ ਪਹਿਲਾਂ ਸ਼ੁਰੂਆਤ ਹੁੰਦੀ ਹੈ ਆਪਾਂ ਕਹਿੰਦੇ ਵੀ ਬਾੜੇ ਜਾਂ ਉਹਨਾਂ ਦੀ ਰਿਹਾਇਸ਼ ਦੇ ਵਿੱਚ ਆਪਾਂ ਕੀ ਤਬਦੀਲੀ ਕਰ ਸਕਦੇ ਹਾਂ। ਤੋ ਉੱਥੇ ਆਪਾਂ ਨੂੰ ਇਹ ਕਰਨਾ ਹੁੰਦਾ ਹੈ ਕਿ ਜੋ ਪਸ਼ੂਆਂ ਦਾ ਰੱਖ ਰਖਾਵ ਆਪਾਂ ਕਰ ਰਹੇ ਹਾਂ ਉੱਥੇ ਛਾਂ ਦੀ ਵਿਵਸਥਾ ਪੂਰੀ ਹੋਵੇ, ਠੀਕ ਹੈ। ਤੋ ਜਿਹਨਾਂ ਭੈਣ ਭਰਾਵਾਂ ਨੇ ਸ਼ੈੱਡ ਵਧੀਆ ਪਾਏ ਹੋਏ ਹੈ, ਤੋ ਉੱਥੇ ਆਪਾਂ ਨੂੰ ਇਹ ਦੇਖਣਾ ਹੁੰਦਾ ਹੈ ਕਿ ਜੇ ਤਾਪਮਾਨ ਜਾਂ ਨਮੀ ਸ਼ੈੱਡ ਦੇ ਵਿੱਚ ਜ਼ਿਆਦਾ ਹੋ ਰਹੀ ਹੈ, ਵੱਧ ਰਹੀ ਹੈ, ਤੋ ਉਸ ਨੂੰ ਆਪਾਂ ਕਾਬੂ ਕਿਵੇਂ ਰੱਖਣਾ ਹੈ, ਉਹਦੇ ਲਈ ਅੱਜ ਕੱਲ੍ਹ ਇੱਕ ਨਾ ਤਾਪਮਾਨ ਨਮੀ ਸੂਚਕਾਂਕ ਆਪਾਂ ਕਹਿੰਦੇ ਹਾਂ ਉਹ ਦੇਖਣਾ ਬਹੁਤ ਜ਼ਰੂਰੀ ਹੈ। ਤੋ ਉਸ ਦੇ ਲਈ ਇੱਕ ਛੋਟਾ ਜਿਹਾ ਮੀਟਰ ਆਉਂਦਾ ਹੈ, ਠੀਕ ਹੈ, ਤਾਪਮਾਨ ਤੇ ਨਮੀ ਦੇਖਣ ਲਈ ਬਹੁਤ ਸਸਤਾ ਹੈ, 250 ਰੁਪਏ ਤੋਂ ਸ਼ੁਰੂ ਹੋ ਜਾਂਦਾ ਹੈ
1: ਜੀ।
0: ਤੇ ਉਹ ਪਸ਼ੂ ਦੀ ਹਾਈਟ ਦੇ ਉੱਤੇ ਆਪਾਂ ਉਸ ਹਾਈਟ ਤੇ ਆਪਾਂ ਸ਼ੈੱਡ ਦੇ ਵਿੱਚ ਕਿੱਥੇ ਲਗਾ ਸਕਦੇ ਹਾਂ, ਜਿੱਥੇ ਕਹਿ ਲਓ ਕਿ ਕੋਈ ਪਿੱਲਰ ਦੇ ਉੱਤੇ ਲਗਾ ਕੇ ਰੱਖ ਸਕਦੇ ਹਾਂ। ਉਹਦੇ ਨਾਲ ਕੀ ਹੈ ਕਿ ਸਾਨੂੰ ਪਤਾ ਲੱਗਦਾ ਵੀ ਸ਼ੈੱਡ ਦੇ ਅੰਦਰ ਦਾ ਤਾਪਮਾਨ ਤੇ ਨਮੀ ਕਿੰਨੀ ਹੈ
1: ਜੀ।
0: ਤੋ ਉਹਦੇ ਨਾਲ ਕੀ ਕਰਨਾ ਹੁੰਦਾ ਕਿ ਸਾਨੂੰ ਪਤਾ ਹੋਣਾ ਚਾਹੀਦਾ ਕਿ ਨਮੀ ਆਦਰਸ਼ ਜਿਹੜੀ ਕਹਿੰਦੇ ਆ 50-60% ਹੁੰਦੀ ਹੈ, ਉਹ ਬੈਸਟ ਹੁੰਦੀ ਹੈ ਪਸ਼ੂ ਦੇ ਲਈ, ਸਭ ਤੋਂ ਵਧੀਆ ਪ੍ਰਦਰਸ਼ਨ ਪਸ਼ੂ ਦਾ 50-60% ਨਮੀ ਤੇ ਹੁੰਦਾ ਹੈ। ਤੇ ਤਾਪਮਾਨ ਦੀ ਰੇਂਜ ਮੈਂ ਤੁਹਾਨੂੰ ਪਹਿਲਾਂ ਹੀ ਦੱਸੀ ਸੀ ਵੀ 10 ਡਿਗਰੀ ਤੋਂ 27 ਡਿਗਰੀ ਦੇਸੀ ਨਸਲਾਂ ਲਈ ਜਾਂ 1 ਡਿਗਰੀ ਤੋਂ 15 ਡਿਗਰੀ। ਹੁਣ ਇਸ ਤੋਂ ਜਿੰਨਾ ਉੱਪਰ ਜਾਊਗਾ ਉਨਾ ਹੀ ਗਰਮੀ ਦਾ ਤਣਾਅ ਵੱਧ ਰਿਹਾ, ਠੀਕ ਹੈ। ਤੇ ਨਮੀ ਜਿਹੜੀ ਆਪਾਂ ਕਹਿੰਦੇ ਹਾਂ ਉਹ ਜਿੰਨੀ ਜ਼ਿਆਦਾ ਜਾਂ ਜਿੰਨੀ ਘੱਟ ਹੋਗੀ ਉਸ ਹਿਸਾਬ ਨਾਲ, ਕਿਉਂਕਿ 50-60 ਦੀ ਗੱਲ ਕੀਤੀ ਹੈ। ਹੁਣ ਗਰਮੀ 2 ਤਰ੍ਹਾਂ ਦੀ ਹੁੰਦੀ ਹੈ, ਆਪਣੇ ਪੰਜਾਬ ਦੀ ਗੱਲ ਕਰੀਏ ਜਾਂ ਉੱਤਰ ਭਾਰਤ ਦੀ ਗੱਲ ਕਰੀਏ, ਇੱਕ ਹੁੰਦੀ ਹੈ ਸੁੱਕੀ ਨਮੀ ਜਿਹੜੀ ਕਿ ਹੁਣ ਚੱਲ ਰਹੀ ਹੈ, ਠੀਕ ਹੈ, ਜੋ ਕਿ ਆਪਾਂ ਦੇਖਦੇ ਹਾਂ ਅਪ੍ਰੈਲ ਤੋਂ ਹੀ ਸ਼ੁਰੂ ਹੋ ਜਾਂਦੀ ਹੈ, ਅਪ੍ਰੈਲ ਤੋਂ ਲੈ ਕੇ ਲਗਭਗ ਮਾਨਸੂਨ ਆਉਣ ਤੋਂ ਥੋੜੇ ਦਿਨ ਪਹਿਲਾਂ ਤੱਕ, ਯਾਨੀ ਕਿ 15-20 ਜੂਨ, ਹੁਣ ਜਿਹੜੀ ਹੈ ਸੁੱਕੀ ਗਰਮੀ ਦਾ ਖਤਮ ਹੋਣ ਦਾ ਸਮਾਂ ਆ ਗਿਆ। ਤੋ ਇਸ ਸਮਾਂ ਕੀ ਹੁੰਦਾ ਹੈ ਕਿ ਤਾਪਮਾਨ ਜ਼ਿਆਦਾ ਹੁੰਦਾ ਹੈ, ਨਮੀ ਘੱਟ ਹੁੰਦੀ ਹੈ,
1: ਜੀ।
0: ਤੋ ਇਸ ਕਰਕੇ ਪਸ਼ੂ ਨੂੰ ਠੰਡਾ ਰੱਖਣ ਲਈ ਸਾਨੂੰ ਪਾਣੀ ਦਾ ਛਿੜਕਾਅ ਵਗੈਰਾ ਕਰਨਾ ਪੈਂਦਾ ਹੈ, ਪਸ਼ੂ ਦੇ ਉੱਤੇ ਨਵਾਉਣਾ ਪੈਂਦਾ ਉਹਨੂੰ, ਤੇ ਨਾਲ ਦੀ ਨਾਲ ਹੀ ਸਾਨੂੰ ਹਵਾ ਦਾ ਬਹਾਵ ਵੀ ਵਧਾਉਣਾ ਹੁੰਦਾ ਹੈ, ਪੱਖੇ ਦੀ ਵਰਤੋਂ ਆਪਾਂ ਨੂੰ ਕਰਨੀ ਹੁੰਦੀ ਹੈ। ਹੁਣ ਪੱਖੇ ਵੀ ਜਿਹੜੇ ਹੈ ਉਹ ਕਿਸ ਤਰ੍ਹਾਂ ਲਗਾਉਣੇ ਹੈ, ਉਹ ਸੀਲਿੰਗ ਫੈਨ ਜਿਹੜੇ ਛੱਤ ਵਾਲੇ ਹੁੰਦੇ ਆਮ ਪੱਖੇ, ਉਹਦੇ ਨਾਲ ਵਧੀਆ ਕੂਲਿੰਗ ਨਹੀਂ ਹੁੰਦੀ, ਠੀਕ ਹੈ, ਕਿਉਂਕਿ ਉਹ ਨੀਚੇ ਨੂੰ ਹਵਾ ਫੇਂਕਦਾ ਹੈ, ਉੱਪਰ ਜਿਹੜੀ ਸ਼ੈੱਡ ਦੇ ਨਾਲ ਗਰਮਾਇਸ਼ ਹੁੰਦੀ ਹੈ ਉਹ ਥੱਲੇ ਨੂੰ ਆ ਜਾਂਦੀ ਹੈ
1: ਜੀ।
0: ਉਹਦੇ ਨਾਲ ਵਧੀਆ ਜਿਹੜਾ ਹੈ ਸ਼ੈੱਡ ਦਾ ਅੰਦਰ ਦਾ ਤਾਪਮਾਨ ਨਹੀਂ ਮੇਨਟੇਨ ਹੁੰਦਾ। ਉਸ ਤੋਂ ਵਧੀਆ ਇਹ ਹੁੰਦਾ ਕਿ ਆਪਾਂ ਪੱਖੇ ਨੂੰ ਐਂਗਲ ਦੇ ਉੱਤੇ ਲਾਈਏ, ਠੀਕ ਹੈ, 6-8 ਫੁੱਟ ਦੀ ਹਾਈਟ ਦੇ ਉੱਤੇ ਤੇ 30-35 ਡਿਗਰੀ ਐਂਗਲ ਦੇ ਉੱਤੇ ਲਾਈਏ, ਤੇ ਉਹਦੇ ਨਾਲ ਜਿਹੜਾ ਹਵਾ ਦਾ ਬਹਾਵ ਹੈ ਸ਼ੈੱਡ ਦੇ ਵਿੱਚ ਉਹ ਵਧੀਆ ਹੁੰਦਾ ਹੈ, ਠੀਕ ਹੈ। ਇਹ ਆਪਾਂ ਗਰਮੀ ਨੂੰ ਘਟਾਉਣ ਲਈ ਸੁੱਕੀ ਗਰਮੀ ਲਈ ਆਪਾਂ ਕਰ ਸਕਦੇ ਹਾਂ, ਠੀਕ ਹੈ, ਤੇ ਪਾਣੀ ਦਾ ਛਿੜਕਾਓ। ਤੇ ਜਦੋਂ ਇੱਕ ਵਾਰੀ ਮਾਨਸੂਨ ਆ ਜਾਂਦਾ ਹੈ, ਮੀਂਹ ਪੈਣਾ ਸ਼ੁਰੂ ਹੋ ਜਾਂਦਾ ਹੈ, ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਨਮੀ ਵੱਧ ਜਾਂਦੀ ਹੈ ਤੇ ਤਾਪਮਾਨ ਜਿਹੜਾ ਹੈ ਥੋੜਾ ਘਟਦਾ ਹੈ, ਲੇਕਿਨ ਉਹ ਫਿਰ ਵੀ ਪਸ਼ੂ ਲਈ ਆਰਾਮਦਾਇਕ ਨਹੀਂ ਹੁੰਦਾ। ਇਸ ਕਰਕੇ ਤਾਪਮਾਨ ਤੇ ਨਮੀ ਦੋਨੋਂ ਜਦੋਂ ਵਧੀ ਹੁੰਦੀ ਹੈ, ਫਿਰ ਉਸ ਸਮੇਂ ਵੀ ਜਿਹੜਾ ਪਸ਼ੂ ਨੂੰ ਤਣਾਅ ਹੁੰਦਾ ਹੈ, ਓਮਸ ਵਾਲਾ ਜਿਹੜਾ ਆਕਸੀਜਨ ਕਹਿੰਦੇ ਆ, ਉਹ ਤਣਾਅ ਵੀ ਕਾਫੀ ਜ਼ਿਆਦਾ ਖਤਰਨਾਕ ਹੁੰਦਾ ਹੈ, ਕਿਉਂਕਿ ਇਕੱਲੀ ਜਿਹੜੀ ਸੁੱਕੀ ਗਰਮੀ ਹੈ ਉਹਨੂੰ ਪਸ਼ੂ ਫਿਰ ਵੀ ਕਹਿ ਲਓ ਥੋੜਾ ਬਿਹਤਰ ਚੱਲ ਸਕਦਾ, ਲੇਕਿਨ ਜਿਹੜੀ ਨਮੀ ਵਾਲਾ ਜਿਹੜਾ ਤਣਾਅ ਹੈ ਉਹ ਬੜਾ ਨੁਕਸਾਨਦਾਇਕ ਹੁੰਦਾ ਹੈ। ਉਸ ਦੇ ਲਈ ਸਾਨੂੰ ਹਵਾ ਦਾ ਬਹਾਵ ਹੋਰ ਜਾਣਾ ਸ਼ੈੱਡ ਦੇ ਵਿੱਚ ਵਧਾਉਣਾ ਹੁੰਦਾ ਹੈ, ਤੋ ਉਹਦੇ ਲਈ ਜਿਹੜੇ ਵੱਡੇ ਪੱਖੇ ਹੈ ਜਿਹੜੇ ਪਰਾਟੇ ਪੱਖੇ ਕਹਿੰਦੇ ਆ, ਉਸ ਤਰ੍ਹਾਂ ਦੇ ਪੱਖੇ ਆਪਾਂ ਨੂੰ ਐਂਗਲ ਤੇ ਲਗਾ ਕੇ ਰੱਖਣੇ ਹੁੰਦੇ ਆ, ਤਾਂ ਕਿ ਸ਼ੈੱਡ ਦੇ ਅੰਦਰ ਦਾ ਤਾਪਮਾਨ ਸਹੀ ਰਹੇ। ਤੋ ਇਹ ਹੋ ਗਿਆ ਆਪਣਾ ਰਿਹਾਇਸ਼ ਪ੍ਰਬੰਧ ਦੇ ਬਾਰੇ। ਇਸ ਤੋਂ ਇਲਾਵਾ ਸਾਫ ਸੁਥਰਾ ਪਾਣੀ, ਠੀਕ ਹੈ, ਥੋੜਾ ਠੰਡਾ ਪਾਣੀ ਉਹ ਜ਼ਰੂਰੀ ਹੈ ਆਪਾਂ ਪਸ਼ੂਆਂ ਨੂੰ ਉਪਲਬਧ ਕਰਾਈਏ, ਠੀਕ ਹੈ, ਜਿਹੜੀ ਖੁਰਾਕ ਹੈ ਪਸ਼ੂਆਂ ਦੀ ਉਹ ਆਪਾਂ ਠੰਡੇ ਸਮੇਂ ਤੇ ਦਈਏ ਉਹਨਾਂ ਨੂੰ, ਯਾਨੀ ਕਿ ਆਪਾਂ ਛੇਤੀ ਸਵੇਰੇ 5-6 ਵਜੇ ਉਹਨਾਂ ਨੂੰ ਪਹਿਲੀ ਖੁਰਾਕ ਪਾ ਦਈਏ, ਠੀਕ ਹੈ, ਤੇ ਜਾਂ 10-11 ਵਜੇ ਤੱਕ 12 ਵਜੇ ਤੱਕ ਆਪਾਂ ਉਹਨਾਂ ਨੂੰ ਪੱਠੇ ਵਗੈਰਾ ਪਾ ਦਈਏ, ਤੇ ਰਾਤ ਇਸ ਤੋਂ ਬਾਅਦ ਫਿਰ ਆਪਾਂ ਸ਼ਾਮ ਨੂੰ 4-5 ਵਜੇ ਦੇ ਬਾਅਦ ਉਹਨਾਂ ਨੂੰ ਖੁਰਾਕ ਦੇਣੀ ਹੈ ਜੋ ਸ਼ਾਮ ਵਾਲੀ, ਠੀਕ ਹੈ। ਤੋ ਉਹ ਠੰਡੇ ਸਮੇਂ ਚ ਹੀ ਖੁਰਾਕ ਦੇਣੀ ਚਾਹੀਦੀ ਹੈ, ਤਾਂ ਕਿ ਪਸ਼ੂ, ਕਿਉਂਕਿ ਖੁਰਾਕ ਖਾਣ ਦੇ ਬਾਅਦ ਵੀ ਅੰਦਰ ਗਰਮੀ ਪੈਦਾ ਹੁੰਦੀ ਹੈ, ਤੋ ਉਹ ਗਰਮੀ ਤੋਂ ਆਪਾਂ ਬਚਾਉਣ ਲਈ ਜਿਹਨੂੰ ਅਸੀਂ ਮੈਟਾਬੋਲਿਕ ਹੀਟ ਕਹਿ ਦਿੰਦੇ ਹਾਂ, ਤੋ ਇਸ ਕਰਕੇ ਠੰਡੇ ਸਮੇਂ ਤੇ ਆਪਾਂ ਖੁਰਾਕ ਦੇਣੀ ਹੈ। ਖੁਰਾਕ ਦੇ ਵਿੱਚ ਵੀ ਥੋੜੀ ਤਬਦੀਲੀ ਕਰ ਸਕਦੇ ਹਾਂ ਆਪਾਂ, ਠੀਕ ਹੈ, ਤੋ ਉਹਦੇ ਨਾਲ ਵੀ ਪਸ਼ੂ ਨੂੰ ਗਰਮੀ ਘੱਟ ਲੱਗਦੀ ਹੈ, ਠੀਕ ਹੈ। ਇਸ ਤੋਂ ਇਲਾਵਾ ਜਿਹੜੀ ਅੱਜ ਕੱਲ੍ਹ ਤੁਸੀਂ ਦੇਖੋਗੇ ਆਪਾਂ ਕਹਿੰਦੇ ਗਲੋਬਲ ਵਾਰਮਿੰਗ ਹੋ ਰਹੀ ਹੈ, ਗਰਮੀ ਆ ਜਿਹੜੀ ਹੈ ਹੋਰ ਜ਼ਿਆਦਾ

0: ਤਾਪਮਾਨ ਨੂੰ ਲੜਨ ਦੀ ਸਮਰੱਥਾ ਜਿਹਨਾਂ ਦੀ ਜ਼ਿਆਦਾ, ਉਹ ਉਹਨਾਂ ਲੱਛਣਾਂ ਲਈ ਆਪਣੇ ਪਸ਼ੂਆਂ ਦੀ ਚੋਣ ਸ਼ੁਰੂ ਕਰ ਚੁੱਕੇ ਹਨ। ਤੇ ਯਾਨੀ ਕਿ ਸਾਨੂੰ ਵੀ ਜਿਹੜੀ ਗਰਮੀ ਨੂੰ ਚੱਲਣ ਦੀ ਵਧੀਆ ਸਮਰੱਥਾ ਹੈ ਉਹ ਨਸਲਾਂ ਤੇ ਉਹ ਪਸ਼ੂ ਅੱਗੇ ਬਰੀਡਿੰਗ ਲਈ ਸਿਲੈਕਟ ਕਰਨੇ ਆ, ਠੀਕ ਹੈ। ਤੇ ਉਹਦੇ ਲਈ ਕੀ ਕਰਨਾ ਹੁੰਦਾ, ਸਾਡੇ ਕੋਲ ਰਿਕਾਰਡ ਹੁੰਦੇ ਆ ਕਿ ਜਿਹੜੀ ਗਾਵਾਂ ਜਾਂ ਮੱਝਾਂ ਜਿਹਨਾਂ ਦਾ ਦੁੱਧ ਗਰਮੀਆਂ 'ਚ ਉਨਾ ਜ਼ਿਆਦਾ ਨਹੀਂ ਘੱਟ ਰਿਹਾ, ਠੀਕ ਹੈ। ਆਮ ਤੌਰ ਤੇ 10-25% ਘੱਟ ਜਾਂਦਾ ਦੁੱਧ, ਤੇ ਜਿਹਨਾਂ ਗਾਵਾਂ ਦਾ ਉਨਾ ਜ਼ਿਆਦਾ ਨਹੀਂ ਘੱਟ ਰਿਹਾ, ਠੀਕ ਹੈ, ਜਾਂ ਉਹਨਾਂ ਦੇ ਸਰੀਰ ਦਾ ਤਾਪਮਾਨ ਵੀ ਜੇ ਆਪਾਂ ਰਿਕਾਰਡ ਕਰ ਸਕਦੇ ਹਾਂ। ਅੱਜ ਕੱਲ ਵੈਸੇ ਉਹ ਆਉਂਦੇ ਆ ਜਿਵੇਂ ਤੁਸੀਂ ਦੇਖਿਆ ਸੀ ਕੋਰੋਨਾ ਦੇ ਟਾਈਮ 'ਚ ਹੱਥ ਦੇ ਵਿੱਚ ਡਿਵਾਈਸ ਲੈ ਕੇ ਤੇ ਟੈਂਪਰੇਚਰ ਦੇਖ ਲੈਂਦੇ, ਬੁਖਾਰ ਹੈ ਕਿ ਨਹੀਂ ਬੰਦੇ ਨੂੰ
1: ਜੀ।
0: ਤੇ ਉਸੇ ਤਰ੍ਹਾਂ ਹੀ ਅਸੀਂ ਜੇ ਕੋਈ ਵੱਡਾ ਕਿਸਾਨ ਰੱਖ ਸਕਦਾ ਜਾਂ ਹੋਰ, ਤਾਂ ਸਾਨੂੰ ਪਤਾ ਲੱਗ ਜਾਂਦਾ ਵੀ ਕਿਹੜੇ ਪਸ਼ੂ ਨੂੰ ਜ਼ਿਆਦਾ ਤਾਪਮਾਨ ਉਹਦਾ ਨਹੀਂ ਬਦਲਿਆ ਗਰਮੀ ਦੇ ਵਿੱਚ, ਠੀਕ ਹੈ, ਜਾਂ ਕਿਸੇ ਦੀ ਸਾਹ ਲੈਣ ਦੀ ਦਰ ਹੈ ਜਾਂ ਮੂੰਹ ਖੋਲ ਕੇ ਜੀਭ ਕੱਢ ਕੇ ਪਸ਼ੂ ਬਾਹਰ ਸਾਹ ਲੈਂਦਾ, ਠੀਕ ਹੈ। ਤਾਂ ਉਸ ਤਰ੍ਹਾਂ ਦੀ ਜਿਹੜੀ ਸਮੱਸਿਆ ਪਸ਼ੂਆਂ ਨੂੰ ਜਿਹਨਾਂ ਨੂੰ ਘੱਟ ਹੋ ਰਹੀ ਹੈ, ਜਿਹਨਾਂ ਦੁੱਧ ਘੱਟ ਰਿਹਾ, ਇਸ ਤਰ੍ਹਾਂ ਦੇ ਪਸ਼ੂਆਂ ਨੂੰ ਜ਼ਰੂਰ ਆਪਾਂ ਫਾਰਮ ਦੇ ਵਿੱਚ ਰੱਖੀਏ, ਬਰੀਡਿੰਗ ਦੇ ਵਿੱਚ ਲੈ ਕੇ ਆਈਏ, ਠੀਕ ਹੈ, ਤਾਂ ਕਿ ਇਹ ਇੱਕ ਕਹਿ ਲਓ ਕਿ ਲੰਬਾ ਕਹੋ ਕਿ ਅੱਜ ਦੇ ਦਾ ਕਹਿੰਦੇ ਲੰਬਾ ਹੱਲ ਹੋ ਗਿਆ ਇਹ, ਠੀਕ ਹੈ, ਪੱਕਾ ਹੱਲ ਹੋ ਗਿਆ ਗਰਮੀ ਦਾ, ਇਹ ਜਿਹੜੇ ਹੈ ਉਪਰਾਲੇ ਅਸੀਂ ਗਰਮੀ ਦੇ ਤਣਾਅ ਤੋਂ ਬਚਣ ਲਈ ਕਰ ਸਕਦੇ।
1: ਸਰ, ਅਗਲਾ ਸਵਾਲ ਮੇਰੇ ਜ਼ਿਹਨ ਦੇ ਵਿੱਚ ਇਹ ਹੈ ਕਿ ਜਿਹੜੇ ਦੁਧਾਰੂ ਪਸ਼ੂ ਨੇ ਉਹਨਾਂ ਦੀ ਅਸੀਂ ਰਿਹਾਇਸ਼ ਦਾ ਪ੍ਰਬੰਧ ਕਰਦੇ ਹਾਂ, ਆਵਾਜ਼ ਦੀ ਵਿਵਸਥਾ ਕਰਦੇ ਹਾਂ, ਤੇ ਗਰਮੀਆਂ ਦੇ ਦੌਰਾਨ ਸਾਡੇ ਕਿਸਾਨ ਵੀਰ ਜਾਂ ਕਿਸਾਨ ਭੈਣਾਂ ਉਹਦੇ ਵਿੱਚ ਕੋਈ ਤਬਦੀਲੀ ਵੀ ਕਰ ਸਕਦੇ ਨੇ, ਤੇ ਇਸ ਤਬਦੀਲੀ ਦੀ ਕੀ ਲੋੜ ਹੈ, ਸਾਨੂੰ ਕਿਉਂ ਕਰਨੀ ਚਾਹੀਦੀ ਹੈ?
0: ਹਾਂਜੀ ਹਾਂ, ਇਹ ਬਹੁਤ ਵਾਜਿਬ ਸਵਾਲ ਹੈ ਮੈਡਮ, ਕਿਉਂਕਿ ਆਪਣਾ ਜਿਹੜਾ ਪੰਜਾਬ ਦਾ ਜਾਂ ਉੱਤਰ ਭਾਰਤ ਦਾ ਜੋ ਮੌਸਮ ਹੈ, ਤੋ ਤੁਸੀਂ ਦੇਖੋਗੇ ਆਪਾਂ ਕੋਈ ਇੱਕ ਅਜਿਹਾ ਸੈੱਟ ਨਹੀਂ ਬਣਾ ਸਕਦੇ ਕਿ ਆਪਣੇ ਪੂਰਾ 12 ਮਹੀਨੇ, ਹੈ ਨਾ, ਯਾਨੀ ਚਾਰੋਂ ਮੌਸਮ ਦੇ ਵਿੱਚ ਆਪਾਂ ਪਸ਼ੂ ਨੂੰ ਉਹਦੇ ਵਿੱਚ ਮੇਨਟੇਨ ਕਰ ਲਈਏ, ਵਧੀਆ ਤਰੀਕੇ ਨਾਲ ਰੱਖ ਲਈਏ।
1: ਬਿਲਕੁਲ,
0: ਤੋ ਉਹ ਨਹੀਂ ਕਰ ਸਕਦੇ, ਇਸ ਕਰਕੇ ਸਾਨੂੰ ਗਰਮੀ 'ਚ ਥੋੜੀ ਤਬਦੀਲੀ ਕਰਨੀ ਪੈਂਦੀ ਹੈ। ਤੋ ਪਹਿਲੀ ਗੱਲ ਤਾਂ ਇਹ ਹੈ ਕਿ ਮੈਡਮ ਜੋ ਸ਼ੈੱਡ ਜਿਨ੍ਹਾਂ ਨੇ ਮੰਨ ਲਓ ਪਹਿਲਾਂ ਦੇ ਪਾਏ ਹੋਏ ਉਹ ਗੱਲ ਵੱਖਰੀ, ਜਿਨ੍ਹਾਂ ਨੇ ਮੰਨ ਲਓ ਨਵਾਂ ਕੰਮ ਸ਼ੁਰੂ ਕਰਨਾ, ਉਹਨਾਂ ਦੇ ਲਈ ਗੱਲ ਸੁਝਾਵ ਇਹ ਹੈ ਕਿ ਤੁਸੀਂ ਸ਼ੈੱਡ ਜਿਹੜਾ ਹੈ ਨਾ ਲੰਬੀ ਦੂਰੀ ਜਿਹੜੀ ਹੁੰਦੀ ਹੈ ਉਹਨੂੰ ਪੂਰਬ ਪੱਛਮ ਵੱਲ ਰੱਖਣਾ। ਤੇ ਪੂਰਬ ਪੱਛਮ ਨਾਲ ਕੀ ਹੁੰਦਾ ਕਿ ਧੁੱਪ ਸਿੱਧੀ ਸ਼ੈੱਡ ਦੇ ਵਿੱਚ ਨਹੀਂ ਆਉਂਦੀ, ਠੀਕ ਹੈ, ਸੂਰਜ ਜ਼ਿਆਦਾਤਰ ਸਮਾਂ ਛੱਤ ਦੇ ਉੱਤੇ ਰਹਿੰਦਾ ਤੇ ਜ਼ਿਆਦਾ ਅੰਦਰ ਸ਼ੈੱਡ ਦੇ ਗਰਮੀ ਨਹੀਂ ਹੁੰਦੀ। ਦੂਜੀ ਗੱਲ ਆ ਜਾਂਦੀ ਹੈ ਹਾਈਟ ਕਿੰਨੀ ਰੱਖਣੀ ਹੈ ਸ਼ੈੱਡ ਦੀ, ਠੀਕ ਹੈ, ਤੋ ਗਰਮ ਇਲਾਕਿਆਂ ਦੇ ਵਿੱਚ ਸ਼ੈੱਡ ਦੀ ਹਾਈਟ ਥੋੜੀ ਜ਼ਿਆਦਾ ਹੋਣੀ ਚਾਹੀਦੀ ਹੈ, ਠੀਕ ਹੈ। ਤੋ ਅਸੀਂ ਸ਼ੈੱਡ ਖੁੱਲੇ ਹਵਾਦਾਰ ਬਣਾਉਣੇ ਆ, ਨਾਲ ਦੀ ਨਾਲ ਜਿਹੜੀ ਹਾਈਟ ਹੈ ਸ਼ੈੱਡ ਦੀ ਉਚਾਈ ਹੈ ਉਹ ਆਪਾਂ 12-13 ਫੁੱਟ ਤੋਂ ਉੱਪਰ ਹੀ ਰੱਖਣੀ ਚਾਹੀਦੀ, ਇਸ ਤੋਂ ਜ਼ਿਆਦਾ ਹੀ ਹੋਵੇ, ਠੀਕ ਹੈ। ਜੇ ਛੋਟਾ ਫਾਰਮ ਹੈ, ਠੀਕ ਹੈ, ਤਾਂ ਉੱਥੇ ਆਪਾਂ 12-13 ਫੁੱਟ ਰੱਖ ਸਕਦੇ ਹਾਂ, ਜਾਂ ਇਸ ਤੋਂ ਜਿੰਨੇ ਜ਼ਿਆਦਾ ਪਸ਼ੂ ਰੱਖਣੇ ਉਨਾ ਹੀ ਉੱਚਾ ਸ਼ੈੱਡ ਬਣਾਓ, ਠੀਕ ਹੈ। ਤੁਸੀਂ ਅੱਜ ਕੱਲ੍ਹ ਦੇਖੋਗੇ ਮਾਡਰਨ ਸ਼ੈੱਡ ਜਿਹੜੇ ਬਣਦੇ, ਵੱਡੇ ਸ਼ੈੱਡ ਜਿਹੜੇ ਬਣਦੇ ਉਹ 28-29 ਫੁੱਟ ਦੀ ਹਾਈਟ ਤੇ ਬਣਦੇ, ਸੈਂਟਰ ਦੀ ਹਾਈਟ ਜਿਹੜੀ ਉਹਨਾਂ ਦੀ 28-29 ਫੁੱਟ ਦੀ ਹੁੰਦੀ ਹੈ, ਸਾਈਡ ਦੇ ਉੱਤੇ ਹਾਈਟ ਜਿਹੜੀ ਉਹਨਾਂ ਦੀ 16-17 ਫੁੱਟ 18 ਫੁੱਟ ਤੱਕ ਹੁੰਦੀ ਹੈ, ਜਿੰਨਾ ਚੌੜਾਈ ਦੇ ਮੁਤਾਬਿਕ, ਠੀਕ ਹੈ। ਤੋ ਸ਼ੈੱਡ ਦੀ ਚੌੜਾਈ ਵੀ ਹੈ ਉਹ ਵੀ ਕਾਫੀ ਮਹੱਤਵਪੂਰਨ ਹੁੰਦੀ ਹੈ, ਕਿਉਂਕਿ ਜੇ ਚੌੜਾਈ ਘੱਟ ਹੋਊਗੀ ਸ਼ੈੱਡ ਦੇ ਅੰਦਰ ਧੁੱਪ ਜ਼ਿਆਦਾ ਆ ਜੂਗੀ। ਤੋ ਇਸ ਕਰਕੇ ਅਸਾਂ ਨੂੰ ਸ਼ੈੱਡ ਦੀ ਚੌੜਾਈ ਵੀ ਘੱਟੋ ਘੱਟ 25 ਫੁੱਟ ਰੱਖਣੀ ਪਏਗੀ, ਠੀਕ ਹੈ, ਜੇ ਅਸੀਂ ਥੋੜੇ ਵੀ ਪਸ਼ੂ ਰੱਖਦੇ ਹਾਂ, ਠੀਕ ਹੈ। ਫਿਰ ਜਿੰਨੇ ਜ਼ਿਆਦਾ ਪਸ਼ੂ ਹੈ ਉਹਦੇ ਮੁਤਾਬਕ ਆਪਾਂ ਨੂੰ ਸ਼ੈੱਡ ਦੀ ਚੌੜਾਈ ਵੀ ਵਧਾਉਣੀ ਹੁੰਦੀ ਹੈ, ਠੀਕ ਹੈ। ਤੋ ਇਸ ਤਰ੍ਹਾਂ ਇਹ ਸ਼ੈੱਡ ਦੀ ਦੂਰੀ ਉਚਾਈ ਤੇ ਚੌੜਾਈ ਦੀ ਗੱਲ ਹੋਗੀ। ਇਸ ਤੋਂ ਇਲਾਵਾ ਛੱਤ ਜਿਵੇਂ ਹੈ ਸ਼ੈੱਡ ਦੀ, ਠੀਕ ਹੈ, ਉਹਨੂੰ ਅਸੀਂ ਬਾਹਰੋਂ ਚਿੱਟੇ ਰੰਗ ਦਾ ਪੇਂਟ ਕਰੀਏ, ਠੀਕ ਹੈ। ਬਾਹਰੋਂ ਚਿੱਟੇ ਰੰਗ ਦੇ ਪੇਂਟ ਦੇ ਨਾਲ ਹੁੰਦਾ ਕਿ ਉਹ ਗਰਮੀ ਘੱਟ ਸੋਖਦੀ। ਇਸ ਤੋਂ ਇਲਾਵਾ ਅਸੀਂ ਸ਼ੈੱਡ ਦੇ ਅੰਦਰਲੇ ਪਾਸੇ, ਖਾਸ ਕਰਕੇ ਜੇਕਰ ਸਾਡੇ ਸ਼ੈੱਡ ਦੀ ਹਾਈਟ ਜ਼ਿਆਦਾ ਨਹੀਂ ਹੈ, ਗਰਮੀ ਨੂੰ ਰੋਕਣ ਲਈ ਅੱਜ ਕੱਲ੍ਹ ਇੰਸੂਲੇਸ਼ਨ ਵਾਲੇ ਮਟੀਰੀਅਲ ਆਉਂਦੇ ਆ, ਠੀਕ ਹੈ। ਤੋ ਉਹ ਅਸੀਂ ਅੰਦਰ ਮਟੀਰੀਅਲ ਲਗਾ ਸਕਦੇ ਹਾਂ, ਜਿਵੇਂ ਕਿ ਮੈਂ ਤੁਹਾਨੂੰ ਉਦਾਹਰਣ ਦੇ ਤੌਰ ਤੇ ਦੱਸਦਾ ਵੀ ਪੋਲੀਯੂਰੀਥੇਨ ਦੀ ਸ਼ੀਟ ਹੁੰਦੀ ਹੈ ਜਾਂ ਫੋਮ ਜਿਹੜਾ ਜਿਹਨੂੰ ਕਹਿੰਦੇ ਲਿਟਲੋਨ ਟਾਈਪ ਦਾ ਫੋਮ ਆਉਂਦਾ ਹੈ, ਠੀਕ ਹੈ, ਜਾਂ ਇੱਕ ਬਬਲ ਸ਼ੀਟ ਕਹਿੰਦੇ ਨੇ ਸਿਲਵਰ ਕਲਰ ਦੀ, ਤੋ ਇਹ 1/2 ਇੰਚ ਤੋਂ ਲੈ ਕੇ 1 ਇੰਚ ਮੋਟੀ ਤੱਕ ਸ਼ੀਟਾਂ ਮਿਲ ਜਾਂਦੀਆਂ। ਤੋ ਇਹ ਅਸੀਂ ਸ਼ੈੱਡ ਦੇ ਅੰਦਰ ਲਗਾ ਸਕਦੇ ਹਾਂ, ਸਸਤੀਆਂ ਵੀ ਹੁੰਦੀਆਂ, ਕੋਈ 18 ਰੁਪਏ ਤੋਂ ਲੈ ਕੇ 30-40 ਰੁਪਏ ਸਕੁਆਇਰ ਫੁੱਟ ਦੇ ਹਿਸਾਬ ਨਾਲ ਸਾਨੂੰ ਬਾਜ਼ਾਰ 'ਚ ਉਪਲਬਧ ਹੋ ਜਾਂਦੀਆਂ, ਤੇ ਇਹ 6-7 ਗੁਣਾ ਗਰਮੀ ਨੂੰ ਅੰਦਰ ਆਉਣ ਤੋਂ ਰੋਕ ਲੈਂਦੀ ਹੈ। ਤੋ ਇਸ ਤਰ੍ਹਾਂ ਅਸੀਂ ਜਿਹੜੀ ਸ਼ੈੱਡ ਦੀ ਛੱਤ ਹੈ ਉਹਦੇ ਰਾਹੀਂ ਗਰਮੀ ਨੂੰ ਸ਼ੈੱਡ ਦੇ ਅੰਦਰ ਆਉਣ ਤੋਂ ਰੋਕ ਸਕਦੇ ਹਾਂ। ਤੋ ਇਹ ਖਾਸ ਕਰਕੇ ਜੇ ਨੀਵੇਂ ਸ਼ੈੱਡ ਹੈ, ਜ਼ਿਆਦਾ ਉੱਚੇ ਸ਼ੈੱਡ ਨਹੀਂ ਹੈ, ਉੱਥੇ ਆਪਾਂ ਨੂੰ ਲੋੜ। ਜਾਂ ਅਸੀਂ ਇੱਕ ਕੰਮ ਹੋਰ ਕਰ ਸਕਦੇ ਹਾਂ ਕਿ ਜੇ ਜ਼ਿਆਦਾ ਉੱਚੇ ਸ਼ੈੱਡ ਜਾਂ ਬਾਹਲੇ ਪਸ਼ੂ ਅਸੀਂ ਰੱਖਦੇ ਹਾਂ, ਤਾਂ ਉੱਥੇ ਕਹਿੰਦੇ ਕਿ ਰਿਜ ਵੈਂਟੀਲੇਸ਼ਨ। ਰਿਜ ਵੈਂਟੀਲੇਸ਼ਨ ਕੀ ਹੁੰਦਾ ਹੈ ਕਿ ਛੱਤ ਦੇ ਵਿਚਕਾਰ ਅਸੀਂ ਗੈਪ ਛੱਡ ਦਿੰਦੇ ਹਾਂ। ਤੋ ਉਹ ਗੈਪ ਕਿੰਨਾ ਕੁ ਛੱਡਣਾ, ਕਿੰਨੇ ਕੁ ਗੈਪ, ਤੋ ਉਹ ਹੁੰਦਾ ਹੈ ਕਿ ਹਰ 10 ਫੁੱਟ ਦੀ ਚੌੜਾਈ ਦੇ ਉੱਤੇ 1 ਇੰਚ ਦਾ ਗੈਪ ਛੱਡਣਾ। ਤੁਸੀਂ ਦੇਖਿਆ ਹੋਣਾ ਏ ਸ਼ੇਪ ਦੇ ਵਿੱਚ ਰੂਫ ਹੁੰਦੀ ਹੈ, ਡਬਲ ਡਾਲ ਵਾਲੀ, ਡਬਲ ਸਲੋਪ ਵਾਲੀ ਛੱਤ ਜਿਹੜੀ ਬਣਾਉਂਦੇ ਆ, ਤੋ ਉਹਦੇ ਸੈਂਟਰ ਦੇ ਵਿੱਚ ਅਸੀਂ ਥੋੜੀ ਜਿਹੀ ਜਗ੍ਹਾ ਛੱਡ ਦਿੰਦੇ ਹਾਂ, ਤਾਂ ਕਿ ਗਰਮ ਹਵਾ ਜਿਹੜੀ, ਕਿਉਂਕਿ ਗਰਮ ਹਵਾ ਤੁਸੀਂ ਦੇਖੋਗੇ ਉਹ ਹਲਕੀ ਹੋਣ ਕਰਕੇ ਉੱਪਰ ਨੂੰ ਉੱਠਦੀ ਹੈ। ਤੋ ਸ਼ੈੱਡ ਦੇ ਅੰਦਰ ਵੀ ਪਸ਼ੂਆਂ ਨੂੰ ਰੱਖਣ ਦੇ ਨਾਲ ਜਿਹੜੀ ਗਰਮਾਇਸ਼ ਹੁੰਦੀ ਹੈ, ਗੰਦੀ ਗੈਸਾਂ ਨਿਕਲਦੀ ਹੈ ਪਿਸ਼ਾਬ ਤੋਂ, ਅਮੋਨੀਆ, ਨਾਈਟਰਸ ਆਕਸਾਈਡ ਵਗੈਰਾ ਨਿਕਲਦੀ ਹੈ, ਉਹ ਗੰਦੀਆਂ ਗੈਸਾਂ ਹਲਕੀ ਹੋ ਕੇ ਉੱਪਰ ਉੱਠਦੀਆਂ, ਤੇ ਉਹ ਜੇ ਸ਼ੈੱਡ

0: ਹਿਸਾਬ ਨਾਲ 1 ਇੰਚ, ਤੇ ਜੇ 50 ਫੁੱਟ ਚੌੜਾ ਹੈ ਤਾਂ ਆਪਾਂ 5 ਇੰਚ ਦੀ ਜਗ੍ਹਾ ਛੱਡਣੀ ਹੈ, ਤਾਂ ਕਿ ਉਹ ਗਰਮ ਹਵਾਵਾਂ ਜਿਹੜੀ ਅੰਦਰ ਦੀ ਸ਼ੈਡ ਦੀ ਉਹ ਗੰਦੀ ਗੈਸਾਂ ਨਿਕਲ ਸਕਦੀ ਹੈ। ਜਿਵੇਂ ਮੈਂ ਦੱਸਿਆ ਕਿ ਆਪਾਂ ਤਾਪਮਾਨ ਤੇ ਨਮੀ ਨੂੰ ਜ਼ਰੂਰ ਅੰਦਰ ਰਿਕਾਰਡ ਕਰੀਏ। ਆਦਰਸ਼ ਜਿਹੜਾ ਇਹਨਾਂ ਦੇ ਲਈ ਤਾਪਮਾਨ ਹੈ ਉਹ ਕੋਸ਼ਿਸ਼ ਕਰੋ ਵੀ 30 ਡਿਗਰੀ ਤੋਂ ਥੱਲੇ ਹੀ ਰਹੇ। ਜਦੋਂ ਤਾਪਮਾਨ ਬਾਹਰ ਦਾ 46-47 ਜਾਊਗਾ ਫਿਰ ਤਾਂ 30 ਰੱਖਣਾ ਬਹੁਤ ਔਖਾ ਹੈ, ਠੀਕ ਹੈ, ਤਾਂ ਉਹ 30 ਮੇਨਟੇਨ ਕਰਨਾ ਬਹੁਤ ਔਖਾ ਹੈ। ਉੱਥੇ ਸਾਨੂੰ ਕੀ ਕਰਨਾ ਹੈ ਕਿ ਪਸ਼ੂ ਨੂੰ ਠੰਡਾ ਰੱਖਣ ਲਈ ਸਾਨੂੰ ਫੋਗਰ ਜਾਂ ਸਪ੍ਰਿੰਕਲਰ ਆਉਂਦੇ ਹੈ, ਠੀਕ ਹੈ, ਉਹ ਆਪਾਂ ਵਰਤ ਸਕਦੇ ਹਾਂ। ਫੋਗਰ ਸਿਸਟਮ ਹੈ ਬਹੁਤ ਵਧੀਆ ਤੇ ਸਸਤਾ ਹੋ ਗਿਆ। ਜਿਵੇਂ ਤੁਸੀਂ 50 ਫੁੱਟ ਤੱਕ ਕਵਰ ਕਰਨਾ ਹੈ, 50 ਤੋਂ ਲੈ ਕੇ 70 ਫੁੱਟ ਤੱਕ, ਤਾਂ 6-7 ਹਜ਼ਾਰ ਦਾ ਤੁਸੀਂ ਫੋਗਿੰਗ ਸਿਸਟਮ ਲਗਾ ਸਕਦੇ ਹੋ ਉਹਨੂੰ ਪਾਈਪ ਦੇ ਨਾਲ ਕਨੈਕਟ ਕਰਕੇ, ਤੇ ਉਹਦੇ ਨਾਲ ਪਾਣੀ ਦੀ ਵੇਸਟੇਜ ਵੀ ਬਹੁਤ ਥੋੜੀ ਹੈ, ਠੀਕ ਹੈ। ਉਹਦੇ ਨਾਲ ਹੀ ਰੈਗੂਲੇਟਰ ਆਉਂਦੇ ਆ ਤੇ ਤੁਸੀਂ ਜਿਵੇਂ ਉਹਨੂੰ ਸੈੱਟ ਕਰ ਸਕਦੇ ਹੋ ਵੀ 1 ਮਿੰਟ ਲਈ ਪਾਣੀ ਸਪਰੇ ਹੋਣਾ ਹੈ ਤੇ 4 ਮਿੰਟ ਲਈ ਬੰਦ ਰਹਿਣਾ, 1+4 ਦਾ ਸਾਈਕਲ ਚਲਾ ਸੈੱਟ ਕਰ ਲਿਆ ਤੁਸੀਂ, ਤਾਂ ਉਹ 1 ਮਿੰਟ ਲਈ ਪਾਣੀ ਬਹੁਤ ਮਹੀਨ ਪਾਣੀ ਦੀ ਛਿੰਟੇ ਜਿਹੜੇ ਪਸ਼ੂ ਦੇ ਡਿੱਗਣਗੇ। ਤੇ ਨਾਲ ਦੀ ਨਾਲ ਅਸੀਂ ਪੱਖਾ ਵੀ ਚਲਾਉਣਾ, ਠੀਕ ਹੈ, ਪੱਖੇ ਰੱਖਣੇ ਆ ਤੇ ਉਹ ਜਿਹੜਾ ਤਾਂ ਕੀ ਹੈ ਕਿ ਹਵਾ ਉਹ ਜਿਹੜਾ ਠੰਡਾ ਪਾਣੀ ਹੈ ਸਪ੍ਰਿੰਕਲਿੰਗ ਹੋ ਰਹੀ ਹੈ ਪਾਣੀ ਦੀ ਬੂੰਦਾਂ ਉਹ ਪਸ਼ੂਆਂ ਦੇ ਉੱਤੇ ਜਾਊ, ਠੀਕ ਹੈ। ਤਾਂ ਉਹ 6-8 ਫੁੱਟ ਦੀ ਹਾਈਟ ਤੇ ਆਪਾਂ ਇਸ ਤਰ੍ਹਾਂ ਦਾ ਕੂਲਿੰਗ ਸਿਸਟਮ ਲਗਾ ਸਕਦੇ ਹਾਂ, ਜਿਹਦੇ ਨਾਲ ਪਸ਼ੂਆਂ ਨੂੰ ਕੀ ਹੈ ਕਿ ਲਗਾਤਾਰ ਗਰਮੀ ਦੇ ਤਣਾਅ ਤੋਂ ਬਚਾਇਆ ਜਾ ਸਕਦਾ। ਖਾਸ ਕਰਕੇ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਜੋ ਜ਼ਿਆਦਾ ਗਰਮ ਸਮਾਂ ਹੁੰਦਾ ਹੈ, ਤੁਸੀਂ ਦੇਖਿਆ ਵੀ ਸਵੇਰੇ 10-11 ਵਜੇ ਤੋਂ ਸ਼ੁਰੂ ਹੋ ਜਾਂਦੀ ਹੈ ਗਰਮੀ ਵਧਣੀ, ਤੇ 4-5 ਵਜੇ ਤੱਕ ਗਰਮੀ ਪੂਰੀ ਜ਼ਿਆਦਾ ਪੀਕ ਤੇ ਰਹਿੰਦੀ ਹੈ। ਤਾਂ ਖਾਸ ਕਰਕੇ ਇਹਨਾਂ 4-5 ਘੰਟਿਆਂ ਦੇ ਦੌਰਾਨ ਤਾਂ ਆਪਾਂ ਇਹ ਸਿਸਟਮ ਜ਼ਰੂਰ ਲਗਾਉਣਾ ਚਾਹੀਦਾ, ਜ਼ਰੂਰ ਚਾਲੂ ਕਰਕੇ ਰੱਖਣਾ ਚਾਹੀਦਾ। ਜਿਹੜੇ ਕਹਿ ਲਓ ਗਰੀਬ ਕਿਸਾਨ ਹੈ, ਆਰਥਿਕ ਤੌਰ ਤੇ ਜਿਹੜੇ ਕੂਲਰ ਇਹ ਨਹੀਂ ਲਾ ਸਕਦੇ ਮੰਨ ਲਓ, ਤਾਂ ਉਹਨਾਂ ਨੂੰ ਘੱਟੋ ਘੱਟ ਪਾਣੀ ਦਾ ਛਿੜਕਾਅ ਪਸ਼ੂਆਂ ਨੂੰ 2 ਵਾਰ ਜ਼ਰੂਰ ਨਵਾ ਦੇਣਾ ਚਾਹੀਦਾ। ਇਹ ਉਪਰਾਲਾ ਆਪਾਂ ਨੂੰ ਜ਼ਰੂਰ ਕਰਨਾ ਹੈ। ਇਹ ਤਾਂ ਸੁੱਕੀ ਗਰਮੀ ਦੀ ਗੱਲ ਹੈ, ਹਨਾ, ਜਦੋਂ 15-20 ਜੂਨ ਹੁਣ ਮਾਨਸੂਨ ਆਜੂਗਾ ਥੋੜੇ ਦਿਨਾਂ ਬਾਅਦ, ਫਿਰ ਨਮੀ ਵੱਧ ਜੂਗੀ ਆਪੀ, ਠੀਕ ਹੈ, ਫਿਰ ਅਸੀਂ ਪਾਣੀ ਜ਼ਿਆਦਾ ਨਹੀਂ ਛਿੜਕ ਸਕਦੇ ਉਹਨਾਂ ਦੇ ਉੱਤੇ। ਉਸ ਸਮੇਂ ਸਾਨੂੰ ਜਿਹੜਾ ਹੈ ਪੱਖੇ ਦੀ ਜ਼ਿਆਦਾ ਲੋੜ ਪੈਣੀ ਹੈ, ਹਵਾ ਦਾ ਬਹਾਵ ਵਧਾਉਣਾ ਹੈ ਅਸੀਂ, ਠੀਕ ਹੈ, ਕਿਉਂਕਿ ਨਮੀ ਤਾਂ ਪਹਿਲਾਂ ਹੀ ਵਧ ਜਾਂਦੀ ਹੈ ਉਸ ਸਮੇਂ, 80-85-90% ਵੀ ਨਮੀ ਜਾਂਦੀ ਹੈ ਅੱਗੇ ਜਦੋਂ ਬਰਸਾਤੀ ਮੌਸਮ ਹੁੰਦਾ ਹੈ।
1: ਬਿਲਕੁਲ,
0: ਉਸ ਸਮੇਂ ਸਾਨੂੰ ਨਮੀ ਨੂੰ ਘਟਾ ਕੇ 60% ਦੇ ਨੇੜੇ ਲੈ ਕੇ ਆਉਣਾ, ਠੀਕ ਹੈ, ਤੇ ਤਾਪਮਾਨ ਜਿਹੜਾ ਹੈ ਉਹ ਤਾਂ ਉਹ ਥੋੜਾ ਜਿਹਾ ਉਹੀ ਘਟ ਜਾਂਦਾ ਮੀਂਹ ਕਰਕੇ, ਹਨਾ, ਤੇ ਉਸ ਸਮੇਂ ਸਾਨੂੰ ਸਿਰਫ ਹਵਾ ਦਾ ਬਹਾਵ ਜਿਹੜਾ ਹੈ ਉਹ ਦੇਖਣਾ ਹੁੰਦਾ ਹੈ। ਨਮੀ ਘੱਟ ਵੀ ਹੈ ਤਾਂ ਆਪਾਂ ਥੋੜਾ ਪਾਣੀ ਕਦੇ ਛਿੜਕ ਸਕਦੇ ਹਾਂ, ਲੇਕਿਨ ਉਹ ਆਮ ਤੌਰ ਤੇ ਸਾਨੂੰ ਜੁਲਾਈ ਅਗਸਤ ਦੇ ਮਹੀਨੇ ਦੀ ਗਰਮੀ ਦੇ ਦੌਰਾਨ ਪੱਖਿਆਂ ਦੀ ਜ਼ਿਆਦਾ ਵਰਤੋਂ ਕਰਨੀ ਹੁੰਦੀ, ਠੀਕ ਹੈ। ਤਾਂ ਇਹ ਸਾਨੂੰ ਜ਼ਰੂਰੀ ਹੈ ਸਮਝਣਾ ਕਿ ਸੁੱਕੀ ਗਰਮੀ ਤੇ ਜਿਹੜੀ ਨਮੀ ਵਾਲੀ ਗਰਮੀ, ਉਮਸ ਵਾਲੀ ਗਰਮੀ ਹੈ, ਉਸ ਸਮੇਂ ਕਿਸ ਤਰ੍ਹਾਂ ਅਸੀਂ ਪਸ਼ੂਆਂ ਨੂੰ ਗਰਮੀ ਤੋਂ ਬਚਾਉਣਾ ਹੈ। ਪਾਣੀ ਆਮ ਤੌਰ ਤੇ ਪਸ਼ੂ 50 ਵੱਡਾ ਪਸ਼ੂ ਜਿਹੜਾ ਦੁੱਧ ਦੇਣ ਵਾਲਾ ਹੈ, ਹਰ 1 ਕਿਲੋ ਦੁੱਧ ਦੇ ਮਗਰ 4-5 ਕਿਲੋ ਪਾਣੀ ਪੀਂਦਾ ਹੈ। 50-60 ਲੀਟਰ ਪਾਣੀ ਇੱਕ ਗਾਂ ਆਮ ਤੌਰ ਤੇ ਪੀ ਜਾਂਦੀ ਹੈ, ਠੀਕ ਹੈ, ਲੇਕਿਨ ਜਦੋਂ ਬਾਹਲੀ ਗਰਮੀ ਹੁੰਦੀ ਹੈ ਤਾਂ ਇਹ ਪਾਣੀ ਦੀ ਮਾਤਰਾ 100-120 ਕਿਲੋ ਤੱਕ ਚਲੀ ਜਾਂਦੀ ਹੈ। ਪਾਣੀ ਲਗਾਤਾਰ ਪਸੀਨਾ ਜਿਹੜਾ ਪਸ਼ੂ ਦਾ ਪਸੀਨਾ ਨਿਕਲ ਰਿਹਾ, ਠੀਕ ਹੈ, ਲਗਾਤਾਰ ਗਰਮੀ ਦੇ ਨਾਲ ਸਰੀਰ ਤੋਂ ਪਾਣੀ ਦਾ ਲੋਸ ਹੋ ਰਿਹਾ, ਡੀਹਾਈਡਰੇਸ਼ਨ ਹੋ ਰਹੀ ਹੈ, ਠੀਕ ਹੈ, ਤਾਂ ਉਸ ਨੂੰ ਪੂਰਾ ਕਰਨ ਲਈ ਸਾਨੂੰ ਪਾਣੀ ਦੀ ਉਪਲਬਧਤਾ ਜਿਹੜੀ ਹੈ ਉਹ ਵਧਾਉਣੀ ਹੈ। ਤੇ ਇਹ ਜ਼ਰੂਰ ਧਿਆਨ ਰੱਖੋ ਕਿ ਪਾਣੀ ਦਾ ਤਾਪਮਾਨ ਵੀ ਸਹੀ ਹੋਏ, ਠੰਡਾ ਹੋਏ। ਕਈ ਵਾਰੀ ਖੁਰਲੀ ਬਾਹਰ ਧੁੱਪ 'ਚ ਬਣੀ ਹੋਈ ਹੈ, ਠੀਕ ਹੈ, ਤਾਂ ਪਾਣੀ ਗਰਮ ਹੈ ਤਾਂ ਉਹਦੇ ਕਰਕੇ ਤੂੰ ਘੱਟ ਪਾਣੀ ਪੀ ਰਿਹਾ ਤਾਂ ਫਿਰ ਹੋਰ ਦੁੱਧ ਘੱਟ ਜਾਊਗਾ। ਇਸ ਕਰਕੇ ਠੰਡੇ ਪਾਣੀ ਦੀ ਉਪਲਬਧਤਾ ਸੁਨਿਸ਼ਚਿਤ ਕਰਨੀ ਵੀ ਇੱਥੇ ਵਾਲੀ ਜ਼ਰੂਰੀ ਹੈ। ਤੇ ਜਿਹੜੇ ਵੱਡੇ ਫਾਰਮਰ ਹੈ, ਵੱਡੇ ਕਿਸਾਨ ਹੈ, ਜਿਹੜੇ ਕਿ ਚੁਆਈ ਪਾਰਲਰ ਦੇ ਵਿੱਚ ਕਰਦੇ ਆ ਜਾਂ ਹੋਰ ਜਗ੍ਹਾ ਲੈ ਕੇ, ਉੱਥੇ ਹੋਲਡਿੰਗ ਏਰੀਆ ਕਹਿੰਦੇ ਜਿੱਥੇ ਪਸ਼ੂ ਖੜਦੇ ਆ, ਪਹਿਲਾਂ ਉਹਨਾਂ ਨੂੰ ਆ ਕੇ ਫਿਰ ਚੁਆਈ ਲਈ ਲੈ ਕੇ ਜਾਂਦੇ ਆ, ਉੱਥੇ ਵੀ ਪੱਖੇ ਜ਼ਰੂਰ ਹੋਣੇ ਚਾਹੀਦੇ ਆ। ਤਾਂ ਇਹ ਚੀਜ਼ਾਂ ਆਪਾਂ ਨੂੰ ਸੁਨਿਸ਼ਚਿਤ ਕਰਨੀ ਹੈ। ਤੇ ਜਿਵੇਂ ਅੱਗੇ ਮੱਖੀ ਮੱਛਰ ਦੀ ਵੀ ਸਮੱਸਿਆ ਆਊਗੀ, ਤਾਂ ਦੁੱਧ ਚੁਆਈ ਵਾਲੇ ਜਿਹੜੇ ਪਸ਼ੂ ਜਿੱਥੇ ਚੁਆਈ ਕਰਦੇ ਆ, ਉੱਥੇ ਆਪਾਂ ਮੱਛਰਦਾਨੀ ਵਗੈਰਾ ਦੀ ਵਰਤੋਂ ਵੀ ਕਰ ਸਕਦੇ, ਠੀਕ ਹੈ। ਤਾਂ ਇਸ ਤੋਂ ਇਲਾਵਾ ਆਪਣਾ ਜਿਹੜਾ ਖੁੱਲਾ ਵਿਹੜਾ ਹੈ, ਆਪਾਂ ਸ਼ੈੱਡ ਦਿੰਦੇ ਹਾਂ ਤੇ ਥੋੜੇ ਖੁੱਲੀ ਜਗ੍ਹਾ ਦਿੰਦੇ, ਉੱਥੇ ਰੇਤਾ ਵਗੈਰਾ ਪਾ ਸਕਦੇ ਹਾਂ ਤਾਂ ਕਿ ਪਸ਼ੂ ਰਾਤ ਨੂੰ ਰੇਤੇ ਤੇ ਠੰਡੇ ਤੇ ਬਹਿ ਕੇ ਆਪਣੀ ਗਰਮੀ ਦੇ ਲੋੜ ਨੂੰ ਘਟਾ ਸਕਦੇ ਆ। ਇਸ ਤਰ੍ਹਾਂ ਅਸੀਂ ਇਹ ਤਬਦੀਲੀਆਂ ਜਿਹੜੀ ਹੈ ਇਹਨਾਂ ਦੇ ਰਿਹਾਇਸ਼ ਦੇ ਵਿੱਚ ਕਰ ਸਕਦੇ ਹਾਂ।
1: ਸਰ, ਜਿਵੇਂ ਤੁਸੀਂ ਗੱਲ ਕੀਤੀ ਕਿ ਜਿਹੜੀ ਮੱਖੀਆਂ ਜਾਂ ਮੱਛਰ ਆਉਂਦੇ ਨੇ, ਉਹਨਾਂ ਦੇ ਉੱਪਰ ਕੋਈ ਛਿੜਕਾਅ ਕਰਨ ਲਈ ਦਵਾਈ ਜਾਂ ਕੋਈ ਤੁਸੀਂ ਰੈਕਮੈਂਡ ਕਰਦੇ ਹੋ, ਦੱਸ ਸਕਦੇ ਹੋ ਸਾਡੇ ਕਿਸਾਨ ਵੀਰਾਂ ਨੂੰ ਕਿ ਉਹ ਕੀ ਛਿੜਕਾਅ ਕਰ ਸਕਦੇ ਨੇ ਕਿ ਉਹ ਇਸ ਤੋਂ ਬਚ ਸਕਣ?
0: ਹਾਂ, ਜਿਵੇਂ ਮੱਖੀ ਮੱਛਰ ਤੋਂ ਬਚਾਉਣ ਲਈ ਜਿਵੇਂ ਨਿੰਮ ਦਾ ਤੇਲ ਹੈ,
1: ਜੀ,
0: ਉਹਦੀ ਧੂਣੀ ਕਰ ਸਕਦੇ ਆਪਾਂ, ਹਨਾ, ਉਹਦਾ ਧੂਆ ਕਰ ਸਕਦੇ ਹਾਂ
1: ਜੀ।
0: ਇੱਕ ਮੈਂ ਦੱਸਿਆ ਵੀ ਜੇ ਛੋਟਾ ਫਾਰਮ ਹੈ ਤਾਂ ਆਪਾਂ ਮੱਛਰਦਾਨੀ ਦੀ ਵਰਤੋਂ ਕਰ ਸਕਦੇ ਹਾਂ
1: ਜੀ,
0: ਠੀਕ ਹੈ। ਤੇ ਕਈ ਅੱਜ ਕੱਲ ਕੈਮੀਕਲ ਵਾਲੇ ਵੀ ਆਉਂਦੇ ਆ, ਠੀਕ ਹੈ, ਉਹ ਪਾਰਲਰ ਦੇ ਵਿੱਚ ਮਿਲਕਿੰਗ ਦਵਾਈ ਵਾਲੇ ਪਾਰਲਰ ਤੇ ਵੀ ਆਪਾਂ, ਜਿਵੇਂ ਬਾਇਰ ਕੰਪਨੀ ਦਾ ਆਉਂਦਾ ਹੈ, ਠੀਕ ਹੈ, ਇਸ ਤਰ੍ਹਾਂ ਕੁਝ ਕੰਪਨੀਆਂ ਦੇ ਉਤਪਾਦ ਆਉਂਦੇ ਆ ਜਿਹਨਾਂ ਨੂੰ ਅਸੀਂ ਲਗਾ ਦਈਏ ਤਾਂ ਉਹ ਫਿਰ ਮੱਖੀ ਮੱਛਰ ਤੇ ਮਰ ਜਾਂਦੇ ਆ, ਠੀਕ ਹੈ। ਤਾਂ ਇਹਨਾਂ ਚੀਜ਼ਾਂ ਦੀ ਅਸੀਂ ਵਰਤੋਂ ਕਰਕੇ, ਤੇ ਇੱਕ ਮੇਨ ਗੱਲ ਇਹ ਹੈ ਕਿ ਅਸੀਂ ਪਾਣੀ ਨੂੰ ਖੜਨ ਨਾ ਦਈਏ ਆਲੇ ਦੁਆਲੇ ਕਿਤੇ ਵੀ, ਕੋਈ ਟੋਹਾ ਵਗੈਰਾ ਜਾਂ ਹੋਰ, ਠੀਕ ਹੈ, ਜਾਂ ਜਿੱਥੇ ਵੀ ਆਪਾਂ ਸਪਰੇ ਵੀ ਕਰ ਰਹੇ ਹਾਂ, ਠੱਡ ਦੀ ਜਿਹੜੀ ਤਾਲ ਹੈ ਉਹ ਪ੍ਰੋਪਰ ਹੋਣੀ ਚਾਹੀਦੀ ਹੈ, ਨਿਕਾਸੀ ਪਾਣੀ ਦਾ, ਪਿਸ਼ਾਬ ਦਾ, ਗੋਹੇ ਦਾ ਪ੍ਰੋਪਰ ਹੋ ਜਾਏ, ਠੀਕ ਹੈ, ਤਾਂ ਪਾਣੀ ਬਿਲਕੁਲ ਆਪਾਂ ਨੂੰ ਖੜਨ ਨਹੀਂ ਦੇਣਾ ਕਿਤੇ ਵੀ।

0: ਤਬਦੀਲੀ ਆਉਂਦੀ ਹੋਊਗੀ ਤਾਂ ਕਿਸ ਤਰ੍ਹਾਂ ਦਾ ਉਹਨਾਂ ਦਾ ਖੁਰਾਕ ਪ੍ਰਬੰਧ ਹੋ ਸਕਦਾ ਤਾਂ ਕਿ ਸਾਡੇ ਕਿਸਾਨ ਵੀਰ ਨੇ ਜਿਹੜੇ ਦੁੱਧ ਦਾ ਉਤਪਾਦਨ ਵਧਾ ਸਕਣ, ਵੱਧ ਤੋਂ ਵੱਧ ਮੁਨਾਫਾ ਲੈ ਸਕਣ?
1: ਹਾਂਜੀ, ਇਹ ਤੁਸੀਂ ਮੈਡਮ ਵਧੀਆ ਗੱਲ ਕੀਤੀ, ਕਿਉਂਕਿ ਆਪਾਂ ਪਹਿਲੀ ਗੱਲ ਦੱਸੀ ਸੀ ਵੀ ਗਰਮੀ ਦਾ ਸਭ ਤੋਂ ਪਹਿਲਾ ਅਸਰ ਜਿਹੜਾ ਖੁਰਾਕ ਦੇ ਉੱਤੇ ਪੈਂਦਾ, ਖੁਰਾਕ ਘਟਦੀ ਹੈ ਪਸ਼ੂ ਦੀ। ਤੋਂ ਜੇ ਪਸ਼ੂ ਖੁਰਾਕ ਹੀ ਘੱਟ ਖਾਊਗਾ ਤਾਂ ਕੁਦਰਤੀ ਤੌਰ ਤੇ ਕਹੂਗੀ ਦੁੱਧ ਦਾ ਉਤਪਾਦਨ ਵੀ ਘੱਟ ਹੋਣਾ, ਸ਼ਾਰੀਰਿਕ ਵਾਧਾ ਵੀ ਘੱਟ ਹੋਣਾ। ਤੋਂ ਖੁਰਾਕ ਦੇ ਵਿੱਚ ਸਾਨੂੰ ਪਹਿਲੀ ਚੀਜ਼ ਇਹ ਕਿ ਜਿਹੜਾ ਸੁੱਕਾ ਚਾਰਾ ਹੁੰਦਾ, ਜਿਵੇਂ ਤੂੜੀ ਪਾਉਂਦੇ ਹਾਂ ਆਪਾਂ, ਠੀਕ ਹੈ, ਜਾਂ ਪੋ ਜਾਂ ਹੇ ਪਾਉਂਦੇ ਹਾਂ ਸੁੱਕੀ ਘਾਹ, ਉਹ ਸੁੱਕੀ ਘਾਹ ਦੀ ਮਾਤਰਾ ਘਟਾਣੀ ਹੈ, ਠੀਕ ਹੈ, ਡਰਾਈ ਫੋਡਰ ਜਾਂ ਸੁੱਕੀ ਘਾਹ ਸੁੱਕਾ ਚਾਰਾ ਜਿਹੜਾ ਉਹਨੂੰ ਘਟਾਉਣਾ ਹੈ। ਉਸ ਦੀ ਬਜਾਏ ਸਾਨੂੰ ਜਿਹੜਾ ਜ਼ਿਆਦਾ ਪਚਨਯੋਗ ਹਰਾ ਚਾਰਾ ਜਾਂ ਅਚਾਰ ਹੋ ਗਿਆ ਉਹ ਮਾਤਰਾ ਉਹਦੀ ਵਧਾਉਣੀ ਹੈ, ਤਾਂ ਕਿ ਉਹਦੇ ਰਾਹੀਂ ਵੀ ਪਸ਼ੂ ਨੂੰ ਪਾਣੀ ਵੀ ਮਿਲੂਗਾ, ਠੀਕ ਹੈ, ਤੇ ਆਸਾਨੀ ਨਾਲ ਪਚਦਾ ਵੀ ਹੈ, ਠੀਕ ਹੈ। ਤੋਂ ਪਹਿਲੀ ਗੱਲ ਤਾਂ ਇਹ ਹੈ। ਦੂਜਾ ਇਹ ਹੈ ਕਿ ਜਦੋਂ ਪਸ਼ੂ ਖੁਰਾਕ ਮੰਨ ਲਓ ਜੇ ਘੱਟ ਵੀ ਖਾ ਰਿਹਾ ਤਾਂ ਉਹ ਜਿਹੜੀ ਮਾਤਰਾ ਹੈ ਉਹਦੇ ਵਿੱਚ ਆਪਾਂ ਵੱਧ ਪੋਸ਼ਕ ਤੱਤ ਦਈਏ ਉਹਨਾਂ ਨੂੰ, ਤਾਂ ਕਿ ਜੇ ਘੱਟ ਖਾ ਕੇ ਵੀ ਉਹਨੂੰ ਜ਼ਿਆਦਾ ਐਨਰਜੀ ਮਿਲਦੀ, ਜ਼ਿਆਦਾ ਪ੍ਰੋਟੀਨ ਮਿਲਦੀ। ਤੋਂ ਜਿਹੜੀ ਪੋਸ਼ਕ ਤੱਤਾਂ ਦੀ ਗਣਤਾ ਆਪਾਂ ਖੁਰਾਕ ਚ ਵਧਾਉਂਦੇ ਹਾਂ, ਉਹਦੇ ਲਈ ਇੱਕ ਬਾਈਪਾਸ ਫੈਟ ਵੀ ਆਉਂਦੀ ਹੈ, ਠੀਕ ਹੈ। ਤੋਂ ਉਹ ਬਾਈਪਾਸ ਫੈਟ ਹੈ ਉਹ ਆਪਾਂ ਖੁਰਾਕ ਦੇ ਵਿੱਚ 1 ਤੋਂ 2%, ਜਿਵੇਂ 1 ਕੁਇੰਟਲ ਵੰਡ ਬਣਾ ਰਹੇ ਹਾਂ ਤਾਂ 1 ਕੁਇੰਟਲ ਚ 1 ਤੋਂ 2 ਕਿਲੋ ਬਾਈਪਾਸ ਫੈਟ ਅਸੀਂ ਪਾ ਸਕਦੇ ਹਾਂ। ਇਸ ਤੋਂ ਇਲਾਵਾ ਜੋ ਬਾਈਪਾਸ ਪ੍ਰੋਟੀਨ ਵੀ ਆਉਂਦੀ ਹੈ ਉਹਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ, ਠੀਕ ਹੈ। ਤੋਂ ਉਹਦੀ ਵੀ ਪਾਚਨ ਸਮਰੱਥਾ ਜ਼ਿਆਦਾ ਹੁੰਦੀ ਹੈ, ਡਾਇਜੈਸਟੀਬਿਲਟੀ ਵੱਲੋਂ ਜ਼ਿਆਦਾ ਹੁੰਦੀ ਹੈ। ਇਸ ਤੋਂ ਇਲਾਵਾ ਇੱਕ ਜ਼ਰੂਰੀ ਚੀਜ਼ ਇਹ ਹੁੰਦੀ ਹੈ, ਕਿਉਂਕਿ ਗਰਮੀਆਂ 'ਚ ਤੇਜ਼ਾਬੀਪਨ ਜ਼ਿਆਦਾ ਹੁੰਦਾ, ਤਾਂ ਉਸ ਦੇ ਲਈ ਸਾਨੂੰ ਬਫਰ ਮਿਲਾਉਣਾ ਪੈਂਦਾ ਬਾਹਰੋਂ, ਠੀਕ ਹੈ। ਤਾਂ ਉਹ ਬਫਰ ਆਪਾਂ 1 ਕੁਇੰਟਲ ਵੰਡ ਦੇ ਵਿੱਚ ਲਗਭਗ 1 ਕਿਲੋ 200 ਗ੍ਰਾਮ ਤੱਕ ਆਪਾਂ ਬਫਰ ਮਿਲਾ ਸਕਦੇ। ਤੋਂ ਬਫਰ ਦੇ ਨਾਲ ਕੀ ਹੈ ਕਿ ਜਿਹੜਾ ਤੇਜ਼ਾਬੀਪਨ ਹੈ ਉਹ ਢਿੱਡ ਦੇ ਵਿੱਚ ਉਹ ਘੱਟ ਜਾਂਦਾ, ਠੀਕ ਹੈ। ਤੋਂ ਜੇ ਇਹ ਤਾਂ ਖੁਰਾਕ ਦੇ ਵਿੱਚ ਜੇ ਅਸੀਂ ਬਣਾ ਰਹੇ 1 ਕੁਇੰਟਲ ਖੁਰਾਕ, ਤਾਂ ਉੱਥੇ 1 ਕਿਲੋ ਜਾਂ 1 ਕਿਲੋ 200 ਗ੍ਰਾਮ ਤੱਕ ਬਫਰ ਮਿਲਾ ਦਈਏ। ਜਾਂ ਅਸੀਂ ਇਕੱਲੇ ਇਕੱਲੇ ਪਸ਼ੂ ਨੂੰ ਖੁਰਾਕ ਪਾਉਂਦੇ ਹਾਂ, ਉਹਦਾ ਵੰਡ ਬਣਾਉਂਦੇ ਨਹੀਂ ਹੈ ਮਤਲਬ, ਠੀਕ ਹੈ, ਤਾਂ ਵੀ ਆਪਾਂ ਬਫਰ ਨੂੰ 100 ਤੋਂ 150 ਗ੍ਰਾਮ ਪ੍ਰਤੀ ਪਸ਼ੂ ਦੇ ਹਿਸਾਬ ਨਾਲ ਛਿੜਕ ਸਕਦੇ ਹਾਂ ਉਹਨਾਂ ਦੀ ਖੁਰਲੀ ਦੇ ਵਿੱਚ। ਜਾਂ ਫਿਰ ਬਾਲਾ ਦੁੱਧ ਵਾਲਾ ਪਸ਼ੂ ਹੈ ਤਾਂ ਉਹਨੂੰ ਬਫਰ ਦੀ ਜ਼ਿਆਦਾ ਮਾਤਰਾ ਚਾਹੀਦੀ ਹੁੰਦੀ ਹੈ, ਉਹਨਾਂ ਨੂੰ 150 ਤੋਂ 200 ਗ੍ਰਾਮ ਤੱਕ ਅਸੀਂ ਬਫਰ ਪ੍ਰਤੀ ਪਸ਼ੂ ਦੇ ਹਿਸਾਬ ਨਾਲ ਖੁਰਲੀ ਦੇ ਵਿੱਚ ਪਾ ਸਕਦੇ। ਤੇ ਇਹ ਹੋ ਗਿਆ ਬਫਰ। ਇਸ ਤੋਂ ਇਲਾਵਾ ਜਿਹੜੇ ਇੱਕ ਯੀਸਟ ਹੁੰਦੇ ਆ, ਜਿਹੜੇ ਜੀਵਾਣੂ ਹੁੰਦੇ ਆ, ਜੋ ਕਿ ਕਿਣਵਨ ਦੀ ਦਰ ਨੂੰ ਵਧਾਉਂਦੇ ਆ ਇਹਨਾਂ ਦੇ ਢਿੱਡ ਦੇ ਵਿੱਚ, ਜਿਹਦੇ ਨਾਲ ਪਾਚਨ ਹੋਰ ਵਧੀਆ ਹੁੰਦਾ। ਤੋ ਉਹ ਯੀਸਟ ਵੀ ਅੱਜ ਕੱਲ ਬਾਜ਼ਾਰ ਚ ਮਿਲ ਜਾਂਦਾ, ਉਹ 1 ਕੁਇੰਟਲ ਫੀਡ ਦੇ ਵਿੱਚ ਜੇ 200 ਗ੍ਰਾਮ ਯੀਸਟ ਨੂੰ ਵੀ ਮਿਲਾ ਦਈਏ, ਫਿਰ ਉਹ ਪਸ਼ੂਆਂ ਨੂੰ ਪਾਈਏ, ਤੇ ਉਹਦੇ ਨਾਲ ਵੀ ਪਸ਼ੂ ਨੂੰ ਜਿਹੜੀ ਪਾਚਨ ਸਮਰੱਥਾ ਹੈ ਜਿਹੜੀ ਉਹ ਵੱਧ ਜਾਂਦੀ ਹੈ। ਇਸ ਤੋਂ ਇਲਾਵਾ ਜੋ ਪਸ਼ੂਆਂ ਨੂੰ ਜਿਹਨਾਂ ਨੂੰ ਪੂਰੇ ਸਾਲ ਹੀ ਅੱਜ ਕੱਲ ਜਿਹੜੇ ਵਪਾਰਿਕ ਤੌਰ ਤੇ ਡੇਅਰੀ ਫਾਰਮਿੰਗ ਕਰ ਰਹੇ ਹਨ, ਤਾਂ ਉਹ ਜ਼ਿਆਦਾ ਅਚਾਰ ਹੀ ਪਾਉਂਦੇ, ਪੂਰੇ ਸਾਲ ਹੀ ਅਚਾਰ ਪਾਉਂਦੇ, ਉੱਥੇ ਫਿਰ ਪੋਟੇਸ਼ੀਅਮ ਦੀ ਘਾਟ ਹੋ ਸਕਦੀ ਹੈ ਗਰਮੀਆਂ ਦੇ ਦੌਰਾਨ। ਉੱਥੇ ਆਪਾਂ ਪੋਟੇਸ਼ੀਅਮ ਕਾਰਬੋਨੇਟ ਜਿਹੜਾ ਆਉਂਦਾ ਹੈ, ਪਾਊਡਰ ਆਉਂਦਾ ਹੈ, ਉਹ ਪਾਈਆ ਕੁ ਪਾਊਡਰ 250 ਗ੍ਰਾਮ ਪਾਊਡਰ 1 ਕੁਇੰਟਲ ਚ ਅਸੀਂ ਰਲਾ ਕੇ ਪਸ਼ੂਆਂ ਨੂੰ ਫੀਡ ਤੇ ਦੇ ਸਕਦੇ ਹਾਂ। ਤੇ ਇੱਥੇ ਇੱਕ ਗੱਲ ਹੋਰ ਵੀ ਮੈਂ ਤੁਹਾਨੂੰ ਦੱਸੀ ਸੀ ਵੀ ਆਪਾਂ ਟਾਈਮਿੰਗ ਜਿਹੜੀ ਹੈ ਖੁਰਾਕ ਦੇਣ ਦੀ, ਸਮਾਂ ਜਿਹੜਾ ਉਹ ਠੰਡੇ ਸਮੇਂ ਤੇ ਪਾਉਣਾ, ਉਹ ਬਹੁਤ ਜ਼ਰੂਰੀ ਹੈ ਧਿਆਨ ਰੱਖਣਾ। ਤੇ ਖੁਰਾਕ ਜੋ ਆਪਾਂ ਫੁਰਲੀ ਚ ਪਾਈ ਹੋਈ ਉਹਦੇ ਵਿੱਚ ਹੱਥ ਹੁੱਥ ਵੀ ਫੇਰ ਦਈਏ, ਕਿਉਂਕਿ ਕਈ ਵਾਰੀ ਜ਼ਿਆਦਾ ਉਸੇ ਤਰ੍ਹਾਂ ਪਈ ਰਹਿੰਦੀ, ਅੰਦਰ ਖੁਰਾਕ ਦੇ ਵਿੱਚ ਹੀ ਗਰਮੀ ਹੋ ਜਾਂਦੀ ਹੈ ਜਾਂ ਜੀਵਾਣੂ ਜਿਹੜੇ ਹੈ ਉਹ ਵੱਧ ਜਾਂਦੇ। ਇੱਥੇ ਖੁਰਲੀਆਂ ਤੇ ਪਾਣੀ ਦੀ ਖੁਰਲੀ ਤੇ ਫੀਡ ਦੀ ਖੁਰਲੀ ਦੋਨਾਂ ਦੀ ਸਫਾਈ ਵੀ ਬੜੀ ਜ਼ਰੂਰੀ ਹੈ। ਗਰਮੀਆਂ ਦੇ ਦੌਰਾਨ ਤੁਸੀਂ ਦੇਖੋਗੇ ਤਾਂ ਪਾਣੀ ਆਪਾਂ ਨਹਾਉਣ ਲਈ ਵਰਤਦੇ ਹਾਂ, ਜਿਵੇਂ ਬਾਲਟੀ ਚ ਕਈ ਵਾਰੀ ਆਪਣੇ ਗਰਮ ਪਾਣੀ ਆਉਂਦਾ, ਮੰਨ ਲਓ ਆਪਾਂ ਸੋਚਦੇ ਹਾਂ ਵੀ ਸਵੇਰੇ ਭਰ ਕੇ ਸ਼ਾਮ ਨੂੰ ਨਾ ਲਈਏ, ਤਾਂ ਤੁਸੀਂ ਦੇਖੋਗੇ ਵੀ ਉਹਦੇ ਉੱਤੇ ਵੀ ਕਈ ਵਾਰੀ ਬਾਇਓਫਿਲਮ ਬਣ ਜਾਂਦੀ ਹੈ ਕੀਟਾਣੂਆਂ ਦੀ, ਹੈ ਨਾ। ਪਰ ਖੁਰਲੀਆਂ ਦੀ ਸਾਫ਼ ਸਫਾਈ, ਪਾਣੀ ਦੀ ਖੁਰਲੀਆਂ ਦੀ ਦੋਨਾਂ ਦੀ ਬੜੀ ਜ਼ਰੂਰੀ ਹੈ, ਤਾਂ ਕਿ ਪਸ਼ੂਆਂ ਨੂੰ ਜਿਹੜੀ ਖੁਰਾਕ ਸੰਬੰਧੀ ਬਿਮਾਰੀਆਂ ਨਾ ਹੋਣ।
0: ਸਰ, ਪ੍ਰੋਗਰਾਮ ਦੇ ਅਖੀਰ ਦੇ ਵਿੱਚ ਆਪਾਂ ਜਿਹੜੀ ਗੱਲ ਕਰਨ ਜਾ ਰਹੇ ਹਾਂ ਉਹ ਹੈ ਗਰਮੀਆਂ ਦੇ ਵਿੱਚ ਹੋਣ ਵਾਲੀਆਂ ਬਿਮਾਰੀਆਂ, ਤਾਂ ਜਿਹੜੀਆਂ ਗਰਮੀਆਂ ਦੇ ਵਿੱਚ ਬਿਮਾਰੀਆਂ ਹੁੰਦੀਆਂ ਨੇ ਉਹਨਾਂ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ ਪਸ਼ੂਆਂ ਨੂੰ, ਜਾਂ ਕਿਸ ਤਰ੍ਹਾਂ ਦਾ ਪ੍ਰਬੰਧਨ ਹੈ ਉਹਦੀ ਲੋੜ ਹੋ ਸਕਦੀ ਹੈ? ਸਾਡੇ ਕਿਸਾਨ ਵੀਰਾਂ, ਕਿਸਾਨ ਭੈਣਾਂ ਨੂੰ ਇਸ ਬਾਬਤ ਵੀ ਜ਼ਰੂਰ ਜਾਣਕਾਰੀ ਦਿਓ।
1: ਹਾਂਜੀ, ਆਪਾਂ ਗੱਲ ਕਰ ਰਹੇ ਸੀ ਕਿ ਗਰਮੀ ਦੇ ਤਣਾਅ ਦੇ ਨਾਲ ਪਸ਼ੂ ਦੀ ਖੁਰਾਕ ਘੱਟ ਰਹੀ ਹੈ ਤੇ ਤਣਾਅ ਉਹਦਾ ਵੱਧ ਰਿਹਾ, ਤੋ ਕੁਦਰਤੀ ਤੌਰ ਤੇ ਉਹਨਾਂ ਦੀ ਜਿਹੜੀ ਰੋਗ ਪ੍ਰਤੀਰੋਧਕ ਸਮਰੱਥਾ ਹੈ, ਜਿਹਨੂੰ ਅਸੀਂ ਇਮਿਊਨਿਟੀ ਕਹਿੰਦੇ ਹਾਂ, ਤੋ ਉਹ ਵੀ ਘੱਟ ਜਾਂਦੀ ਹੈ। ਤੋ ਖਾਸ ਕਰਕੇ ਤੁਸੀਂ ਦੇਖੋਗੇ ਜਿਹੜਾ ਪਸ਼ੂ ਜਿੰਨਾ ਜ਼ਿਆਦਾ ਦੁੱਧ ਦੇ ਰਿਹਾ ਉਹਨੂੰ ਤੁਸੀਂ ਦੇਖੋਗੇ ਉਨਾ ਹੀ ਜ਼ਿਆਦਾ ਗਰਮੀ ਦਾ ਤਣਾਅ ਹੁੰਦਾ ਹੈ। ਕਈ ਵਾਰੀ ਅਸੀਂ ਇਹ ਦੇਖਿਆ ਵੀ ਗਰਮੀ ਜਦੋਂ, ਖਾਸ ਕਰਕੇ ਜੋ ਹੁਮਸ ਵਾਲੀ ਗਰਮੀ ਹੈ, ਜਦੋਂ ਨਮੀ ਜਿਹੜੀ ਹੈ 80-85% ਤੋਂ ਵੱਧ ਜਾ ਰਹੀ ਹੈ, ਤਾਪਮਾਨ ਵੀ ਲਗਭਗ 40 ਡਿਗਰੀ ਸੈਲਸੀਅਸ ਦੇ ਨੇੜੇ ਹੈ, ਪਸ਼ੂਆਂ ਨੂੰ ਜਿਹੜਾ ਹੈ ਨਾ ਗਰਮੀ ਦਾ ਸਟ੍ਰੋਕ, ਹੀਟ ਸਟ੍ਰੋਕ ਕਹਿੰਦੇ, ਉਹਦੇ ਨਾਲ ਹਾਰਟ ਅਟੈਕ ਵੀ ਆ ਜਾਂਦਾ ਹੈ, ਦਿਲ ਦਾ ਦੌਰਾ ਪੈ ਜਾਂਦਾ, ਮਰ ਜਾਂਦੇ ਪਸ਼ੂ ਅਚਾਨਕ ਜ਼ਿਆਦਾ ਦੁੱਧ ਦੇਣ ਵਾਲੇ ਪਸ਼ੂ, ਠੀਕ ਹੈ। ਤੋ ਇਹ ਇੱਕ ਸਮੱਸਿਆ ਹੁੰਦੀ ਹੈ, ਤੋ ਉਹਦੇ ਲਈ ਤਾਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਪ੍ਰਬੰਧਨ ਹੀ ਵਧੀਆ ਰੱਖਣਾ। ਇਸ ਤੋਂ ਇਲਾਵਾ ਜਿਹੜੇ ਮੱਖੀ ਮੱਛਰਾਂ ਦੇ ਰਾਹੀਂ ਬਿਮਾਰੀਆਂ ਫੈਲਦੀਆਂ, ਖਾਸ ਕਰਕੇ ਜਿਹੜੀ ਖੂਨ ਚੂਸਣ ਵਾਲੀ ਮੱਖੀਆਂ ਹੁੰਦੀਆਂ ਉਹਨਾਂ ਦੇ ਰਾਹੀਂ, ਇਹਨਾਂ ਦੇ ਪ੍ਰੋਟੋਜੋਅਨ ਬਿਮਾਰੀਆਂ ਕਹਿੰਦੇ ਹਾਂ ਅਸੀਂ, ਛੋਟੇ ਪ੍ਰੋਟੋਜੋਆ ਹੁੰਦੇ ਆ ਖੂਨ ਦੇ ਵਿੱਚ,

0: ਚਲੀ ਜਾਂਦੀ ਹੈ।
1: ਹੂੰ
0: ਤੋ ਤਿੰਨ ਚਾਰ ਬਿਮਾਰੀਆਂ ਹੈ ਜਿਵੇਂ ਕਿ ਲਹੂ ਮੂਤਨਾ ਕਹਿੰਦੇ ਇੱਕ ਬਿਮਾਰੀ, ਬਵੇਸ਼ੀਆ ਹੁੰਦੀ ਹੈ, ਬਵੇਸ਼ੀਓਸਿਸ ਕਹਿੰਦੇ ਆ, ਉਹ ਪ੍ਰੋਟੋਜੋਆ ਜਨਿਤ ਬਿਮਾਰੀ ਹੈ। ਇਸੇ ਤਰ੍ਹਾਂ ਇੱਕ ਕਨੇਡੂ ਬਿਮਾਰੀ ਕਹਿੰਦੇ ਆ ਜੋ ਥਲੇਰੀਓਸਿਸ ਪ੍ਰੋਟੋਜੋਆ ਕਰਕੇ ਹੁੰਦੀ ਹੈ
1: ਜੀ।
0: ਇਸੇ ਤਰ੍ਹਾਂ ਪੀਲੀਆ ਹੋ ਜਾਂਦਾ ਹੈ, ਖੂਨ ਦੀ ਕਮੀ ਹੋ ਜਾਂਦੀ ਹੈ, ਇਹਨਾਂ ਪਲਾਜ਼ਮਾ ਕਰਕੇ ਹੁੰਦੀ ਹੈ, ਜਾਂ ਸਰ੍ਹੇ ਦੀ ਬਿਮਾਰੀ ਜਿਹੜੀ ਟ੍ਰਿਪਨੋਸੋਮੀਆਸਿਸ ਕਹਿੰਦੇ ਆ। ਇਹ ਸਾਰੀਆਂ ਬਿਮਾਰੀਆਂ ਜਿਹੜੀ ਹੈ ਇਹ ਮੱਖੀਆਂ ਦੇ ਰਾਹੀਂ ਇਹਨਾਂ ਪਸ਼ੂਆਂ ਨੂੰ ਹੁੰਦੀ ਹੈ। ਤੋ ਮੁੱਖ ਗੱਲ ਇਹ ਹੈ ਕਿ ਅਸੀਂ ਇਹਨਾਂ ਮੱਖੀਆਂ ਦੇ ਉੱਤੇ ਕਾਬੂ ਪਾਉਣਾ
1: ਜੀ।
0: ਤੇ ਇੱਕ ਹੋਰ ਗੱਲ ਹੈ ਕਿ ਇੱਕ ਵਾਇਰਲ ਬਿਮਾਰੀ ਵੀ ਆਮ ਤੌਰ ਤੇ ਅਸੀਂ ਦੇਖਦੇ ਹਾਂ ਗਰਮੀਆਂ 'ਚ ਬਾਹਲੀ ਹੁੰਦੀ ਹੈ, ਜਿਹਨੂੰ ਲੰਗੜਾ ਬੁਖਾਰ ਕਿਹਾ ਜਾਂਦਾ ਹੈ। 3 ਡੇ ਸਿਕਨੈਸ, 3 ਦਿਨ ਬੁਖਾਰ ਆਉਂਦਾ ਹੈ, ਉਹਦੇ ਬਾਅਦ ਪਸ਼ੂ ਆਪੇ ਠੀਕ ਹੋ ਜਾਂਦਾ 3 ਦਿਨ। ਲੇਕਿਨ ਸਾਨੂੰ ਚੰਗਾ ਪ੍ਰਬੰਧਨ ਰੱਖਣਾ ਹੁੰਦਾ ਹੈ ਤਾਂ ਕਿ ਪਸ਼ੂ ਬੜਾ ਡਾਊਨ ਨਾ ਹੋਏ। ਕਿ ਤੋ ਇਹਨੂੰ ਐਫੀਮੈਰਲ ਫੀਵਰ ਜਾਂ 3 ਦਿਨ ਦਾ ਬੁਖਾਰ ਕਿਹਾ ਜਾਂਦਾ ਹੈ, ਜੋ ਗਰਮੀਆਂ ਦੇ ਦੌਰਾਨ ਬਾਲਾ ਹੁੰਦਾ ਹੈ। ਇਹ ਮੱਛਰਾਂ ਦੇ ਰਾਹ ਫੈਲਦਾ ਹੈ, ਤੋ ਇਹਦੇ ਲਈ ਵੀ ਸਾਨੂੰ ਮੱਛਰਾਂ ਤੇ ਕੰਟਰੋਲ ਕਰਕੇ ਰੱਖਣਾ ਹੈ। ਤੇ ਇੱਕ ਆਪਾਂ ਨੂੰ ਬਰਸਾਤੀ ਮੌਸਮ ਤੋਂ ਪਹਿਲਾਂ ਹੀ ਖਾਸ ਕਰਕੇ ਬਲੈਕ ਕੁਆਟਰ ਦਾ ਟੀਕਾ, BQ ਕਹਿੰਦੇ ਗਲਘੋਟੂ ਦਾ ਟੀਕਾ, HS ਦਾ ਟੀਕਾ, ਠੀਕ ਹੈ, ਇਹ ਲਗਵਾ ਲੈਣੇ ਚਾਹੀਦੇ। ਇਹ ਖੂਨ ਦੇ ਪਰਜੀਵੀਆਂ ਦੀ ਗੱਲ ਦੱਸੀ ਸੀ, ਉਹਨਾਂ ਦੇ ਵਿੱਚੋਂ ਇੱਕ ਥਲੇਰੀਆ ਬਿਮਾਰੀ ਲਈ ਜਿਹੜਾ ਟੀਕਾ ਹੈ ਉਹ ਉਪਲਬਧ ਹੈ। ਥਲੇਰੀਆ ਦਾ ਟੀਕਾ ਵੀ ਕਾਫੀ ਜਿਹੜੇ ਚੰਗੇ ਕਿਸਾਨ ਚਲੋ ਆਰਥਿਕ ਤੌਰ ਤੇ ਚੰਗੇ ਆ ਜਾਂ ਜਿਹਨਾਂ ਨੂੰ ਜਾਗਰੂਕਤਾ ਅਗਾਂਹ ਵਧੂ, ਉਹ ਕਿਸਾਨ ਪਹਿਲਾਂ ਹੀ ਟੀਕਾ ਲਗਵਾਉਂਦੇ ਆ, ਰਕਸ਼ਾ ਵਿਅਕਤੀ ਕਰਕੇ ਆਉਂਦਾ ਟੀਕਾ ਥਲੇਰੀਆ ਤੋਂ ਬਚਾਉਣ ਲਈ। ਤੋ ਉਹ ਅਸੀਂ ਟੀਕੇ ਪਸ਼ੂਆਂ ਨੂੰ ਬਰਸਾਤੀ ਮੌਸਮ ਤੋਂ ਪਹਿਲਾਂ ਹੀ ਸਾਨੂੰ ਲਗਵਾ ਲੈਣੇ ਚਾਹੀਦੇ।
1: ਸਰ, ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਸਾਡੇ ਕਿਸਾਨ ਵੀਰਾਂ ਤੇ ਕਿਸਾਨ ਭੈਣਾਂ ਨੂੰ। ਪ੍ਰੋਗਰਾਮ ਦੇ ਅਖੀਰ ਦੇ ਵਿੱਚ ਕੋਈ ਸੰਦੇਸ਼ ਸਾਡੇ ਕਿਸਾਨ ਵੀਰਾਂ ਜਾਂ ਕਿਸਾਨ ਭੈਣਾਂ ਨੂੰ ਦੇਣਾ ਚਾਹੋ ਤੁਸੀਂ?
0: ਹਾਂਜੀ, ਯੂਨੀਵਰਸਿਟੀ ਦੇ ਨਾਲ ਸਾਡੇ ਕਾਲਜ ਦੇ ਨਾਲ ਰਾਮਪੁਰਾ ਫੁੱਲ ਤਾਂ ਕਾਇਮ ਕਰਕੇ ਰੱਖੋ। ਸਾਡੀ ਯੂਨੀਵਰਸਿਟੀ ਦੀ ਇੱਕ ਮੈਗਜ਼ੀਨ ਵੀ ਹੈ ਵਿਗਿਆਨਕ ਪਸ਼ੂ ਪਾਲਣ, ਜਦੋਂ ਵੀ ਤੁਸੀਂ ਲੁਧਿਆਣੇ ਵਿਜਿਟ ਕਰਦੇ ਹੋ ਉੱਥੇ ਪ੍ਰਸਾਰ ਸਿੱਖਿਆ ਨਿਰਦੇਸ਼ਾਲਾ ਤੇ ਜਾ ਕੇ ਇਸ ਮੈਗਜ਼ੀਨ ਦਾ ਸਬਸਕ੍ਰਿਪਸ਼ਨ ਲੈ ਸਕਦੇ ਹੋ। ਇਹ ਮਾਸਿਕ ਰਸਾਲਾ, ਇਹਦੇ ਵਿੱਚ ਪਸ਼ੂ ਪਾਲਣ ਸੰਬੰਧੀ ਜਿਹੜੀ ਨਵੀਆਂ ਜਾਣਕਾਰੀਆਂ ਪਸ਼ੂ ਪਾਲਕਾਂ ਲਈ ਰਹਿੰਦੀਆਂ। ਤੇ ਇਸ ਤੋਂ ਇਲਾਵਾ ਇੱਕ ਸਾਡਾ ਮੋਬਾਈਲ ਫੋਨ ਸਰਵਿਸ ਹੈ ਜੋ ਕਿ ਸੋਮਵਾਰ ਤੋਂ ਸ਼ਨੀਵਾਰ ਉਪਲਬਧ ਹੁੰਦੀ ਹੈ। ਉਹਨਾਂ ਦੌਰਾਨ ਤੁਸੀਂ ਫੋਨ ਕਰਕੇ ਜਾਣਕਾਰੀ ਕੋਈ ਵੀ ਪਸ਼ੂ ਪਾਲਣ ਸੰਬੰਧੀ ਲੈ ਸਕਦੇ ਹੋ, 62832-99919। ਇੱਕ ਹੋਰ ਨੰਬਰ ਵੀ ਸਾਡਾ ਹੈਗਾ 62832-588-34। ਤੇ ਇੱਕ ਅੱਜ ਕੱਲ ਨੌਜਵਾਨ ਜਿਹੜੇ ਯੂਟਿਊਬ ਦੇਖਦੇ ਹੈ ਤੇ ਉਹਨਾਂ ਦੇ ਲਈ ਵੀ ਇੱਕ ਚੈਨਲ ਸਾਡੀ ਯੂਨੀਵਰਸਿਟੀ ਦਾ ਹੈ, ਗੜਵਾਸੂ ਐਕਸਟੈਂਸ਼ਨ ਸਰਵਿਸਿਸ। ਇਹ ਸਾਰੀਆਂ ਸਹੂਲਤਾਂ ਦੇ ਤੁਸੀਂ ਜ਼ਰੂਰ ਫਾਇਦਾ ਲਓ।
1: ਬਹੁਤ ਬਹੁਤ ਸ਼ੁਕਰੀਆ ਸਰ ਕਿ ਤੁਸੀਂ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਜੁੜੇ। ਤੇ ਇਸ ਦੇ ਨਾਲ ਹੀ ਮੈਨੂੰ ਮਨਦੀਪ ਕੌਰ ਨੂੰ ਅੱਜ ਦਾ ਇਹ ਪ੍ਰੋਗਰਾਮ ਕਿਸਾਨ ਵਾਣੀ ਇੱਥੇ ਸਮਾਪਤ ਕਰਨ ਦੀ ਦਿਓ ਆਗਿਆ। ਸਤਿ ਸ੍ਰੀ ਅਕਾਲ
2: ਜੀ। ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਕਿਸਾਨ ਵਾਣੀ। ਪ੍ਰੋਗਰਾਮ ਦੇ ਤਹਿਤ ਤੁਸੀਂ ਸੁਣ ਰਹੇ ਸੀ ਗਰਮੀਆਂ ਵਿੱਚ ਦੁਧਾਰੂ ਪਸ਼ੂਆਂ ਦਾ ਸੁਚੱਜਾ ਪ੍ਰਬੰਧ। ਇਸ ਵਿਸ਼ੇ ਤੇ ਜਾਣਕਾਰੀ ਦੇ ਰਹੇ ਸੀ ਡਾਕਟਰ ਸੰਦੀਪ ਕਾਸਵਾਨ, ਤੇ ਇਹਨਾਂ ਨਾਲ ਮੁਲਾਕਾਤੀ ਸੀ ਮਨਦੀਪ ਕੌਰ।

0: ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸਵਾਗਤ ਕਰਦੇ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਤਹਿਤ ਤੁਸੀਂ ਸੁਣੋਗੇ ਵਿਸ਼ੇਸ਼ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਇੱਕ ਵਿਸ਼ੇਸ਼ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ। ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਨੇ ਸ਼੍ਰੀ ਬਲਜੀਤ ਸ਼ਰਮਾ, ਸੰਪਾਦਨ ਹੈ ਜੀ ਸਤਪਾਲ ਬਰਾੜ ਦਾ।
1: ਆਕਾਸ਼ਵਾਣੀ ਦੇ ਸੂਝਵਾਨ ਸਰੋਤਿਓ, ਪ੍ਰੋਗਰਾਮ ਹਰ ਅਕਾਲ ਉਸਤਤ ਤੇ ਤੁਸੀਂ ਸਾਧ ਸੰਗਤ ਜੀ ਲਗਾਤਾਰ ਸਰਵਨ ਕਰ ਰਹੇ ਹੋ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

ਅੱਜ ਇਸ ਪ੍ਰੋਗਰਾਮ ਦੇ ਵਿੱਚ ਸੰਪਾਦਕ ਦੇ ਤੌਰ ਤੇ ਮੇਰੇ ਨਾਲ ਸ਼ਿਰਕਤ ਕਰ ਰਹੇ ਨੇ ਸਤਪਾਲ ਬਰਾੜ ਸਾਹਿਬ ਜੀ।

ਸਾਧ ਸੰਗਤ ਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ਤਿੰਨ ਸੂਤਰੀ ਧਰਮਾਂ ਆਦੇਸ਼ ਮਨੁੱਖ ਜਾਤੀ ਨੂੰ ਦ੍ਰਿੜ ਕਰਵਾਇਆ, ਉਹ ਸੀ ਨਾਮ ਜਪਣਾ, ਕਿਰਤ ਕਰਨੀ ਤੇ ਵੰਡ ਛਕਣਾ। ਨਾਮ ਅਸਤਿਤਵ ਦਾ ਸੰਕਲਪ ਹੈ। ਕਿਰਤ ਕਰਨੀ ਤੇ ਵੰਡ ਛਕਣਾ ਕਰਮ ਵਾਰ ਵਿਅਕਤੀਗਤ ਤੇ ਸਮੂਹਕ ਪੱਧਰ ਦੇ ਨੈਤਿਕ ਸੰਕਲਪ ਨੇ। ਇਉਂ ਲੱਗਦਾ ਹੈ ਕਿ ਸਤਿਗੁਰਾਂ ਨੇ

ਨੈਤਿਕ ਤੇ ਅਸਤਿਤਵਵਾਦੀ ਸਰੋਕਾਰਾਂ ਨੂੰ ਇੱਕ ਸਾਥ ਨਾਲ ਨਾਲ ਰੱਖਿਆ ਏ। ਸ਼ਾਇਦ ਇਹੋ ਕਾਰਨ ਹੈ ਕਿ ਬਾਣੀ ਵਿੱਚ ਕਈ ਥਾਂ ਸਮਾਜ ਕਲਿਆਣ ਨੈਤਿਕ ਸੰਕਲਪ ਨੂੰ ਇੱਕ ਤਰ੍ਹਾਂ ਦਾ ਸੱਚ ਅਸਤਿਤਵੀ ਸੰਕਲਪ ਕਰਕੇ ਹੀ ਮੰਨਿਆ ਗਿਆ ਏ। ਸੱਚ ਤਾਂ ਪਰ ਜਾਣੀਐ ਜਾ ਸਿੱਖ ਸੱਚੀ ਲਏ, ਦਇਆ ਜਾਣੈ ਜੀ ਕੀ ਕਿਛ ਪੁੰਨ ਦਾਨ ਕਰੀਐ। ਪੁੰਨ ਦਾਨ ਦਇਆ ਨੈਤਿਕ ਧਰਮ ਨੇ, ਜਿਨ੍ਹਾਂ ਦੀ ਸਿੱਖਿਆ ਸੱਚੀ ਸਿੱਖਿਆ ਏ। ਇਸ ਸਚਿਆਰ ਧਰਮ ਤੋਂ ਹੀ ਸੱਚ ਜਾਣਿਆ ਜਾਂਦਾ ਏ। ਵੰਡ ਕੇ ਛਕਣਾ ਵੀ ਐਸਾ ਹੀ ਸਚਿਆਰ ਧਰਮ ਹੈ। ਵੰਡ ਛਕਣ ਦੀ ਬੁਨਿਆਦ ਕਿਰਤ ਕਰਨ ਉੱਪਰ ਹੈ। ਜਪੀਏ ਨਾਮ ਜਪੀਏ ਅੰਨ, ਵਿੱਚ ਅੰਨ ਤੋਂ ਭਾਵ ਸੁੱਚੀ ਉਪਜੀਵਿਕਾ ਦਾ ਸਾਧਨ ਕਰਨਾ ਏ। ਜੋ ਧਰਮ ਦੀ ਕਿਰਤ ਨਹੀਂ ਕਰਦਾ ਉਹ ਮੰਗਦਾ ਏ ਜਾਂ ਲੁੱਟਦਾ ਏ। ਐਸੇ ਨਿਖਿੱਧ ਕਰਮਾਂ ਦੀ ਸਿੱਖੀ ਵਿੱਚ ਕੋਈ ਥਾਂ ਨਹੀਂ। ਸਿੱਖ ਨੂੰ ਤਾਂ ਦਸਾਂ ਨਹੁੰਆਂ ਦੀ ਧਰਮ ਕਿਰਤ ਕਰਨ ਦਾ, ਸੁੱਚੀ ਮਿਹਨਤ ਦੀ ਘਾਲ ਕਮਾਈ ਕਰਨ ਦਾ ਹੀ ਆਦੇਸ਼ ਹੈ। ਕਿਰਤ ਵਿੱਚ ਸਦੀਵੀ ਪਵਿੱਤਰਤਾ ਦਾ ਪ੍ਰਵੇਸ਼ ਹੈ। ਇਸ ਰਾਹੀਂ ਕਰਤਾਰੀ ਸ਼ਕਤੀ ਸਾਡੀ ਕਮਾਈ ਵਿੱਚੋਂ ਪ੍ਰਗਟ ਹੁੰਦੀ ਹੈ।

ਜਦੋਂ ਬਾਬਾ ਨਾਨਕ ਜੀ ਦੀ ਨਿਰੰਕਾਰ ਨਾਲ ਗੋਸ਼ਟ ਹੋਈ ਤਾਂ ਬਾਬੇ ਨੂੰ ਆਦੇਸ਼ ਹੋਇਆ, ਤੂੰ ਨਾਨਕ ਹੈ, ਤੇਰਾ ਪੰਥ ਚੱਲੇਗਾ। ਤ੍ਰੈ ਵਸਤੂ ਦ੍ਰਿੜਾਵਨੀਆਂ, ਆਪਣੇ ਪੰਥ ਕੋ ਨਾਮ ਦਾਨ ਇਸ਼ਨਾਨ, ਗ੍ਰਹਿਸਤ ਵਿੱਚ ਅਲੀਪ ਰਹਿਣਾ, ਸੰਜਮ ਕਰਨਾ, ਕਾਲੀ ਕਮਾਏ ਖਾਣਾ, ਮੇਰੇ ਅਰਥ ਦੇਣਾ, ਜਾਹੇ ਆਪਣਿਆਂ ਸੇਵਕਾਂ ਨੂੰ ਕਿਰਤ ਦ੍ਰਿੜ ਕਰਾਵਨੀ, ਮੇਰੇ ਨਾਮ ਬਿਨਾ ਅਵਰ ਵਿਚਾਰ ਨਹੀਂ ਕਰਨਾ। ਇਉਂ ਗੁਰੂ ਬਾਬੇ ਨੂੰ ਜਾਪ ਜਪਾਉਣ ਦੇ ਨਾਲ ਨਾਲ ਕਿਰਤ ਦ੍ਰਿੜਾਵਨ ਦਾ ਇਲਾਹੀ ਆਦੇਸ਼ ਵੀ ਹੋਇਆ ਸੀ। ਘਾਲ ਕਮਾ ਕੇ ਹੱਥੋਂ ਦੇਣਾ ਹੀ ਗੁਰਮਤ ਦਾ ਰਾਹ ਪਛਾਨਣਾ ਏ, ਧਰਮ ਦੀ ਕਮਾਈ ਨੂੰ ਪਰਮਾਤਮਾ ਦੀ ਦਾਤ ਸਮਝਣਾ ਏ, ਆਪਣੀ ਮਿਹਨਤ ਦਾ ਸਿੱਟਾ ਨਹੀਂ। ਜਦ ਇਹ ਦਾਤ ਪਰਮਾਤਮਾ ਦੀ ਹੀ ਹੈ ਤਾਂ ਇਸ ਉੱਪਰ ਸਾਰੇ ਸਾਂਝੀ ਵਾਲਾਂ ਦਾ ਹੱਕ ਹੈ।

ਸਾਧ ਸੰਗਤ ਜੀ, ਇਤਿਹਾਸ ਵਿੱਚ ਇੱਕ ਸਾਕਾ ਆਉਂਦਾ ਏ, ਫਰਖ ਸਈਅਰ ਦੇ ਹੁਕਮ ਨਾਲ ਵੱਖ ਵੱਖ ਉਮਰ ਦੇ ਚਾਰ ਸਿੰਘਾਂ ਨੂੰ ਬੰਦੀ ਪਾ ਦਿੱਤਾ ਗਿਆ। ਚਾਰ ਦਿਨ ਲਗਾਤਾਰ ਉਹਨਾਂ ਨੂੰ ਭੁੱਖਿਆਂ ਰੱਖਿਆ ਗਿਆ। ਫਿਰ ਦੋ ਰੋਟੀਆਂ ਉਹਨਾਂ ਅੱਗੇ ਪਾ ਦਿੱਤੀਆਂ ਗਈਆਂ। ਕੁਝ ਚਿਰ ਤਾਂ ਉਹ ਦੋਵੇਂ ਰੋਟੀਆਂ ਉਵੇਂ ਪਈਆਂ ਰਹੀਆਂ, ਕਿਸੇ ਉਹਨਾਂ ਵੱਲ ਹੱਥ ਨਾ ਵਧਾਇਆ। ਫਿਰ ਉਹਨਾਂ ਚੌਹਾਂ ਚੋਂ ਜਿਹੜਾ ਸਭ ਤੋਂ ਬਿਰਧ ਸੀ, ਉਸਨੇ ਉਹ ਦੋਵੇਂ ਰੋਟੀਆਂ ਚੁੱਕ ਕੇ ਸਭ ਤੋਂ ਛੋਟੇ ਬਾਲਕ ਅੱਗੇ ਧਰ ਦਿੱਤੀਆਂ ਤੇ ਕਿਹਾ, ਬੇਟਾ ਇਹ ਤੂੰ ਛੱਕ ਲੈ। ਬਾਲਕ ਨੇ ਆਪਣੇ ਅੱਗੋਂ ਚੁੱਕੀਆਂ ਤੇ ਨੌਜਵਾਨ ਸਿੰਘ ਅੱਗੇ ਲਿਆ ਧਰੀਆਂ ਤੇ ਕਿਹਾ, ਮੈਂ ਤਾਂ ਛੋਟਾ ਹਾਂ, ਅਜੇ ਲੜ ਨਹੀਂ ਸਕਦਾ। ਤੁਸੀਂ ਲੜ ਸਕਦੇ ਹੋ, ਇਹ ਤੁਸੀਂ ਛਕੋ ਤਾਂ ਜੋ ਤੁਸੀਂ ਤਕੜੇ ਹੋ ਕੇ ਲੜ ਸਕੋ। ਨੌਜਵਾਨ ਨੇ ਉਹ ਚੁੱਕੀਆਂ ਤੇ ਅਧਖੜ ਵੀਰ ਅੱਗੇ ਜਾ ਧਰੀਆਂ ਤੇ ਆਖਿਆ, ਮੈਂ ਅਜੇ ਚਾਰ ਦਿਨ ਹੋਰ ਕੱਢ ਸਕਦਾ ਹਾਂ, ਕਿਰਪਾ ਕਰਕੇ ਤੁਸੀਂ ਇਹ ਛੱਕ ਲਵੋ। ਉਸਨੇ ਆਪਣੇ ਅੱਗੋਂ ਚੁੱਕ ਕੇ ਬਜ਼ੁਰਗ ਬਾਬੇ ਅੱਗੇ ਰੱਖ ਦਿੱਤੀਆਂ ਤੇ ਬੇਨਤੀ ਕੀਤੀ, ਬਾਬਾ ਜੀ ਅਸੀਂ ਸਾਰੇ ਅਜੇ ਜਿਉਂਦੇ ਰਹਿ ਸਕਦੇ ਹਾਂ, ਤੁਹਾਡਾ ਸਰੀਰ ਸਮੇਂ ਨੇ ਨਿਰਬਲ ਕਰ ਦਿੱਤਾ ਏ, ਕਿਰਪਾ ਕਰਕੇ ਇਹ ਪ੍ਰਸ਼ਾਦੇ ਤੁਸੀਂ ਛੱਕ ਲਵੋ। ਬਿਰਧ ਬਾਬੇ ਨੇ ਦੁਬਾਰੇ ਉਹ ਰੋਟੀਆਂ ਬਾਲਕ ਦੇ ਅੱਗੇ ਧਰ ਦਿੱਤੀਆਂ ਤੇ ਕਿਹਾ, ਬੇਟਾ ਤੂੰ ਸਾਡੇ ਭਵਿੱਖ ਦੀ ਆਸ ਹੈ, ਤੂੰ ਇਹ ਪ੍ਰਸ਼ਾਦੇ ਛੱਕ ਲੈ ਤੇ ਸਾਡੇ ਭਵਿੱਖ ਨੂੰ ਉਜਲਾ ਹੋਣ ਦੇ। ਪਰ ਬਾਲਕ ਫਿਰ ਵੀ ਉਹ ਰੋਟੀਆਂ ਛਕਣ ਲਈ ਤਿਆਰ ਨਾ ਹੋਇਆ। ਅੰਤ ਸਭ ਨੇ ਅੱਧੀ ਅੱਧੀ ਵੰਡ ਕੇ ਛੱਕ ਲਈ ਤੇ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਕੀਤਾ। ਸਾਧ ਸੰਗਤ ਜੀ, ਇਹ ਸਾਕਾ ਇੱਕ ਵੇਲੇ ਸਾਡੇ ਇਤਫਾਕ ਦੀ ਮਿਸਾਲ ਹੈ, ਸਾਡੇ ਆਚਰਣ ਦੀ ਮਿਸਾਲ ਹੈ, ਸਵਾਰਥਹੀਨਤਾ ਦੀ ਮਿਸਾਲ ਹੈ ਤੇ ਵੰਡ ਛਕਣ ਦੀ ਮਿਸਾਲ ਹੈ।

ਵੰਡ ਛਕਣ ਦਾ ਨੇਮ ਪਰਮੇਸ਼ਰ ਦੀ ਪਿੱਤਰਤਾਈ ਤੇ ਮਨੁੱਖ ਮਾਤਰ ਦੀ ਪਾਤਰਤਾ ਨੂੰ ਸਵੀਕਾਰ ਕਰਨ ਦਾ ਚਿੰਨ ਹੈ। ਇਹੋ ਗੁਰੂ ਦੀ ਪ੍ਰਸੰਨਤਾ ਪ੍ਰਾਪਤ ਕਰਨ ਦਾ ਸਾਧਨ ਵੀ ਹੈ। ਕਰੇ ਪ੍ਰਸਾਦ ਸਿੱਖ ਮੁਖ ਪਾਵੈ, ਤਿਸ ਸਿੱਖ ਕੇ ਗੁਰ ਵਾਰ ਨੇ ਜਾਵੈ। ਕੇਵਲ ਮਿੱਤਰਾਂ ਨੂੰ ਹੀ ਨਹੀਂ, ਵੈਰੀਆਂ ਨੂੰ ਵੀ ਉਸੇ ਪਿਤਾ ਦੇ ਪੁੱਤਰ ਸਮਝਣਾ ਤੇ ਉਹਨਾਂ ਨਾਲ ਵੀ ਉਸੇ ਤਰ੍ਹਾਂ ਵੰਡ ਕੇ ਛਕਣਾ ਬਣਦਾ ਏ, ਜਿਸ ਤਰ੍ਹਾਂ ਮਿੱਤਰਾਂ ਨਾਲ ਛਕੀਦਾ ਏ। ਦੇਗ ਤਿਆਰ ਗੁਰ ਹੋਈ, ਉਸ ਸਮੇਂ ਵੈਰੀ ਕਿਨ ਆਵੈ। ਪਰਮ ਮੀਤ ਸਮ ਤਾਹੇ ਛਕਾਵੇ, ਵੈਰੀ ਮਿੱਤਰਨ ਕੋ ਸਮ ਦੈ ਹੈ। ਬਚੇ ਸੋ ਪਾਛੇ ਖੁਦ ਖਾ ਲੈ ਹੈ, ਨਹਿ ਤੋ ਲੰਗਰ ਮਸਤ ਬਣੇ ਹੈ। ਗੁਰ ਕੇ ਸਿੱਖ ਨਾਲ ਤਾਂ ਜੋ ਵੈਰ ਕਰਨ ਵੀ ਆਵੇ, ਉਹ ਵੀ ਗੁਰੂ ਕੇ ਲੰਗਰ ਲਈ ਆਮੰਤ੍ਰਿਤ ਹੁੰਦਾ ਏ।

ਸਾਧ ਸੰਗਤ ਜੀ, ਇੱਕ ਵਾਰਤਾ ਬਾਬਾ ਸਾਹਿਬ ਸਿੰਘ ਜੀ ਬੇਦੀ ਬਾਰੇ ਦੱਸੀ ਜਾਂਦੀ ਹੈ। ਫਰਖ ਸਈਅਰ ਤੇ ਉਸ ਦੇ ਜਾਨਸ਼ੀਨ ਸਿੱਖਾਂ ਦੇ ਜਾਨੀ ਦੁਸ਼ਮਣ ਬਣੇ ਹੋਏ ਸਨ। ਸਿੱਖਾਂ ਦੇ ਧਾਰਮਿਕ ਆਗੂ ਹੋਣ ਕਾਰਨ ਬਾਬਾ ਸਾਹਿਬ ਸਿੰਘ ਜੀ ਉਹਨਾਂ ਦੀ ਅੱਖ ਵਿੱਚ ਬਹੁਤ ਖਟਕਦੇ ਸਨ। ਉਹਨਾਂ ਨੂੰ ਬਾਗੀ ਗਰਦਾਣਿਆ ਗਿਆ ਸੀ ਤੇ ਉਹਨਾਂ ਦੇ ਸਿਰ ਤੇ ਇਨਾਮ ਲਾਇਆ ਗਿਆ ਸੀ। ਬਾਬਾ ਜੀ ਕਾਨੂੰ ਵਾਣ ਦੇ ਜੰਗਲ ਵਿੱਚ ਇੱਕ ਕੁਟੀਆ ਵਿੱਚ ਰਹਿੰਦੇ ਸਨ। ਦੀਨ ਮੁਹੰਮਦ, ਇੱਕ ਮੁਸਲਮਾਨ ਫੌਜਦਾਰ ਨੂੰ ਇਸ ਦਾ ਪਤਾ ਲੱਗਾ ਤਾਂ ਉਸ ਨੇ ਉਹਨਾਂ ਦੀ ਤਲਾਸ਼ ਵਿੱਚ ਇਹ ਜੰਗਲ ਗਾਉਣਾ ਸ਼ੁਰੂ ਕਰ ਦਿੱਤਾ। ਕਈ ਦਿਨਾਂ ਬਾਅਦ ਉਸ ਦੀ ਨਜ਼ਰ ਬਾਬੇ ਉੱਤੇ ਜਾ ਪਈ, ਜੋ ਉਸ ਵੇਲੇ ਇੱਕ ਨਦੀ ਦੇ ਕਿਨਾਰੇ ਬੈਠੇ ਪਾਣੀ ਵਿੱਚੋਂ ਅੰਜਲੀ ਭਰ ਰਹੇ ਸਨ। ਤਲਵਾਰ ਧੂ ਕੇ ਫੌਜਦਾਰ ਉਹਨਾਂ ਨੂੰ ਮਾਰਨ ਲਈ ਅੱਗੇ ਹੋਇਆ ਤਾਂ ਕੀ ਵੇਖਦਾ ਏ ਕਿ ਬਾਬੇ ਦੀ ਅੰਜਲੀ ਵਿੱਚ ਇੱਕ ਬਿੱਛੂ ਹੈ, ਜਿਸ ਨੂੰ ਉਹ ਪਾਣੀ ਵਿੱਚੋਂ ਬਾਹਰ ਕੱਢਣ ਦਾ ਯਤਨ ਕਰ ਰਹੇ ਨੇ, ਪਰ ਉਹ ਬਿੱਛੂ ਡੰਗ ਮਾਰਦਾ ਏ ਤੇ ਅੰਜਲੀ ਖੁੱਲ ਜਾਂਦੀ ਹੈ, ਉਹ ਫਿਰ ਪਾਣੀ ਵਿੱਚ ਡਿੱਗ ਪੈਂਦਾ ਏ। ਸਾਧ ਸੰਗਤ ਜੀ, ਇਸ ਤਰ੍ਹਾਂ ਬਾਰ ਬਾਰ ਹੋਈ ਜਾਂਦਾ ਏ। ਬਾਬਾ ਜੀ ਬਿੱਛੂ ਨੂੰ ਕੱਢਣ ਦਾ ਯਤਨ ਕਰਦੇ ਨੇ, ਬਿੱਛੂ ਡੰਗ ਮਾਰਦਾ ਏ ਤੇ ਮੁੜ ਪਾਣੀ ਵਿੱਚ ਡਿੱਗ ਪੈਂਦਾ ਏ। ਇਹ ਵੇਖ ਕੇ ਸਾਧ ਸੰਗਤ ਜੀ ਦੀਨ ਮੁਹੰਮਦ ਬਾਬਾ ਜੀ ਨੂੰ ਮਾਰਨਾ ਤਾਂ ਭੁੱਲ ਗਿਆ ਤੇ ਬੋਲਿਆ, ਤੂੰ ਇਸ ਮੂਜ਼ੀ ਨੂੰ ਛੋੜ ਕਿਉਂ ਨਹੀਂ ਦਿੰਦਾ? ਬਾਬਾ ਜੀ ਨੇ ਪਰਤ ਕੇ ਪਿਛਾਂ ਵੱਲ ਵੇਖਿਆ ਤੇ ਕਿਹਾ, ਜੇ ਇਹ ਆਪਣੀ ਡੰਗ ਮਾਰਨ ਦੀ ਬਾਣ ਨਹੀਂ ਛੱਡਦਾ ਤਾਂ ਮੈਂ ਆਪਣੀ ਪਰੋਪਕਾਰ ਦੀ ਬਾਣ ਕਿਵੇਂ ਛੋੜ ਦਿਆਂ? ਦੀਨ ਮੁਹੰਮਦ ਬੜਾ ਪ੍ਰਭਾਵਿਤ ਹੋਇਆ। ਉਸਨੇ ਆਪਣੀ ਤਲਵਾਰ ਵਾਪਸ ਮਿਆਨ ਵਿੱਚ ਪਾਲੀ ਤੇ ਆਖਣ ਲੱਗਾ, ਆਇਆ ਤਾਂ ਮੈਂ ਤੁਹਾਨੂੰ ਮਾਰਨ ਸਾਂ, ਪਰ ਹੁਣ ਮਾਰਾਂਗਾ ਨਹੀਂ। ਤੁਸੀਂ ਚੁੱਪ ਚਾਪ ਮੇਰੇ ਮਗਰ ਤੁਰੇ ਆਓ, ਮੈਂ ਤੁਹਾਨੂੰ ਸਰਕਾਰੇ ਪੇਸ਼ ਕਰਨਾ ਏ। ਤੂੰ ਸਿੱਖ ਹੈ, ਬਾਗੀ ਹੈ, ਮੈਂ ਤੈਨੂੰ ਮਾਰਿਆ ਤਾਂ ਨਹੀਂ ਪਰ ਛੱਡ ਵੀ ਨਹੀਂ ਸਕਦਾ। ਸਾਧ ਸੰਗਤ ਜੀ, ਬਾਬਾ ਜੀ ਕਹਿਣ ਲੱਗੇ, ਇਹ ਕੌਣ ਜਾਣਦਾ ਏ ਕਿਸ ਨੇ ਕਿਸ ਨੂੰ ਕਿਹੜੀ ਸਰਕਾਰੇ ਪੇਸ਼ ਕਰਨਾ ਏ। ਫਿਰ ਮੁਸਕਰਾਏ ਤੇ ਨਾਲ ਤੁਰ ਪਏ। ਤੁਰਦਿਆਂ ਨੂੰ ਜੰਗਲ ਵਿੱਚ ਹੀ ਤਕਾਲਾਂ ਪੈ ਗਈਆਂ। ਦੀਨ ਮੁਹੰਮਦ ਕਹਿਣ ਲੱਗਾ, ਹੁਣ ਸ਼ਾਮ ਡੂੰਘੀ ਹੋ ਗਈ ਹੈ, ਕੋਈ ਚੰਗੀ ਥਾਂ ਵੇਖ ਕੇ ਰਾਤ ਕੱਟ ਲਈਏ। ਬਾਬਾ ਜੀ ਕਹਿਣ ਲੱਗੇ, ਮੇਰੀ ਕੁੱਲੀ ਇੱਥੋਂ ਬਹੁਤੀ ਦੂਰ ਨਹੀਂ, ਚਾਹੋ ਤਾਂ ਰਾਤ ਉੱਥੇ ਹੀ ਕੱਟ ਲਈਏ ਤੇ ਰੋਟੀ ਟੁੱਕ ਵੀ ਖਾ ਲਈਏ। ਦੀਨ ਮੁਹੰਮਦ ਮੰਨ ਗਿਆ। ਜਦ ਉਹ ਝੁੱਗੀ ਕੋਲ ਪਹੁੰਚੇ ਤਾਂ 13-14 ਵਰਿਆਂ ਦੀ ਇੱਕ ਗੂੰਗੀ ਬੋਲੀ ਕੁੜੀ ਨੇ ਉਹਨਾਂ ਦਾ ਸਵਾਗਤ ਕੀਤਾ। ਇਸ ਲੜਕੀ ਨੂੰ ਨਿੱਕੀ ਹੁੰਦੀ ਨੂੰ ਹੀ

ਭਾਗੀ ਸਮਝ ਕੇ ਉਸਦੇ ਮਾਪੇ ਜੰਗਲ ਵਿੱਚ ਛੱਡ ਗਏ ਸਨ ਤੇ ਬਾਬਾ ਸਾਹਿਬ ਸਿੰਘ ਜੀ ਨੇ ਹੀ ਉਸ ਨੂੰ ਪਾਲਿਆ ਸੀ। ਸਰੋਤਿਓ, ਤੁਸੀਂ ਸਰਵਣ ਕਰ ਰਹੇ ਹੋ ਪ੍ਰੋਗਰਾਮ ਹਰ ਅਕਾਲ ਉਸਤਤ ਆਕਾਸ਼ਵਾਣੀ FM ਬਠਿੰਡਾ 101.1 ਮੈਗਾਹਰਟਜ਼ ਤੇ। ਦੋਸਤੋ, ਆਪ ਜੀ ਦੀ ਸੇਵਾ ਦੇ ਵਿੱਚ ਇਹ ਪ੍ਰੋਗਰਾਮ ਆਪ ਜੀ ਦਾ ਦਾਸ ਗੁਰੂ ਘਰ ਦਾ ਕੁੱਕਰ ਬਲਜੀਤ ਸ਼ਰਮਾ ਤੇ ਸਤਪਾਲ ਬਰਾੜ ਜੀ ਆਪਣੇ ਸਾਂਝੇ ਉੱਦਮ ਨਾਲ ਪੇਸ਼ ਕਰ ਰਹੇ ਨੇ। ਸਾਰੇ ਲੋਕ ਝੁੱਗੀ ਵਿੱਚ ਆ ਗਏ ਤੇ ਬਾਬਾ ਤੇ ਦੀਨ ਮੁਹੰਮਦ ਮੂੰਹ ਹੱਥ ਧੋ ਕੇ ਬੈਠ ਗਏ। ਉਸ ਲੜਕੀ ਕੋਲ ਅੰਬ ਦਾ ਆਚਾਰ ਤੇ 4 ਰੋਟੀਆਂ ਹੀ ਸਨ, 2 ਬਾਬਾ ਜੀ ਲਈ ਤੇ 2 ਆਪਣੇ ਲਈ ਜੋ ਉਸਨੇ ਪਕਾ ਰੱਖੀਆਂ ਸਨ। ਉਹ 4 ਲੈ ਆਈ। ਬਾਬਾ ਜੀ ਨੇ 2 ਰੋਟੀਆਂ ਦੀਨ ਮੁਹੰਮਦ ਦੀ ਥਾਲੀ ਵਿੱਚ ਰੱਖ ਦਿੱਤੀਆਂ, ਇੱਕ ਆਪਣੇ ਅੱਗੇ ਰੱਖ ਲਈ ਤੇ ਇੱਕ ਉਸ ਲੜਕੀ ਅੱਗੇ। ਫਿਰ ਦੀਵਾ ਗੁੱਲ ਕਰ ਦਿੱਤਾ। ਦੀਨ ਮੁਹੰਮਦ ਘਬਰਾ ਗਿਆ, ਪਰ ਬਾਬਾ ਜੀ ਕਹਿਣ ਲੱਗੇ ਭੰਬਟ ਨਾ ਆ ਜਾਣ, ਸੋ ਦੀਵਾ ਬੁਝਾ ਦਿੱਤਾ ਏ। ਦੀਨ ਮੁਹੰਮਦ ਨੂੰ ਬਹੁਤ ਭੁੱਖ ਲੱਗੀ ਹੋਈ ਸੀ। ਉਸਨੇ 2 ਰੋਟੀਆਂ ਮੁਕਾ ਲਈਆਂ। ਬਾਬਾ ਜੀ ਹਨੇਰੇ ਵਿੱਚ ਹੱਥ ਮੂੰਹ ਹਿਲਾਈ ਜਾਣ, ਪਰ ਉਹਨਾਂ ਰੋਟੀ ਖਾਧੀ ਕੋਈ ਨਾ, ਸਗੋਂ ਆਪਣੀ ਰੋਟੀ ਵੀ ਦੀਨ ਮੁਹੰਮਦ ਅੱਗੇ ਹੀ ਰੱਖ ਦਿੱਤੀ। ਲੜਕੀ ਨੇ ਵੀ ਆਪਣੀ ਰੋਟੀ ਚੁੱਪ ਚੁਪੀਤੇ ਦੀਨ ਮੁਹੰਮਦ ਅੱਗੇ ਹੀ ਰੱਖ ਦਿੱਤੀ। ਉਹ 4 ਰੋਟੀਆਂ ਖਾ ਰੱਜ ਕੇ ਇਹ ਸੋਚਦਾ ਸੋਚਦਾ ਸੌਂ ਗਿਆ ਕਿ ਬਾਬੇ ਨੇ ਦੀਵਾ ਕਿਉਂ ਬੁਝਾਇਆ ਸੀ। ਸੁੱਤਿਆਂ ਉਸ ਨੂੰ ਸੁਪਨਾ ਆਇਆ ਜਿਸ ਵਿੱਚ ਉਸ ਵੇਖਿਆ ਉਹ ਰਾਤ ਵਾਂਗ ਖਾਣੇ ਤੇ ਬੈਠਾ ਏ ਤੇ ਦੀਵਾ ਬੁਝਣ ਮਗਰੋਂ ਬਾਬੇ ਨੇ ਵੀ ਤੇ ਉਸ ਲੜਕੀ ਨੇ ਵੀ ਹਨੇਰੇ ਵਿੱਚ ਆਪੋ ਆਪਣੀਆਂ ਰੋਟੀਆਂ ਉਸ ਦੀ ਥਾਲੀ ਵਿੱਚ ਰੱਖ ਦਿੱਤੀਆਂ ਤੇ ਆਪ ਝੂਠੀ ਮੁੱਠੀ ਰੋਟੀ ਖਾਂਦੇ ਰਹੇ। ਤੜਕੇ ਉੱਠ ਕੇ ਉਸ ਨੇ ਬਾਬਾ ਜੀ ਤੋਂ ਵਿਦਾਇਗੀ ਮੰਗੀ ਤੇ ਕਿਹਾ, ਗੁਰੂ ਦਿਆ ਸਿੱਖਾ, ਤੈਨੂੰ ਕੋਈ ਨਹੀਂ ਮਾਰ ਸਕਦਾ। ਵਿਛੜਨ ਲੱਗਿਆ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ। ਸਾਧ ਸੰਗਤ ਜੀ, ਵੰਡ ਕੇ ਛਕਣ ਵਾਲੇ ਦੈਵੀ ਪਿਆਰ ਦੇ ਸਾਧਕ ਹੁੰਦੇ ਨੇ। ਰੱਬ ਦੇ ਜੀਆਂ ਨੂੰ ਪਿਆਰ ਕੀਤੇ ਬਿਨਾਂ ਅਸੀਂ ਰੱਬ ਨੂੰ ਕਿਵੇਂ ਪਿਆਰ ਕਰ ਸਕਦੇ ਹਾਂ, ਉਸ ਨੂੰ ਪਿਆਰੇ ਕਿਵੇਂ ਲੱਗ ਸਕਦੇ ਹਾਂ। ਆਪਣੀ ਘਾਲ ਕਮਾਈ ਨੂੰ ਹੋਰਨਾਂ ਨਾਲ ਵੰਡਣਾ ਰੱਬ ਨਾਲ ਪਿਆਰ ਦੀ ਸਾਖ ਭਰਨਾ ਹੈ ਸਾਧ ਸੰਗਤ ਜੀ।

ਸਤਸੰਗ ਜੀ ਇਹ ਪੂਰਨੇ ਤਾਂ ਬਾਬੇ ਨਾਨਕ ਨੇ ਆਪ ਪਾਏ ਸਨ। ਜਦ ਸੁਲਤਾਨਪੁਰ ਲੋਧੀ ਆਪ ਜੀ ਨੇ ਮੋਦੀ ਖਾਨੇ ਦਾ ਕੰਮ ਸੰਭਾਲਿਆ, ਜੋ ਕੁਛ ਆਲੂਫਾ, ਆਲੂਫਾ ਦਾ ਅਰਥ ਹੁੰਦਾ ਹੈ ਸਤਸੰਗਤ ਜੀ ਭੱਤਾ, ਨਾਨਕ ਜੀ ਨੂੰ ਮਿਲੇ ਖਵਾਏ ਪਰਮੇਸਰ ਕੇ ਅਰਥ ਦੇਵੈ ਔਰ ਰਾਤ ਕੋ ਕੀਰਤਨ ਹੋਵੇ। ਸਭ ਕੋਈ ਰੋਟੀਆਂ ਲੱਗਾ ਬਾਬੇ ਦੇ ਪਿੱਛੇ ਖਾਵਣ, ਬਾਬੇ ਦੇ ਪ੍ਰਸਾਦ ਸਭ ਸੁਖਾਲੀ ਹੋਈ। ਅਤੇ ਜਾ ਬਾਬੇ ਦੀ ਰਸੋਈ ਹੋਵੇ ਤਾਂ ਸਭ ਆਏ ਬਹਿਣ। ਸਤਸੰਗਤ ਜੀ ਇਸ ਨੇਮ ਵਿੱਚੋਂ ਹੀ ਗੁਰੂ ਕੇ ਲੰਗਰ ਦਾ ਮੁੱਢ ਬੱਝਾ ਏ ਤੇ ਉਸ ਵਿੱਚੋਂ ਸੰਗਤ ਤੇ ਪੰਗਤ ਦੀ ਏਕਤਾ ਸਥਾਪਿਤ ਹੋਈ ਹੈ। ਵੰਡ ਛਕਣ ਦੇ ਆਸ਼ੇ ਵਿੱਚੋਂ ਹੀ ਦਸਵੰਧ ਦੀ ਸੰਸਥਾ ਸਥਾਪਿਤ ਹੋਈ ਤੇ ਸਿੱਖਾਂ ਦੇ ਦਸਵੰਧ ਤੋਂ ਜੁੜੀ ਮਾਇਆ ਕੌਮ ਦੀ ਉਸਾਰੀ ਤੇ ਖਰਚ ਹੋਣ ਲੱਗੀ। ਆਪਣੀ ਕਮਾਈ ਦਾ ਦਸਵਾਂ ਹਿੱਸਾ ਧਾਰਮਿਕ ਕਾਰਜਾਂ ਲਈ ਕੱਢਣਾ ਸਿੱਖਾਂ ਲਈ ਰਹਿਤ ਦਾ ਭਾਗ ਬਣ ਗਿਆ। ਸਤਸੰਗਤ ਜੀ ਦਸ ਨੱਖ ਕਾਰੇ ਜੋ ਕਾਰ ਕਮਾਵੈ, ਤਾ ਕਾਰੇ ਜੋ ਧਾਣੇ ਘਰ ਮੈਂ ਆਵੈ, ਤਿਸਤੇ ਗੁਰ ਦਸੋਂਦ ਜੋ ਦੇਈ, ਸਿੰਘ ਸੁਯਸ਼ ਬਹੁ ਜਗ ਮੈਂ ਲਈ। ਵੰਡ ਕੇ ਛਕਣਾ ਸਿੱਖ ਸਮਾਜਵਾਦ ਦਾ ਆਦਰਸ਼ਕ ਵਾਕ ਹੈ। ਸਮਾਜਿਕ ਉੱਨਤੀ ਦੇ ਦੋ ਪੱਖ ਮੰਨੇ ਜਾਂਦੇ ਨੇ, ਵਿਆਪਕ ਉਥਾਨ ਤੇ ਸਾਂਝਾ ਕਲਿਆਣ। ਵਿਆਪਕ ਉਥਾਨ ਸਮੁੱਚੇ ਸਮਾਜ ਦੀਆਂ ਸਮੁੱਚੀਆਂ ਕਿਰਿਆਵਾਂ ਦੀ ਸਫਲਤਾ ਤੇ ਸਮੁੱਚੀ ਭਲਾਈ ਦਾ ਸੰਕਲਪ ਹੈ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਹਾਂ ਤਾਹਾਂ ਰੱਛਿਆ ਰਿਆਇਤ, ਪੰਥ ਕੀ ਜੀਤ ਤੇ ਸਰਬੱਤ ਕਾ ਭਲਾ, ਜਿਹੇ ਵਾਕ ਵਿਆਪਕ ਉਥਾਨ ਦੀ ਹੀ ਅਰਦਾਸ ਨੇ। ਵੰਡ ਛਕਣ ਦਾ ਸੰਕਲਪ ਸਾਂਝੇ ਕਲਿਆਣ ਦਾ ਸੰਕਲਪ ਹੈ। ਇਸ ਦਾ ਮੂਲਾ ਆਧਾਰ ਵਿਸ਼ਵ ਪਿਆਰ ਹੈ। ਕਮਿਊਨਿਜ਼ਮ ਵਰਗ ਪਿਆਰ ਵਾਲੀ ਏਕਤਾ ਦਾ ਪ੍ਰਚਾਰ ਕਰਦਾ ਏ ਸਿੱਖ ਸਮਾਜਵਾਦ ਵਿਸ਼ਵ ਪਿਆਰ ਵਾਲੀ ਏਕਤਾ ਦਾ। ਸਿੱਖ ਸਮਾਜਵਾਦ ਗਰੀਬਾਂ ਦਰਦਮੰਦਾਂ ਦਾ ਦੁੱਖ ਨਿਵਾਰਨ ਦਾ ਦਾਅਵੇਦਾਰ ਹੈ, ਪਰ ਅਮੀਰ ਨੂੰ ਨਫ਼ਰਤ ਨਹੀਂ ਕਰਦਾ। ਇਸ ਵਿੱਚ ਕੋਈ ਕਿਸੇ ਦਾ ਦੁਸ਼ਮਣ ਨਹੀਂ, ਸਭ ਸਾਂਝੀਵਾਲ ਨੇ। ਇਸੇ ਲਈ ਇਹ ਧਰਮ ਖੂਨੀ ਇਨਕਲਾਬ ਦਾ ਨਹੀਂ, ਪਿਆਰ ਦੇ ਇਨਕਲਾਬ ਦਾ ਹਾਮੀ ਹੈ। ਪਿਆਰ ਦਾ ਇਨਕਲਾਬ ਲਿਆਉਣ ਵਾਲਿਆਂ ਨੂੰ ਮਨੁੱਖਤਾ ਰਾਹੀਂ ਰੱਬ ਨਾਲ ਜੁੜਨ ਵਾਲਿਆਂ ਨੂੰ, ਕਿਰਤ ਦਾ ਸਤਿਕਾਰ ਸਥਾਪਿਤ ਕਰਨ ਵਾਲਿਆਂ ਨੂੰ, ਦਰਦਮੰਦਾਂ ਦਾ ਦਰਦ ਵੰਡਾਉਣ ਵਾਲਿਆਂ ਨੂੰ ਅਰਦਾਸ ਵਿੱਚ ਸ਼ਰਧਾਂਜਲੀ ਦੇਣ ਲਈ ਉਹਨਾਂ ਪਿਆਰ ਮੂਰਤ ਗੁਰਮੁੱਖਾਂ ਦਾ ਧਿਆਨ ਧਰਨ ਦਾ ਆਦੇਸ਼ ਹੈ ਜਿਨ੍ਹਾਂ ਵੰਡ ਕੇ ਛਕਿਆ।

ਸਾਧ ਸੰਗਤ ਜੀ, ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਹੁਣ ਆਪਣੇ ਦਾਸ ਬਲਜੀਤ ਸ਼ਰਮਾ ਤੇ ਸਤਪਾਲ ਬਰਾੜ ਜੀ ਨੂੰ ਅੱਜ ਦਾ ਹਰ ਅਕਾਲ ਉਸਤਤ ਪ੍ਰੋਗਰਾਮ ਸੰਪੂਰਨ ਕਰਨ ਦੀ ਦਿਓ ਆਗਿਆ। ਫੇਰ ਮਿਲਣ ਦੀ ਆਸ ਨਾਲ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਸਤਪਾਲ ਬਰਾੜ ਜੀ।

0: ਹੁਣੇ ਤੁਸੀਂ ਪ੍ਰੋਗਰਾਮ ਗੱਲਾਂ ਚੋਂ ਗੱਲ ਤਹਿਤ ਸੁਣ ਰਹੇ ਸੀ। ਵਿਸ਼ੇਸ਼ ਪ੍ਰੋਗਰਾਮ ਹਰ ਅਕਾਲ ਉਸਤ ਤਹਿਤ ਇੱਕ ਵਿਸ਼ੇਸ਼ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ। ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਸੀ ਸ਼੍ਰੀ ਬਲਜੀਤ ਸ਼ਰਮਾ। ਸੰਪਾਦਨ ਸੀ ਜੀ ਸਤਪਾਲ ਬਰਾੜ ਦਾ। ਪ੍ਰੋਗਰਾਮ ਤਹਿਤ ਸੁਣਦੇ ਹਾਂ ਸੰਦੇਸ਼।
1: ਇਨਸ਼ੋਰੈਂਸ PGD ਇਨ ਵੈਬ ਡਿਜ਼ਾਈਨ MA ਇੰਗਲਿਸ਼ ਹਿੰਦੀ ਅਤੇ ਪੰਜਾਬੀ MCOM MSC ਮੈਥਸ MSC IT MBA

0: ਇਹਦੇ ਵਿੱਚ ਵੱਡਾ ਸੁਧਾਰ ਕੀਤਾ। ਇਸ ਬੱਸ ਦੇ ਅੰਦਰ ਵੀ ਕੈਮਰਾ ਹੋਊਗਾ ਸਵਾਰੀਆਂ ਨੂੰ ਦੇਖਣ ਦੇ ਲਈ ਕਿੰਨੀਆਂ ਸਵਾਰੀਆਂ ਬੈਠੀਆਂ ਨੇ ਕਿੰਨੀਆਂ ਨਹੀਂ, ਔਰ ਬਾਹਰ ਵੀ ਕੈਮਰਾ ਹੋਊਗਾ। ਇੰਟਰਨਲ ਤੇ ਐਕਸਟਰਨਲ ਦੋ ਕੈਮਰੇ ਲਗਾਏ ਜਾਣਗੇ। ਇਹਦੇ ਨਾਲ ਹੀ ਨਾਲ ਲੇਟੈਸਟ GPS ਸਿਸਟਮ ਸ਼ਾਮਲ ਕੀਤਾ ਜਾ ਰਿਹਾ ਤਾਂ ਕਿ ਸਾਡੇ ਆਫਿਸਰ ਸਾਹਿਬਾਨ ਮੋਨੀਟਰਿੰਗ ਕਰ ਸਕਣ।
1: ਉਨ੍ਹਾਂ ਇਹ ਵੀ ਕਿਹਾ ਕਿ ਆਨਲਾਈਨ ਟਿਕਟਿੰਗ ਦੀ ਸਹੂਲਤ ਵੀ ਜਲਦ ਹੀ ਚਾਲੂ ਕੀਤੀ ਜਾਏਗੀ। ਨਵੇਂ ਬੇੜੇ ਤੇ ਜੋੜੇ ਜਾਣ ਨਾਲ ਹੋਰ ਬੱਸਾਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਪਨਬੱਸ ਅਤੇ PRTC ਦੋਵਾਂ ਲਈ ਕੁੱਲ ਜਨਤਕ ਟਰਾਂਸਪੋਰਟ ਬੱਸਾਂ ਦੀ ਗਿਣਤੀ ਵਧਾ ਕੇ 3,546 ਕਰ ਦਿੱਤੀ ਜਾਏਗੀ। ਪੰਜਾਬ ਭਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਤਹਿਤ ਘਰ ਘਰ ਜਾ ਕੇ ਗਣਨਾ ਕਰਨ ਦੀ ਪ੍ਰਕਿਰਿਆ ਨਿਰੰਤਰ ਤੇਜ਼ੀ ਨਾਲ ਚੱਲ ਰਹੀ ਹੈ। ਇਸ ਮੁਹਿੰਮ ਨੂੰ ਹੋਰ ਹੁਲਾਰਾ ਦੇਣ ਅਤੇ ਜਨਤਾ ਦੀ ਵੱਧ ਤੋਂ ਵੱਧ ਹਿੱਸੇਦਾਰੀ ਨੂੰ ਉਤਸ਼ਾਹਿਤ ਕਰਨ ਲਈ ਅੱਜ ਪੰਜਾਬ ਭਰ ਦੇ ਸਾਰੇ ਵੋਟ ਕੇਂਦਰਾਂ ਤੇ ਵਿਸ਼ੇਸ਼ ਕੈਂਪ ਲਾਇਆ ਗਿਆ। ਅੱਜ ਦੀ ਤਰ੍ਹਾਂ ਇਹ ਕੈਂਪ ਭਲਕੇ 12 ਜੁਲਾਈ ਨੂੰ ਵੀ ਸਵੇਰੇ 8 ਵਜੇ ਤੋਂ ਦੁਪਹਿਰ ਬਾਅਦ 3 ਵਜੇ ਤੱਕ ਲਾਇਆ ਜਾਏਗਾ। ਇਨ੍ਹਾਂ ਕੈਂਪਾਂ ਦੌਰਾਨ ਬਾਕੀ ਰਹਿੰਦੇ ਗਣਨਾ ਫਾਰਮ ਭਰੇ, ਇਕੱਠੇ ਅਤੇ ਡਿਜੀਟਾਈਜ਼ ਕੀਤੇ ਜਾ ਰਹੇ ਨੇ। ਵੋਟਰ ਸੂਚੀਆਂ ਦੀ ਖਾਮੀਆਂ ਤੇ ਫਰਕ ਨੂੰ ਦੂਰ ਕੀਤਾ ਜਾ ਰਿਹਾ ਤੇ ਨਾਗਰਿਕਾਂ ਨੂੰ ਉਨ੍ਹਾਂ ਦੇ ਵੋਟ ਦੇ ਵੇਰਵਿਆਂ ਨੂੰ ਅਪਡੇਟ ਅਤੇ ਤਸਦੀਕ ਕਰਨ ਵਿੱਚ ਮਦਦ ਕੀਤੀ ਜਾ ਰਹੀ ਹੈ। ਚੰਡੀਗੜ੍ਹ ਵਿੱਚ ਵੀ ਇਹ 2 ਦਿਨਾਂ ਦੇ ਵਿਸ਼ੇਸ਼ ਕੈਂਪ ਲਾਏ ਜਾ ਰਹੇ ਨੇ। ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਚੋਣ ਵਿਭਾਗ ਨੇ ਵਿਸ਼ੇਸ਼ ਗਹਿਣ ਸੋਧ SIR ਬਾਰੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ ਦੇ ਸਹਿਯੋਗ ਨਾਲ ਅੱਜ ਸੁਖਨਾ ਝੀਲ ਵਿਖੇ ਨੁੱਕੜ ਨਾਟਕ ਵੀ ਕਰਾਇਆ। ਦਿਲਚਸਪ ਪੇਸ਼ਕਾਰੀ ਰਾਹੀਂ ਕਲਾਕਾਰਾਂ ਨੇ ਵੋਟਰ ਸੂਚੀਆਂ ਨੂੰ ਅਪਡੇਟ ਕਰਨ ਦੀ ਮਹੱਤਤਾ ਨੂੰ ਉਜਾਗਰ ਕੀਤਾ। ਵੋਟਰਾਂ ਨੂੰ ਚੰਡੀਗੜ੍ਹ ਲਈ ਆਖਰੀ ਤਰੀਕ 14 ਜੁਲਾਈ 2026 ਤੋਂ ਪਹਿਲਾਂ ਆਪਣੇ ਗਣਨਾ ਫਾਰਮ ਜਮ੍ਹਾਂ ਕਰਾਉਣ ਦੀ ਤਾਕੀਦ ਕੀਤੀ ਗਈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xhandle@AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤੀ ਜਨਤਾ ਪਾਰਟੀ ਭਾਜਪਾ ਪੰਜਾਬ ਦੇ ਇੱਕ ਵਫਦ ਨੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਅੱਜ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਤੇ ਅਬੋਹਰ ਨਗਰ ਨਿਗਮ ਮੇਅਰ ਚੋਣ ਦੌਰਾਨ ਬੇਨੇਮੀਆਂ ਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦਾ ਇਲਜ਼ਾਮ ਲਾਉਂਦੇ ਹੋਏ ਇੱਕ ਮੰਗ ਪੱਤਰ ਸੌਂਪਿਆ। ਸ਼੍ਰੀ ਢਿੱਲੋਂ ਦੇ ਨਾਲ ਹੋਰਨਾਂ ਤੋਂ ਇਲਾਵਾ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ, ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਵੀ ਮੌਜੂਦ ਸਨ। ਮੰਗ ਪੱਤਰ ਵਿੱਚ ਪੰਜਾਬ ਸਰਕਾਰ ਤੇ ਇਸ ਦੇ ਅਧਿਕਾਰੀਆਂ ਦੀ ਚੋਣ ਦੇ ਸੰਚਾਲਨ ਵਿੱਚ ਕਥਿਤ ਧੱਕੇਸ਼ਾਹੀ ਤੇ ਭਾਜਪਾ ਦੀਆਂ ਚਿੰਤਾਵਾਂ ਦਾ ਵੇਰਵਾ ਦਿੱਤਾ ਗਿਆ ਹੈ। ਪਾਰਟੀ ਨੇ ਰਾਜਪਾਲ ਨੂੰ ਪਾਰਦਰਸ਼ਿਤਾ, ਨਿਰਪੱਖਤਾ, ਜਵਾਬਦੇਹੀ ਅਤੇ ਲੋਕਤੰਤਰੀ ਨਿਯਮਾਂ ਤੇ ਕਾਨੂੰਨ ਦੇ ਰਾਜ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਦਖਲ ਦੇਣ ਦੀ ਅਪੀਲ ਕੀਤੀ ਹੈ।
2: हमने राज्यपाल को सारी पोजीशन क्लियर कर दी, मेमोरेंडम देकर आए हैं, उसमें बात बता दी कि हमारे 28 जीते हुए मेंबर थे, एक हमारा विधायक था 29 थे, उनके पास 20 थे, उन्होंने पूरी कोशिश की कि हमारा जो उनका मेयर डिक्लेयर हो जाए। ऐसे उन्होंने नंगल पे किया, ऐसे उन्होंने राजपुरे में किया, ऐसे उन्होंने पता चला कपूरथले में भी ऐसे किया।
1: ਇਸ ਦੌਰਾਨ ਅਬੋਹਰ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਦੀਆਂ ਚੋਣਾਂ ਕੱਲ ਸ਼ਾਮ ਨੂੰ ਮੁਲਤਵੀ ਕਰ ਦਿੱਤੀਆਂ ਗਈਆਂ ਸਨ। ਪੰਜਾਬ ਵਿੱਚ ਨਸ਼ਾ ਵਿਰੋਧੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਨੂੰ ਜ਼ਮੀਨੀ ਪੱਧਰ ਤੇ ਹੋਰ ਮਜ਼ਬੂਤ ਕਰਦਿਆਂ ਸੂਬਾ ਸਰਕਾਰ ਨੇ ਪਿੰਡਾਂ ਦਾ ਹਾਲ ਐਕਸ਼ਨ ਪਲਾਨ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ। ਇੱਕ ਢਾਂਚਾਗਤ ਯੋਜਨਾ ਜਿਸ ਦਾ ਉਦੇਸ਼ ਲੋਕਾਂ ਦੀ ਹਿੱਸੇਦਾਰੀ ਵਧਾਉਣਾ ਤੇ ਨਸ਼ਿਆਂ ਵਿਰੁੱਧ ਲੜਾਈ ਵਿੱਚ ਲੋਕਾਂ ਨੂੰ ਹੋਰ ਸਰਗਰਮੀ ਨਾਲ ਸ਼ਾਮਲ ਕਰਨਾ ਹੈ। ਇਸ ਐਕਸ਼ਨ ਪਲਾਨ ਨੂੰ ਜੂਨ ਮਹੀਨੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਜਾਇਜ਼ਾ ਮੀਟਿੰਗ ਪਿੰਡਾਂ ਦਾ ਹਾਲ CM ਦੇ ਨਾਲ ਦੌਰਾਨ ਅੰਤਿਮ ਰੂਪ ਦਿੱਤਾ ਗਿਆ ਸੀ। ਐਕਸ਼ਨ ਪਲਾਨ ਵਿੱਚ ਜ਼ਿਲ੍ਹਾ ਤੇ ਸੂਬਾ ਪੱਧਰੀ ਜਾਇਜ਼ਾ ਮੀਟਿੰਗਾਂ, ਹਰ ਪਿੰਡ ਲਈ ਵਿਸ਼ੇਸ਼ ਨਸ਼ਾ ਵਿਰੋਧੀ ਰਣਨੀਤੀ ਅਤੇ ਸੂਬੇ ਭਰ ਵਿੱਚ ਇਸ ਦੇ ਨਿਰੰਤਰ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਨਿਗਰਾਨੀ ਢਾਂਚਾ ਸ਼ਾਮਿਲ ਏ। ਪ੍ਰਸ਼ਾਸਨ, ਪੁਲਿਸ, ਸਿਹਤ ਵਿਭਾਗ ਤੇ ਸਥਾਨਕ ਭਾਈਚਾਰੇ ਦਰਮਿਆਨ ਮੋਰਚੇ ਦੇ ਬਲਾਕ ਕੋਆਰਡੀਨੇਟਰ ਇੱਕ ਮਹੱਤਵਪੂਰਨ ਕੜੀ ਵਜੋਂ ਕੰਮ ਕਰਦੇ ਨੇ। ਇਸ ਨੈਟਵਰਕ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਭਰ ਵਿੱਚ ਜ਼ਿਲ੍ਹਾ ਪੱਧਰੀ ਜਾਇਜ਼ਾ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ, ਜਿਨ੍ਹਾਂ ਵਿੱਚ ਬਲਾਕ ਕੋਆਰਡੀਨੇਟਰ, ਪਿੰਡ ਰੱਖਿਆ ਕਮੇਟੀ ਮੈਂਬਰ ਅਤੇ ਸਥਾਨਕ ਪ੍ਰਸ਼ਾਸਨ ਸ਼ਾਮਿਲ ਹੋ ਰਹੇ ਨੇ। ਇਨ੍ਹਾਂ ਮੀਟਿੰਗਾਂ ਦਾ ਮਕਸਦ ਮੁਹਿੰਮ ਦੀ ਜ਼ਮੀਨੀ ਹਕੀਕਤ ਦਾ ਉਲੰਘਣ ਕਰਨਾ, ਸਥਾਨਕ ਚੁਣੌਤੀਆਂ ਦਾ ਪਤਾ ਲਾਉਣਾ ਤੇ ਨਸ਼ਾ ਵਿਰੋਧੀ ਮੁਹਿੰਮ ਨਾਲ ਜੁੜੇ ਸਾਰੇ ਭਾਈਵਾਲਾਂ ਦਰਮਿਆਨ ਬਿਹਤਰ ਤਾਲਮੇਲ ਯਕੀਨੀ ਬਣਾਉਣਾ ਹੈ। ਪੰਜਾਬ ਦੀ ਪਸ਼ੂ ਧਨ ਸਿਹਤ ਸੰਭਾਲ ਪ੍ਰਣਾਲੀ ਵਿੱਚ ਹੋਰ ਸੁਧਾਰ ਲਈ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਵੈਟਨਰੀ ਅਫਸਰਾਂ, ਇੰਸਪੈਕਟਰਾਂ ਤੇ ਹੋਰ ਅਮਲੇ ਨੂੰ ਆਮ ਜਨਤਾ ਪ੍ਰਤੀ ਜਵਾਬਦੇਹੀ ਨਾਲ ਆਪਣੀ ਡਿਊਟੀ ਨਿਭਾਉਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਤੇ ਚੇਤਾਵਨੀ ਦਿੱਤੀ ਕਿ ਡਿਊਟੀ ਵਿੱਚ ਕਿਸੇ ਤਰ੍ਹਾਂ ਦੀ ਕੋਤਾਹੀ ਸਾਹਮਣੇ ਆਉਣ ਤੇ ਸਖ਼ਤ ਅਨੁਸ਼ਾਸਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ। ਸ੍ਰੀ ਖੁੱਡੀਆ ਨੇ ਸਪਸ਼ਟ ਹਦਾਇਤਾਂ ਜਾਰੀ ਕੀਤੀਆਂ ਕਿ ਹਰੇਕ ਵੈਟਨਰੀ ਸੰਸਥਾ ਵਿੱਚ 24 ਘੰਟੇ ਬਿਜਲੀ ਤੇ ਪੀਣ ਵਾਲੇ ਸਾਫ਼ ਪਾਣੀ ਦੀ

0: ਸਹੂਲਤ ਹੋਣੀ ਚਾਹੀਦੀ ਏ। ਭਾਰਤੀ ਮੌਸਮ ਵਿਭਾਗ IMD ਨੇ ਅਗਲੇ 5 ਦਿਨਾਂ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਤੇ ਦਿੱਲੀ ਸਮੇਤ ਉੱਤਰੀ ਭਾਰਤ ਦੇ ਹਿੱਸਿਆਂ ਵਿਚ ਬੇਹੱਦ ਭਾਰੀ ਬਾਰਿਸ਼ ਹੋਣ ਦੀ ਪੇਸ਼ੀਨਗੋਈ ਕੀਤੀ ਏ। ਬੀਤੇ ਕੱਲ੍ਹ ਵੀ ਕਈ ਥਾਵਾਂ ਤੇ ਮੀਂਹ ਪੈਣ ਨਾਲ ਤਾਪਮਾਨ ਚ ਗਿਰਾਵਟ ਦਰਜ ਕੀਤੀ ਗਈ ਏ, ਪਰ ਹੁੰਮਸ ਕਾਰਨ ਪਰੇਸ਼ਾਨੀ ਦਰਪੇਸ਼ ਏ। ਖੇਡਾਂ ਵਿਚ ਭਾਰਤ ਤੇ ਇੰਗਲੈਂਡ ਦਰਮਿਆਨ 5 ਮੈਚਾਂ ਦੀ 2020 ਅੰਤਰਰਾਸ਼ਟਰੀ ਕ੍ਰਿਕਟ ਲੜੀ ਦਾ 5ਵਾਂ ਤੇ ਆਖਰੀ ਮੈਚ ਅੱਜ ਸਾਊਥਹੈਂਪਟਨ ਦੇ ਯੂਟਿਲਿਕਾ ਬਾਊਲ ਵਿਖੇ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਸ਼ੁਰੂ ਹੋਣਾ ਹੈ। ਇੰਗਲੈਂਡ ਪਹਿਲਾਂ ਹੀ 3-0 ਦੀ ਲੀਡ ਨਾਲ ਲੜੀ ਆਪਣੇ ਨਾਂ ਕਰ ਚੁੱਕਿਆ ਹੈ। ਆਖਿਰ ਚ ਖਾਸ ਖਬਰਾਂ ਇੱਕ ਵਾਰ ਫੇਰ। ਪ੍ਰਧਾਨ ਮੰਤਰੀ ਸੂਖਮ ਖੁਰਾਕ ਸਨਅਤ ਅਪਗ੍ਰੇਡੇਸ਼ਨ ਯੋਜਨਾ ਨੇ ਦੇਸ਼ ਭਰ ਵਿਚ 2 ਲੱਖ ਤੋਂ ਵੱਧ ਸੂਖਮ ਭੋਜਨ ਪ੍ਰੋਸੈਸਿੰਗ ਉਦਮਾਂ ਨੂੰ ਕਰਜ਼ੇ ਮਨਜ਼ੂਰ ਕਰਨ ਦਾ ਮੀਲ ਪੱਥਰ ਪਾਰ ਕੀਤਾ। ਪੰਜਾਬ ਚ ਜਨਤਕ ਟਰਾਂਸਪੋਰਟ ਸਿਲਸਿਲੇ ਚ ਆਧੁਨਿਕ ਕੈਮਰਿਆਂ ਤੇ GPS ਸਿਸਟਮ ਨਾਲ ਲੈਸ 696 ਨਵੀਆਂ ਬੱਸਾਂ ਦਾ ਬੇੜਾ ਹੋਏਗਾ ਸ਼ਾਮਿਲ। ਪੰਜਾਬ ਭਰ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਤਹਿਤ ਵੋਟਰਾਂ ਦੀ ਸਹੂਲਤ ਲਈ ਸਾਰੇ ਵੋਟ ਕੇਂਦਰਾਂ ਤੇ ਅੱਜ ਅਤੇ ਭਲਕੇ ਵਿਸ਼ੇਸ਼ ਕੈਂਪ ਲਾਏ ਜਾ ਰਹੇ ਨੇ। ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੂੰ ਅਬੋਹਰ ਨਗਰ ਨਿਗਮ ਮੇਅਰ ਚੋਣ ਦੌਰਾਨ ਬੇਨੇਮੀਆਂ ਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੇ ਇਲਜ਼ਾਮ ਵਾਲਾ ਇੱਕ ਮੰਗ ਪੱਤਰ ਸੌਂਪਿਆ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪਰਦੇਸੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ EIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸ਼ਾਮ ਦੇ 6:30 ਤੇ 28 ਸਕਿੰਟ ਹੋਏ ਨੇ। ਹੁਣ ਪੇਸ਼ ਹੈ ਜੀ ਨੌਜਵਾਨ ਸਾਥੀਆਂ ਲਈ ਪ੍ਰੋਗਰਾਮ ਯੁਵਾਨੀ।

ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਨਮਸਕਾਰ। ਯੁਵਾ ਸਾਥੀਓ, ਤੁਹਾਡਾ ਹਾਲ ਬਿਲਕੁਲ ਐਨ ਵਧੀਆ ਹੋਏਗਾ ਇਸ ਉਮੀਦ ਦੇ ਨਾਲ ਅੱਜ ਦਾ ਪ੍ਰੋਗਰਾਮ ਤੁਹਾਡਾ ਰੇਡੀਓ ਦੋਸਤ ਲੈ ਕੇ ਹਾਜ਼ਰ ਹੈ ਜੀ। ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਗੱਲਾਂ ਕਰਾਂਗੇ ਜੀ। ਗੱਲਾਂ ਕਰਨ ਦੇ ਲਈ ਤੁਸੀਂ ਕੀ ਕਰਨਾ? ਜੀ ਹਾਂ ਦੋਸਤੋ, ਤੁਸੀਂ ਸਾਡਾ ਸਟੂਡੀਓ ਨੰਬਰ ਡਾਇਲ ਕਰਨਾ ਹੈ। ਸਾਡਾ ਨੰਬਰ ਹੈ 0164 2240 3131। ਜੀ ਹਾਂ, 0164 2240 3131। ਯੁਵਾ ਸਾਥੀਓ, ਤੁਸੀਂ ਇਸ ਨੰਬਰ ਨੂੰ ਮਿਲਾਓ, ਸਾਡੇ ਨਾਲ ਜੁੜੋ, ਗੱਲਾਂ ਵੀ ਕਰਾਂਗੇ ਔਰ ਤੁਹਾਡੀ ਪਸੰਦ 'ਤੇ ਆਪਾਂ ਗੀਤ ਵੀ ਅੱਜ ਸੁਣਾਂਗੇ। ਅਤੇ ਜਦ ਤੱਕ ਕੋਈ ਦੋਸਤ ਇਸ ਨੰਬਰ ਨੂੰ ਮਿਲਾ ਕੇ ਸਾਡੇ ਨਾਲ ਜੁੜੇਗਾ, ਤਦ ਤੱਕ ਸੁਣਾਂਗੇ ਜੀ ਆਪਾਂ ਸ਼ੈਰੀ ਮਾਨ ਦੀ ਆਵਾਜ਼ ਦੇ ਵਿੱਚ ਇਸ ਗੀਤ ਨੂੰ।

0: ਲਓ ਜੀ, ਪ੍ਰੋਗਰਾਮ ਯੁਵਾਨੀ ਤਹਿਤ ਪਹਿਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਸਾਡਾ ਸਟੂਡੀਓ ਨੰਬਰ 0164-22-4331 ਮਿਲਾ ਕੇ ਗੱਲ ਕਰਦੇ ਹਾਂ ਜੀ। ਹੈਲੋ,
1: ਹਾਂਜੀ
0: ਹਾਂਜੀ ਕਾਕਾ ਜੀ, ਨਾਮ ਦੱਸ ਦੋ ਤੇ ਉਸ ਤੋਂ ਬਾਅਦ ਆਪਣਾ ਗੀਤ ਦੱਸ ਦੋ।
1: ਮੇਰਾ ਨਾਮ ਤਾਂ ਹੈਗਾ ਹਰਸ਼ਤ ਸਿੰਘ।
0: ਅੱਛਾ ਜੀ,
1: ਪੱਪੂ ਮਾਨ ਦਾ ਲਾ ਦੋ।
0: ਤੇ ਉਹ ਤੇ ਲਓ ਜੀ, ਕਾਲ ਇਹਨਾਂ ਦੀ ਹੋ ਗਈ ਡਿਸਕਨੈਕਟ। ਇਹਨਾਂ ਨੇ ਆਪਣਾ ਨਾਮ ਦੱਸਤਾ ਸੀਗਾ, ਛੋਟਾ ਜਿਹਾ ਬੱਚਾ ਬੋਲ ਰਿਹਾ ਸੀਗਾ ਤੇ ਘਬਰਾਹਟ ਮਹਿਸੂਸ ਹੋ ਗਈ ਮੈਨੂੰ ਇੰਝ ਲੱਗਦਾ, ਸਾਨੂੰ ਮਹਿਸੂਸ ਹੁੰਦਾ। ਕੋਈ ਗੱਲ ਨਹੀਂ ਜੀ, ਬੱਬੂ ਮਾਨ ਦੀ ਆਵਾਜ਼ 'ਚ ਇਹਨਾਂ ਨੇ ਗੀਤ ਕਿਹਾ ਸੀ ਜੀ, ਤੇ ਸੁਣਦੇ ਹਾਂ ਜੀ ਉਹਨਾਂ ਦੀ ਆਵਾਜ਼ 'ਤੇ ਗੀਤ। ਤੇ ਇੱਕ ਵਾਰੀ ਫੇਰ ਯੁਵਾ ਸਾਥੀਆਂ ਨੂੰ ਸੱਦਾ ਦੇ ਰਹੇ ਹਾਂ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡਾ ਨੰਬਰ ਡਾਇਲ ਕਰੋ 0164-22-4331। ਸਾਡੇ ਨਾਲ ਜੁੜ ਜਾਓ ਔਰ ਸੁਣੋ ਆਪਣੀ ਪਸੰਦ ਦਾ ਕੋਈ ਵੀ ਗੀਤ, ਤੇ ਪ੍ਰੋਗਰਾਮ ਦਾ ਤੁਸੀਂ ਆਨੰਦ ਮਾਣੋਗੇ ਸ਼ਾਮ ਦੇ 7 ਵਜੇ ਤੱਕ। ਤਕਰੀਬਨ ਹਜੇ ਆਪਣੇ ਕੋਲ 25 ਮਿੰਟ ਦਾ ਸਮਾਂ ਪਿਆ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ।

0: ਲਓ ਜੀ, ਪ੍ਰੋਗਰਾਮ ਯੁਵਾਨੀ ਤਹਿਤ ਅਗਲੇ ਕਾਲਰ ਸਾਡਾ ਨੰਬਰ 0164-22-40-331 ਡਾਇਲ ਕਰਕੇ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ।
1: ਹੈਲੋ।
0: ਹਾਂਜੀ ਬੇਟਾ ਜੀ, ਨਾਮ ਦੱਸ ਦੋ।
1: ਮੇਰਾ ਨਾਮ ਰਵਨੂਰ ਆ।
0: ਰਵਨੂਰ, ਪ੍ਰੋਗਰਾਮ ਯੁਵਾਨੀ ਤੁਹਾਡਾ ਸਵਾਗਤ ਹੈ ਬੇਟਾ।
1: ਹਾਂਜੀ।
0: ਮੈਂ ਕਿਹਾ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਯੁਵਾਨੀ ਚ।
1: ਹਾਂਜੀ।
0: ਤਾਂ ਤੁਸੀਂ ਇਹ ਦੱਸੋ, ਤੁਸੀਂ ਆਪਣਾ ਨਾਮ ਖੂਬਸੂਰਤ ਦੱਸਤਾ ਤੇ ਕਿਹੜੀ ਕਲਾਸ ਚ ਪੜ੍ਹਦੇ ਹੋ? ਮਰਜ਼ੀ ਨਾਲ ਲਾ ਦਈਏ।
1: ਹਾਂਜੀ
0: ਚੱਲ। ਪ੍ਰੋਗਰਾਮ ਦਾ ਵਿੱਚ ਨਾ ਸਬ ਟਾਈਟਲ ਵੀ ਅਸੀਂ ਰੱਖਿਆ, ਮੇਰੀਆਂ ਗੱਲਾਂ ਮੇਰੇ ਗੀਤ, ਤੇ ਗੱਲਾਂ ਤੁਹਾਡੀਆਂ ਹੋ ਗਈਆਂ ਤੇ ਗੀਤ ਮੇਰੇ ਹੋ ਗਏ। ਕੋਈ ਗੱਲ ਨਹੀਂ, ਮੇਲ ਜੋਲ ਚੱਲ ਪੂਗਾ ਆਪਣਾ। ਤੇ ਅੱਜ ਤਾਂ ਫਿਰ ਸਰਕਾਰੀ ਸਕੂਲ ਚ ਪੜ੍ਹਦੇ ਹੋ ਤਾਂ ਤੁਹਾਨੂੰ ਛੁੱਟੀ ਹੋਊਗੀ, ਹਨਾ?
1: ਨਹੀਂ, ਪ੍ਰਾਈਵੇਟ ਚ।
0: ਪ੍ਰਾਈਵੇਟ ਚੋਂ? ਤੇ ਪ੍ਰਾਈਵੇਟ ਸਕੂਲ ਚ ਛੁੱਟੀ ਸੀਗੇ, ਲੱਗੇ ਸੀ ਦੂਜਾ ਸ਼ਨੀਵਾਰ ਅੱਜ?
1: ਛੁੱਟੀ ਸੀ ਸਰ।
0: ਛੁੱਟੀ ਸੀ? ਸਰਕਾਰੀ ਸਕੂਲ ਦੇ ਟੀਚਰਸ ਗਏ ਸੀ, ਪਤਾ ਤੈਨੂੰ ਇਸ ਗੱਲ ਦਾ?
1: ਹਾਂਜੀ।
0: ਕਿਉਂ ਗਏ ਸੀ ਇਹ ਪਤਾ?
1: ਨਹੀਂ,
0: ਇਹ ਨਹੀਂ ਪਤਾ। ਚੱਲ ਗੀਤ ਸੁਣ, ਤੇ ਗੀਤ ਤੋਂ ਬਾਅਦ ਇਹ ਵੀ ਆਪਾਂ ਗੱਲ, ਜੇ ਕੋਈ ਸਰੋਤਾ ਸਾਡੇ ਨਾਲ ਜੁੜਿਆ ਉਹਨੂੰ ਪੁੱਛਾਂਗੇ, ਨੌਜਵਾਨ ਸਾਥੀ ਨੂੰ ਵੀ, ਅੱਜ ਟੀਚਰਸ ਕਿਉਂ ਗਏ ਸੀ, ਸਰਕਾਰੀ ਸਕੂਲ ਕਿਉਂ ਖੁੱਲੇ ਸੀ, ਹਨਾ? ਤਾਂ ਸ਼ੁਕਰੀਆ ਬੇਟਾ ਕਾਲ ਕਰਨ ਲਈ, ਤੇ ਤੁਹਾਡੀ ਪਸੰਦ ਮੇਰੀ ਆ ਤੇ ਤੁਹਾਡੀ ਆਪਾਂ ਆਵਾਜ਼ ਸੁਣ ਲਈ ਹੈ, ਤੇ ਹੁਣ ਸੁਣਦੇ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਇਸ ਗੀਤ ਨੂੰ। ਸ਼ੁਕਰੀਆ ਕਾਲ ਕਰਨ ਲਈ।
1: ਓਕੇ।

ਪ੍ਰੋਗਰਾਮ ਯੋਵਾਨੀ ਸੁਣ ਵਾਲੇ ਸਾਰੇ ਦੋਸਤਾਂ ਨੂੰ ਗੁਜ਼ਾਰਿਸ਼ ਹੈ, ਉਹਨਾਂ ਲਈ ਇਹ ਮੰਚ ਖੁੱਲ੍ਹਾ ਹੈ ਯੁਵਾ ਸਾਥੀਆਂ ਲਈ 0164-22-341। ਯੁਵਾ ਸਾਥੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨ ਔਰ ਆਪਣੇ ਮਨ ਦੀ ਗੱਲ ਰੱਖਣ, ਸਾਡੇ ਨਾਲ ਸਾਂਝੀ ਕਰਨ ਆਪਣੇ ਮਨ ਦੀ ਗੱਲ ਅਤੇ ਆਪਣੀ ਫਰਮਾਇਸ਼ ਦਾ ਗੀਤ ਸੁਣਨ। ਸੋ ਇੱਕ ਗੁਜ਼ਾਰਿਸ਼ ਉਹਨਾਂ ਸਾਰੇ ਦੋਸਤਾਂ ਨੂੰ ਜਿਹੜੇ ਸਾਡੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਨੇ, ਉਹ ਅੱਜ ਪ੍ਰੋਗਰਾਮ ਸੁਣਨ ਦਾ ਆਨੰਦ ਮਾਣਨ ਔਰ ਕੱਲ੍ਹ ਸਾਡੇ ਯੁਵਾ ਸਾਥੀਆਂ ਲਈ ਖੋਲ੍ਹਣ ਦਿਲ ਆਪਣਾ ਤਾਂ ਜੋ ਉਹ ਸਾਨੂੰ ਕਾਲ ਮਿਲਾ ਸਕਣ। 0164-22-40-331 ਸਾਡਾ ਸਟੂਡੀਓ ਨੰਬਰ ਹੈ, ਇਸ ਨੂੰ ਡਾਇਲ ਕਰੋ, ਸਾਡੇ ਨਾਲ ਜੁੜੋ। ਸਟੂਡੀਓ ਦੀ ਘੜੀ ਦੇ ਮੁਤਾਬਿਕ ਸ਼ਾਮ ਦੇ 6:44 ਅਤੇ 45 ਹੋਏ ਨੇ ਜੀ। ਕਾਲਰ ਅਸੀਂ ਇੰਤਜ਼ਾਰ ਦੇ ਵਿੱਚ ਹਾਂ, ਜਿਹੜੇ ਕਾਲਰ ਸਾਨੂੰ ਮਿਲਾਣਗੇ ਉਹਨਾਂ ਨੂੰ ਫਿਰ ਹੱਥ ਜੋੜ ਕੇ ਬੇਨਤੀ ਹੈ ਯੁਵਾ ਸਾਥੀਆਂ ਲਈ ਮੌਕਾ ਦੇਣ ਵੱਧ ਤੋਂ ਵੱਧ ਉਹ।

0: 1968 ਤੋਂ ਚੱਲ ਰਹੀ ਨੈਕ ਤੋਂ ਦੂਜੀ ਵਾਰ ਏ ਗ੍ਰੇਡ ਅਤੇ UGC ਤੋਂ ਆਟੋਨੋਮਸ ਸਟੇਟਸ ਦਾ ਦਰਜਾ ਹਾਸਲ ਕਰਨ ਵਾਲੀ ਸ਼ਹਿਰ ਦੀ ਇੱਕ ਲੌਤੀ ਨਾਮਵਰ ਸੰਸਥਾ SST ਗਰਲਜ਼ ਕਾਲਜ ਬਠਿੰਡਾ ਵਿੱਚ ਚੱਲ ਰਹੇ ਕੋਰਸਿਸ BA, BCOM, BSE ਮੈਡੀਕਲ, ਨਾਨ ਮੈਡੀਕਲ, CSM, BCA, BBA, BLib, PGDCA, PGD ਇਨ ਯੋਗਾ, PGD ਇਨ ਬੈਂਕਿੰਗ ਅਤੇ ਇੰਸ਼ੋਰੈਂਸ, PGD ਇਨ ਵੈਬ ਡਿਜ਼ਾਈਨ, MA ਇੰਗਲਿਸ਼, ਹਿੰਦੀ ਅਤੇ ਪੰਜਾਬੀ, MCOM, MSC ਮੈਥਸ, MSC IT, MBA, MCA, MSC ਫੈਸ਼ਨ ਡਿਜ਼ਾਈਨਿੰਗ ਅਤੇ 4 ਸਾਲਾ BA BEd ITEP ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾਂ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੇ ਜਾਣਕਾਰੀ ਲਈ SST ਗਰਲਜ਼ ਕਾਲਜ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171-59121, 94175-57848 ਅਤੇ 98720-65650।
1: ਕੋਈ ਸਿਰ ਨਾਵਾਂ ਨਹੀਂ ਸਵੇਰੇ ਚੰਡੀਗੜ੍ਹ ਤੇ ਹੱਥ ਨੇ ਪਟਿਆਲੇ, ਪਤਾ ਨੀ ਕਦੋਂ ਪਤਾ ਨੀ ਕਿਹੜੇ ਸ਼ਹਿਰੋਂ ਉਸ ਨੇ ਸੂਰਜ ਵਾਂਗ ਉੱਗ ਪੈਣਾ ਏ। ਉਸ ਦਾ ਅਹਿਸਾਸ ਚਿਰਾਗਾਂ ਵਾਂਗੂ ਬੁਝੇ ਦੋਸਤਾਂ ਨੂੰ ਲੱਟ ਲੱਟ ਬਲਣ ਲਾ ਦਿੰਦਾ ਏ। ਉਸ ਦੀ ਦੋਸਤੀ ਚ ਹਨੇਰੇ ਨਹੀਂ ਸਲਾਮਤੀ ਹੈ ਦੋਸਤੋ। ਆਕਾਸ਼ਵਾਣੀ ਦੇ ਅਦਬੀ ਸੂਝਵਾਨ ਸਤਿਕਾਰਿਤ ਬੁੱਧੀਜੀਵੀ ਸਰੋਤਿਓ, ਮਿਤੀ 12 ਜੁਲਾਈ 2026, ਦਿਨ ਐਤਵਾਰ, ਸ਼ਾਮ 5 ਵਜੇ, ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਅੰਤਰਗਤ ਤੁਸੀਂ ਸੁਣੋਗੇ ਬਲਜੀਤ ਸ਼ਰਮਾ ਨਿਰਮਿਤ ਆਕਾਸ਼ਵਾਣੀ FM ਬਠਿੰਡਾ ਦੀ ਵਿਸ਼ੇਸ਼ ਪੇਸ਼ਕਸ਼। ਸ਼ੇਰ ਮੁਹੰਮਦ ਖਾਨ ਦਾ ਵਤਨੀ, ਰੋਹੀ ਦਾ ਸ਼ਹਿਰੀਆ ਕੇਸੂ, ਸਭ ਦੇ ਮਨਾਂ ਨੂੰ ਮੋਹਣ ਵਾਲਾ ਡਾਕਟਰ ਦੀਪਕ ਮਨਮੋਹਨ ਸਿੰਘ।

0: ਬੱਲੇ ਬੱਲੇ ਕਰ ਦੇਣੀ ਆ ਪੜ੍ਹ ਕੇ ਐਤਕੀ ਆਪਾਂ ਨੇ ਫੱਟੇ ਚੱਕਦੇ ਐਂ ਜਮਾ।
1: ਠੀਕ
0: ਕਿਹੜਾ ਸਬਜੈਕਟ ਸੌਖਾ ਲੱਗਦਾ ਤੇ ਕਿਹੜਾ ਔਖਾ ਲੱਗਦਾ?
1: ਸਾਇੰਸ
0: ਹੁਣ ਪਿੱਛੋਂ ਕੁੜੀ ਨੇ ਕਿਹਾ ਤਾ ਵੀ ਸਾਇੰਸ ਕਿਹਾ ਤੇ ਸੌਖੀ ਲੱਗਦੀ ਆ ਕਿ ਔਖੀ ਲੱਗਦੀ ਆ? ਹਨਾ, ਸਾਇੰਸ ਸੌਖੀ ਲੱਗਦੀ ਆ। ਬਾ ਫਿਰ ਆਪਾਂ ਮੈਡੀਕਲ ਤੇ ਨਾਨ ਮੈਡੀਕਲ ਹੀ ਲਵਾਂਗੇ, ਹਨਾ। ਹਾਂਜੀ, ਪਿੱਛੋਂ ਫੇਰ ਕਹਿਤਾ ਹਾਂਜੀ। ਪੁੱਤ ਤੂੰ 10ਵੀਂ ਜਾ, ਅਖਬਾਰ ਪੜ੍ਹਿਆ ਕਰ, ਆ ਦੇਖਿਆ ਸੁਣਿਆ ਕਰ ਸਾਡੇ ਪ੍ਰੋਗਰਾਮ। ਤੇਰੀ ਜਾਨ ਤੈਨੂੰ ਐ ਤੋਤਾ ਬਣਾ ਦੇਣਾ ਆਪਾਂ ਨੇ, ਠੀਕ ਹੈ ਕਿ ਨਹੀਂ? ਉਹ ਤੇ ਗੀਤ ਕਿਹੜੇ ਸਿੰਗਰ ਦਾ ਚਲਾ ਦਈਏ ਫਿਰ ਤੈਨੂੰ? ਭੁੱਲ ਗਈ?
1: ਦਾਦਾ ਜੀ ਕਹਿੰਦੇ
0: ਨਾ ਨਾ,
1: ਤਲਵਾਰ ਕਰਨਗੀ
0: ਹੁਣ ਤਾਂ
1: ਤਾਂ
0: ਜਮਾ ਹੀ ਨਹੀਂ ਚਲਾਉਣਾ। ਦਾਦਾ ਜੀ ਦੀ ਫਰਮਾਇਸ਼ ਤੂੰ ਗੱਲ ਤੂੰ ਕਰਦੀ ਆ ਪੁੱਤ, ਦਾਦਾ ਜੀ ਦਾ ਕਿੱਥੋਂ ਆ ਗਿਆ ਰੋਲ ਇਹਦੇ ਵਿੱਚ? ਦਾਦਾ ਜੀ ਤਾਂ ਸਾਰਾ ਦਿਨ ਹੀ ਆਪਦੀ ਫਰਮਾਇਸ਼ਾਂ ਕਰਦੇ ਰਹਿੰਦੇ ਆ ਸਾਡੇ ਕੋਲ। ਮੈਂ ਤਾਂ ਤੇਰੀ ਗੱਲ ਸੁਣਨੀ ਹੈ ਕਿ ਬਸ ਗੱਲ ਤੇਰੇ ਨਾਲ ਕਰਨੀ ਆ ਆਪਾਂ, ਇਹਦੇ ਵਿੱਚ ਉਹਨਾਂ ਦਾ ਕੋਈ ਰੋਲ ਹੀ ਨਹੀਂ ਗਾ, ਮੈਂ ਤਾਂ ਤੇਰੇ ਮੁਤਾਬਿਕ ਚੱਲਣਾ ਗਾ।
1: ਸਰਪਿੰਦਰ ਸਰਤਾਜ ਦਸਵੀਂ
0: ਹਾਂ, ਪੈ ਗਿਆ ਨਾ ਫਰਕ ਇੱਥੇ ਗੱਲ ਦਾ। ਹੁਣ ਇਹ ਆ ਤੇਰੀ ਚੋਇਸ, ਤੂੰ ਡਰਦੀ ਕਿਉਂ ਆਗੀ?
1: ਨਹੀਂ
0: ਘਬਰਾਈ ਬੈਠੀ ਆ ਤੂੰ ਕੁੜੀਏ, ਚਲੋ ਕੋਈ ਨਾ ਪੁੱਤ, ਘਬਰਾਈ
1: ਪਹਿਲੀ
0: ਤਾਂ
1: ਵਾਰ
0: ਨਹੀਂ।
1: ਲੱਗਿਆ
0: ਹਾਂ, ਪਹਿਲੀ ਵਾਰ ਲੱਗਿਆ, ਮੈਨੂੰ ਪਤਾ ਸ਼ੇਰਾ, ਹਮੇਸ਼ਾ ਨਾ ਨਿਡਰ ਰਹੀਦਾ ਹੁੰਦਾ ਗਾ, ਮਾੜੇ ਕੰਮ ਤੋਂ ਡਰਨਾ ਚਾਹੀਦਾ ਤੇ ਉਹ ਇਨਸਾਨ ਨੂੰ ਡਰਨਾ ਵੀ ਚਾਹੀਦਾ। ਤੇ ਆਪਾਂ ਕੋਈ ਮਾੜਾ ਕੰਮ ਤਾਂ ਕਰ ਹੀ ਨਹੀਂ ਰਹੇ, ਆਪਾਂ ਤਾਂ ਚੰਗਾ ਕੰਮ ਕਰ ਰਹੇ ਹਾਂਗੇ, ਚੰਗੀ ਗੱਲਬਾਤ ਤੂੰ ਕਰ ਰਹੀ ਆ, ਵਧੀਆ ਤੇਰਾ ਨਾਮ ਆ ਪਵਿੱਤਰ, ਕਿੰਨਾ ਸੋਹਣਾ ਨਾਮ ਆ। ਹਾਂ, ਇਸ ਲਈ ਖੁਸ਼ ਰਹੋ ਐਂ ਜਮਾ, ਤੇ ਪੜ੍ਹਾਈ ਦੇ ਚੱਕ ਨਹੀਂ ਫੱਟੇ ਹੁਣ ਪੜ੍ਹ ਪੜ੍ਹ ਕੇ, ਠੀਕ ਹੈ?
1: ਹਾਂਜੀ,
0: ਸ਼ੁਕਰੀਆ ਕਾਲ ਕਰਨ ਲਈ।
1: ਥੈਂਕ ਯੂ।

0: ਅਮਨਦੀਪ ਕੌਰ ਹੈ ਜੀ।
1: ਅਮਨਦੀਪ ਕੌਰ ਦਾ ਅਸੀਂ ਪ੍ਰੋਗਰਾਮ ਯੋਵਾਨੀ ਦੇ ਵਿੱਚ ਅੱਜ ਸਵਾਗਤ ਕਰਦੇ ਹਾਂ ਜੀ।
0: ਧੰਨਵਾਦ ਜੀ।
1: ਧੰਨਵਾਦ ਜੀ ਤੁਹਾਡਾ ਵੀ ਕਾਲ ਕਰਨ ਲਈ। ਤੇ ਹੁਣ ਮੈਨੂੰ ਆਪਣਾ ਨਾਮ ਦੱਸਣ ਤੋਂ ਬਾਅਦ ਇਹ ਦੱਸੋ ਕਿੱਥੋਂ ਬੋਲਦੇ ਹੋ ਤੇ ਤੁਹਾਡਾ ਕਿਹੜੀ ਅੱਜ ਚੁਆਇਸ ਹੈ ਗੀਤ ਦੀ?
0: ਮੇਰਾ ਪਿੰਡ ਹਮੀਰਗੜ੍ਹ ਹੈ ਜੀ, ਬਠਿੰਡਾ।
1: ਜ਼ਿਲ੍ਹਾ ਬਠਿੰਡਾ, ਠੀਕ ਹੈ।
0: ਹਾਂਜੀ।
1: ਤੇ ਗੀਤ ਕਿਹੜਾ ਸੁਣਨਾ?
0: ਪ੍ਰਭਗਿਰ ਦਾ ਹੋ ਨਾ ਹੋਵੇ ਪਿਆਰ ਤੇਰੇ ਦਾ ਅਸਰ।
1: ਅੱਛਾ, ਤੇ ਬੇਟਾ ਕਿਹੜੀ ਕਲਾਸ 'ਚ ਪੜ੍ਹ ਰਹੇ ਹੋ ਜਾਂ ਪੜ੍ਹ ਚੁੱਕੇ ਹੋ?
0: ਪਲੱਸ ਟੂ ਕਲਾਸ ਕੰਪਲੀਟ ਹੈ ਜੀ ਮੇਰੀ।
1: ਪਲੱਸ ਟੂ ਤੁਸੀਂ ਕਰ ਲਈ, ਮੀਨ ਇਸ ਤੁਹਾਡਾ ਅਪ੍ਰੈਲ ਦੇ ਵਿੱਚ ਇਗਜ਼ਾਮ ਕੰਪਲੀਟ ਹੋਏ, ਜੂਨ 'ਚ ਤੁਹਾਡਾ
0: ਹਾਂਜੀ
1: ਰਿਜ਼ਲਟ ਆ ਚੁੱਕਿਆ, ਤਾਂ ਹੁਣ ਅੱਗੇ ਤੁਸੀਂ ਪਲੈਨਿੰਗ ਕਰ ਰਹੇ ਹੋਵੋਗੇ, ਹੈ ਨਾ? ਦਾਖਲਾ ਲੈ ਲਿਆ ਗ੍ਰੈਜੂਏਸ਼ਨ ਦੇ ਵਿੱਚ?
0: ਹਾਂਜੀ ਸਰ, ਲੈ ਲਿਆ ਸੀ।
1: ਲੈ ਲਿਆ, ਸ਼ਾਬਾਸ਼। ਤੇ ਕਿਹੜੀ ਸਟ੍ਰੀਮ 'ਚ ਦਾਖਲਾ ਲਿਆ ਤੁਸੀਂ?
0: ਮੈਂ ਫੈਸ਼ਨ ਡਿਜ਼ਾਈਨਰ ਹਾਂ।
1: ਕਿਆ ਬਾਤ ਹੈ, ਬੱਲੇ ਬੱਲੇ ਹੋ ਜੂਗੀ ਫਿਰ ਤਾਂ ਬਸ।

FM बैंड 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ EIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਿਕ 7:01 ਤੇ 32 ਸਕਿੰਟ ਹੋਏ ਨੇ। ਹੁਣ ਪੇਸ਼ ਹੈ ਜੀ ਪ੍ਰੋਗਰਾਮ ਸ਼ਾਮ ਸੁਹਾਨੀ।

ਸਰੋਤਿਓ, ਸੁਮਨ ਕਲਿਆਣਪੁਰ ਜੀ ਦਾ ਜਨਮ 28 ਜਨਵਰੀ 1937 ਨੂੰ ਢਾਕਾ ਵਿਚ ਹੋਇਆ ਸੀ, ਜੋ ਉਸ ਸਮੇਂ ਬ੍ਰਿਟਿਸ਼ ਭਾਰਤ ਦਾ ਹਿੱਸਾ ਸੀ ਤੇ ਅੱਜ ਬੰਗਲਾਦੇਸ਼ ਦੇ ਵਿਚ ਹੈ। ਬਚਪਨ ਤੋਂ ਹੀ ਉਨ੍ਹਾਂ ਨੂੰ ਸੰਗੀਤ ਨਾਲ ਡੂੰਘਾ ਪਿਆਰ ਸੀ। ਬਾਅਦ ਵਿਚ ਉਨ੍ਹਾਂ ਦਾ ਪਰਿਵਾਰ ਮੁੰਬਈ ਆ ਵਸਿਆ, ਜਿੱਥੇ ਉਨ੍ਹਾਂ ਦੀ ਪੜ੍ਹਾਈ ਤੇ ਸੰਗੀਤਕ ਯਾਤਰਾ ਅੱਗੇ ਵਧੀ।

ਉਹਨਾਂ ਨੇ ਆਪਣੀ ਸਕੂਲੀ ਸਿੱਖਿਆ ਸੈਂਟ ਕੋਲੰਬਾ ਹਾਈ ਸਕੂਲ ਮੁੰਬਈ ਤੋਂ ਪ੍ਰਾਪਤ ਕੀਤੀ, ਜਿਸ ਤੋਂ ਬਾਅਦ ਉਹਨਾਂ ਨੇ ਜੇ ਜੇ ਸਕੂਲ ਆਫ ਆਰਟ ਵਿਚ ਪੜ੍ਹਾਈ ਕੀਤੀ, ਜਿੱਥੇ ਉਹਨਾਂ ਦੀ ਦਿਲਚਸਪੀ ਚਿੱਤਰਕਲਾ ਦੇ ਵਿਚ ਵੀ ਰਹੀ, ਪਰ ਕਿਸਮਤ ਨੇ ਉਹਨਾਂ ਨੂੰ ਸੰਗੀਤ ਦੀ ਦੁਨੀਆਂ ਦਾ ਚਮਕਦਾ ਸਿਤਾਰਾ ਬਣਾ ਦਿੱਤਾ।

ਉਹਨਾਂ ਨੇ ਆਪਣੇ ਕਰੀਅਰ ਵਿੱਚ ਸੈਂਕੜੇ ਗੀਤ ਗਾਏ। ਉਹਨਾਂ ਦੀ ਆਵਾਜ਼ ਦੇ ਮਿਠਾਸ ਤੇ ਸਾਫ ਉਚਾਰਨ ਨੇ ਉਹਨਾਂ ਨੂੰ ਇੱਕ ਵੱਖਰੀ ਪਹਿਚਾਣ ਦਿੱਤੀ। ਉਹਨਾਂ ਨੇ ਮੁਹੰਮਦ ਰਫੀ, ਮੁਕੇਸ਼, ਮਨਾੜੇ ਤੇ ਹੋਰ ਮਹਾਨ ਗਾਇਕਾਂ ਨਾਲ ਕਈ ਯਾਦਗਾਰ ਜੁਗਲ ਗੀਤ ਵੀ ਗਾਏ। ਤੇ ਆਓ ਹੁਣ ਉਹਨਾਂ ਦੇ ਕੁਝ ਅਮਰ ਗੀਤਾਂ ਦੀ ਵੀ ਗੱਲ ਕਰ ਲਈਏ। ਨਾ ਤੁਮ ਹਮੇਂ ਜਾਨੋ, ਇਹ ਗੀਤ ਉਹਨਾਂ ਦਾ 1962 ਦੇ ਵਿੱਚ ਆਇਆ ਤੇ ਫਿਲਮ ਸੀ ਬਾਤ ਏਕ ਰਾਤ ਕੀ, ਅਜੂ ਨਾ ਆਏ ਬਾਲਮਾ। ਇਹ ਗੀਤ 1964 ਦੇ ਵਿੱਚ ਉਹਨਾਂ ਨੇ ਫਿਲਮ ਸਾਂਝ ਔਰ ਸਵੇਰਾ ਦੇ ਲਈ ਗਾਇਆ।

ਸਰੋਤਿਓ, ਆਪਣੀ ਸ਼ਾਨਦਾਰ ਗਾਇਕੀ ਲਈ ਸੁਮਨ ਕਲਿਆਣਪੁਰ ਨੂੰ ਕਈ ਵੱਡੇ ਸਨਮਾਨ ਮਿਲੇ। ਉਹਨਾਂ ਨੂੰ 3 ਵਾਰ ਸੁਰ ਸਿੰਗਰ ਸੰਸਦ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਾਲ 2009 ਵਿਚ ਮਹਾਰਾਸ਼ਟਰ ਸਰਕਾਰ ਵੱਲੋਂ ਲਤਾ ਮੰਗੇਸ਼ਕਰ ਅਵਾਰਡ ਵੀ ਦਿੱਤਾ ਗਿਆ। 2022 ਵਿਚ ਉਹਨਾਂ ਨੂੰ ਮਿਰਚੀ ਮਿਊਜ਼ਿਕ ਲਾਈਫ ਟਾਈਮ ਅਚੀਵਮੈਂਟ ਅਵਾਰਡ ਮਿਲਿਆ। ਭਾਰਤ ਸਰਕਾਰ ਨੇ 2023 ਵਿਚ ਉਹਨਾਂ ਨੂੰ ਦੇਸ਼ ਦੇ ਉੱਚ ਨਾਗਰਿਕ ਸਨਮਾਨ ਪਦਮ ਭੂਸ਼ਣ ਨਾਲ ਨਿਵਾਜਿਆ। ਇਸ ਤੋਂ ਬਾਅਦ 2024 ਵਿਚ ਉਹਨਾਂ ਨੂੰ ਮਹਾਰਾਸ਼ਟਰ ਭੂਸ਼ਣ ਮਾਤਾ ਸਨਮਾਨ ਪੁਰਸਕਾਰ ਵੀ ਪ੍ਰਾਪਤ ਹੋਇਆ।

ਜੇਕਰ ਉਹਨਾਂ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਉਹਨਾਂ ਦੇ ਪਤੀ ਦਾ ਨਾਮ ਰਮਾਨੰਦ ਕਲਿਆਣਪੁਰ ਸੀ ਤੇ ਉਹਨਾਂ ਦੀ ਇੱਕ ਧੀ ਚਾਰੁਲ ਅਗਨੀ ਹੈ। ਪਰਿਵਾਰ ਦੇ ਸਹਿਯੋਗ ਤੇ ਆਪਣੇ ਸਮਰਪਣ ਨਾਲ ਉਹਨਾਂ ਨੇ ਸੰਗੀਤ ਦੀ ਦੁਨੀਆਂ ਵਿੱਚ ਅਮਿੱਟ ਛਾਪ ਛੱਡੀ ਹੈ।

0: ਦੋਸਤੋ, ਪ੍ਰੋਗਰਾਮ ਸ਼ਾਮ ਸਵਾਨੀ ਤਹਿਤ ਤੁਸੀਂ ਸੁਣ ਰਹੇ ਹੋ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ। ਆਪਾਂ ਇਸ ਪ੍ਰੋਗਰਾਮ ਦਾ ਦੂਸਰਾ ਹਿੱਸਾ ਤੁਹਾਡੇ ਲਈ ਪੇਸ਼ ਕਰਾਂਗੇ 7:40 ਅਤੇ ਹੁਣ ਸੁਣਾਂਗੇ ਇੱਕ ਸੰਦੇਸ਼।
1: ਕੋਈ ਸਿਰ ਨਾਵਾਂ ਨਹੀਂ ਸਵੇਰੇ ਚੰਡੀਗੜ੍ਹ ਤੇ ਹੱਥ ਨੇ ਪਟਿਆਲੇ, ਪਤਾ ਨੀ ਕਦੋਂ ਪਤਾ ਨੀ ਕਿਹੜੇ ਸ਼ਹਿਰੋਂ ਉਸਨੇ ਸੂਰਜ ਵਾਂਗ ਉੱਗ ਪੈਣਾ ਏ। ਉਸਦਾ ਅਹਿਸਾਸ ਚਿਰਾਗਾਂ ਵਾਂਗੂ ਬੁਝੇ ਦੋਸਤਾਂ ਨੂੰ ਲੱਟ ਲੱਟ ਬਲਣ ਲਾ ਦਿੰਦਾ ਏ। ਉਸਦੀ ਦੋਸਤੀ ਚ ਹਨੇਰੇ ਨਹੀਂ ਸਲਾਮਤੀ ਹੈ। ਦੋਸਤੋ, ਆਕਾਸ਼ਵਾਣੀ ਦੇ ਅਦਬੀ ਸੂਝਵਾਨ ਸਤਿਕਾਰਿਤ ਬੁੱਧੀਜੀਵੀ ਸਰੋਤਿਓ, ਮਿਤੀ 12 ਜੁਲਾਈ 2026, ਦਿਨ ਐਤਵਾਰ, ਸ਼ਾਮ 5 ਵਜੇ।

ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਅੰਤਰਗਤ ਤੁਸੀਂ ਸੁਣੋਗੇ ਬਲਜੀਤ ਸ਼ਰਮਾ ਨਿਰਮਿਤ ਆਕਾਸ਼ਵਾਣੀ ਐਫਐਮ ਬਠਿੰਡਾ ਦੀ ਵਿਸ਼ੇਸ਼ ਪੇਸ਼ਕਸ਼। ਸ਼ੇਰ ਮੁਹੰਮਦ ਖਾਨ ਦਾ ਵਤਨੀ, ਰੋਹੀ ਦਾ ਸ਼ਹਿਰੀਆ ਕੇਸੂ, ਸਭ ਦੇ ਮਨਾਂ ਨੂੰ ਮੋਹਣ ਵਾਲਾ ਡਾਕਟਰ ਦੀਪਕ ਮਨਮੋਹਨ ਸਿੰਘ।

0: जी दोस्तों, प्रोग्राम शाम सवानी तहत सिलसिला फिल्मी अफसाने तराने जारी रखेंगे। सुनते हैं पंजाबी विच खबरां आकाशवाणी दे जलंधर केंद्र तों।
1: नमस्कार, ए आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਨਿਊਜ਼ੀਲੈਂਡ ਵਿਚ ਭਾਰਤੀ ਭਾਈਚਾਰਾ ਦੋਹਾਂ ਦੇਸ਼ਾਂ ਵਿਚਕਾਰ ਮਜ਼ਬੂਤ ਹੋ ਰਹੇ ਸਬੰਧਾਂ ਦਾ ਇਕ ਮਹੱਤਵਪੂਰਨ ਥੰਮ ਹੈ। ਸ੍ਰੀ ਮੋਦੀ ਨਿਊਜ਼ੀਲੈਂਡ ਦਾ ਦੋ ਦਿਨਾਂ ਇਤਿਹਾਸਕ ਦੌਰਾ ਮੁਕੰਮਲ ਕਰਨ ਤੋਂ ਬਾਅਦ ਭਾਰਤ ਲਈ ਰਵਾਨਾ ਹੋ ਗਏ ਨੇ। ਦੇਸ਼ ਨੇ 2 ਲੱਖ ਤੋਂ ਵੱਧ ਸੂਖਮ ਖੁਰਾਕ ਪ੍ਰੋਸੈਸਿੰਗ ਉੱਦਮਾਂ ਨੂੰ ਕਰਜ਼ੇ ਮਨਜ਼ੂਰ ਕਰਨ ਦਾ ਮੀਲ ਪੱਥਰ ਪਾਰ ਕਰ ਲਿਆ ਹੈ। ਵੀਅਤਨਾਮ ਵਿਚ ਭਾਰਤੀ ਸੈਲਾਨੀਆਂ ਨੂੰ ਲਿਜਾ ਰਹੀ ਇਕ ਕਿਸ਼ਤੀ ਦੇ ਪਲਟਣ ਕਾਰਨ 15 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਵਿਸ਼ਾਖਾਪਟਨਮ ਵਿਚ ਸਵਦੇਸ਼ੀ ਤੌਰ ਤੇ ਵਿਕਸਿਤ ਸਟੈਲਥ ਫਰੀਗੇਟ INS ਮਹਿੰਦਰਗਿਰੀ ਨੂੰ ਸਮੁੰਦਰੀ ਫੌਜ ਵਿਚ ਸ਼ਾਮਲ ਕੀਤਾ ਹੈ ਤੇ ਭਾਰਤੀ ਮਹਿਲਾ ਕੰਪਾਊਂਡ ਟੀਮ ਨੇ ਅੱਜ ਸਪੇਨ ਦੇ ਮੈਡ੍ਰਿਡ ਵਿਚ ਤੀਰਅੰਦਾਜ਼ੀ ਵਿਸ਼ਵ ਕੱਪ ਵਿਚ ਚਾਂਦੀ ਦਾ ਤਮਗਾ ਜਿੱਤਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਨਿਊਜ਼ੀਲੈਂਡ ਵਿਚ ਭਾਰਤੀ ਭਾਈਚਾਰਾ ਦੋਹਾਂ ਦੇਸ਼ਾਂ ਵਿਚਕਾਰ ਮਜ਼ਬੂਤ ਹੋ ਰਹੇ ਸਬੰਧਾਂ ਦਾ ਇਕ ਮਹੱਤਵਪੂਰਨ ਥੰਮ ਹੈ। ਆਕਲੈਂਡ ਵਿਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਨਿਊਜ਼ੀਲੈਂਡ ਦੇ ਸਬੰਧ ਇਕ ਸਾਂਝੀ ਵਿਰਾਸਤ, ਸਥਾਈ ਦੋਸਤੀ, ਸਾਂਝੀਆਂ ਲੋਕਤੰਤਰੀ ਕਦਰਾਂ ਕੀਮਤਾਂ ਤੇ ਇਕ ਉਜਵਲ ਭਵਿੱਖ ਲਈ ਸਾਂਝੇ ਸੰਕਲਪ ਤੇ ਆਧਾਰਿਤ ਨੇ। ਉਨ੍ਹਾਂ ਕਿਹਾ ਕਿ ਆਕਲੈਂਡ ਤੋਂ ਵੈਲਿੰਗਟਨ ਅਤੇ ਕ੍ਰਾਈਸਟ ਚਰਚ ਤੋਂ ਕੁਈਨਸਟਾਊਨ ਤੱਕ ਭਾਰਤੀ ਭਾਈਚਾਰੇ ਨੇ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਸ੍ਰੀ ਮੋਦੀ ਨੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਅਤੇ ਸਰਕਾਰ ਦੇ ਮੈਂਬਰਾਂ ਦਾ ਉਨ੍ਹਾਂ ਦੀ ਮੌਜੂਦਗੀ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਨਿਊਜ਼ੀਲੈਂਡ ਸਬੰਧਾਂ ਲਈ ਇਕ ਵਿਆਪਕ ਸਮਰਥਨ ਦਾ ਪ੍ਰਤੀਕ ਹੈ। ਸ੍ਰੀ ਮੋਦੀ ਨੇ ਕਿਹਾ ਕਿ ਇਹ 4 ਦਹਾਕਿਆਂ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਨਿਊਜ਼ੀਲੈਂਡ ਦਾ ਪਹਿਲਾ ਦੌਰਾ ਹੈ ਅਤੇ ਉਹ ਉੱਥੋਂ ਦੇ ਭਾਰਤੀ ਭਾਈਚਾਰੇ ਲਈ 140 ਕਰੋੜ ਭਾਰਤੀਆਂ ਦੀਆਂ ਸ਼ੁਭਕਾਮਨਾਵਾਂ ਲੈ ਕੇ ਆਏ ਨੇ।
2: 40 ਸਾਲ ਕੇ ਬਾਅਦ ਕੋਈ ਭਾਰਤੀ PM ਨਿਊਜ਼ੀਲੈਂਡ ਕੀ ਧਰਤੀ ਪਰ ਆਇਆ ਹੈ। ਇਹ ਮੇਰਾ ਸੌਭਾਗਯ ਹੈ। ਮੈਂ ਨਿਊਜ਼ੀਲੈਂਡ ਕੇ ਸਭੀ ਨਿਵਾਸੀਓ ਕੇ ਲੀਏ, ਆਪ ਸਭੀ ਲੋਗੋ ਕੇ ਲੀਏ 140 ਕਰੋੜ ਭਾਰਤੀਓ ਕੀ ਸ਼ੁਭਕਾਮਨਾਏ ਲੈ ਕਰ ਆਇਆ ਹੂੰ। ਸਾਥੀਓ, ਪ੍ਰਧਾਨ ਮੰਤਰੀ ਕੇ ਰੂਪ ਮੈਂ ਭਲੇ ਹੀ ਮੇਰਾ ਪਹਿਲਾ ਨਿਊਜ਼ੀਲੈਂਡ ਦੌਰਾ ਹੈ, ਲੇਕਿਨ 25-30 ਸਾਲ ਪਹਿਲੇ ਜਬ ਮੈਂ ਕਿਸੀ ਸਰਕਾਰ ਮੈਂ ਵੀ ਹਿੱਸਾ ਨਹੀਂ ਥਾ, ਸਾਰਵਜਨਿਕ ਜੀਵਨ ਮੈਂ ਮੁਝੇ ਕੋਈ ਜਾਣਤਾ ਨਹੀਂ ਥਾ, ਤਬ ਵੀ ਮੁਝੇ ਯਹਾਂ ਨਿਊਜ਼ੀਲੈਂਡ ਆਨੇ ਕਾ ਅਵਸਰ ਮਿਲਾ ਥਾ।
1: ਇਸ ਮੌਕੇ ਤੇ ਬੋਲਦਿਆਂ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਕਾਰ ਰਣਨੀਤਿਕ ਅਤੇ ਆਰਥਿਕ ਭਾਈਵਾਲੀ ਲਗਾਤਾਰ ਮਜ਼ਬੂਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤਾ ਨਿਊਜ਼ੀਲੈਂਡ ਦੇ ਬਰਾਮਦਕਾਰਾਂ ਨੂੰ 140 ਕਰੋੜ ਲੋਕਾਂ ਦੇ ਵਿਸ਼ਾਲ ਬਾਜ਼ਾਰ ਤੱਕ ਪਹੁੰਚ ਪ੍ਰਦਾਨ ਕਰੇਗਾ ਤੇ ਨਿਊਜ਼ੀਲੈਂਡ ਵਿਚ ਭਾਰਤੀ ਕਾਰੋਬਾਰੀਆਂ ਲਈ ਨਵੇਂ ਮੌਕੇ ਵੀ ਖੋਲੇਗਾ। ਉਨ੍ਹਾਂ ਕਿਹਾ ਕਿ ਭਾਰਤ ਨਾ ਸਿਰਫ਼ ਇਕ ਵਪਾਰਕ ਭਾਈਵਾਲ ਹੈ ਬਲਕਿ ਨਿਊਜ਼ੀਲੈਂਡ ਲਈ ਇਕ ਭਰੋਸੇਮੰਦ ਸਹਿਯੋਗੀ ਵੀ ਹੈ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਭਾਰਤ ਦੀ ਵੱਧਦੀ ਵਿਸ਼ਵ ਵਿਆਪੀ ਸਾਖ, ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਅਤੇ ਨਿਊਜ਼ੀਲੈਂਡ ਦੇ ਵਿਕਾਸ ਵਿਚ ਭਾਰਤੀ ਭਾਈਚਾਰੇ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਿਊਜ਼ੀਲੈਂਡ ਦਾ ਆਪਣਾ 2 ਦਿਨਾਂ ਇਤਿਹਾਸਕ ਦੌਰਾ ਮੁਕੰਮਲ ਕਰਨ ਤੋਂ ਬਾਅਦ ਭਾਰਤ ਲਈ ਰਵਾਨਾ ਹੋ ਗਏ ਨੇ। ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ 4 ਦਹਾਕਿਆਂ ਤੋਂ ਵੱਧ ਸਮੇਂ ਵਿਚ ਨਿਊਜ਼ੀਲੈਂਡ ਦਾ ਪਹਿਲਾ ਦੌਰਾ ਸੀ, ਜਿਸ ਨਾਲ ਦੁਵੱਲੇ ਸਬੰਧਾਂ ਨੂੰ ਕਾਫ਼ੀ ਮਜ਼ਬੂਤੀ ਮਿਲੀ। ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਗੱਲਬਾਤ ਕੀਤੀ। ਦੋਵਾਂ ਆਗੂਆਂ ਨੇ ਰੱਖਿਆ, ਸੈਰ ਸਪਾਟਾ, ਖੇਡਾਂ, ਆਫ਼ਤ ਪ੍ਰਬੰਧਨ ਅਤੇ ਡੇਅਰੀ ਤੇ ਪਸ਼ੂ ਪਾਲਣ ਸਮੇਤ ਵੱਖ ਵੱਖ ਖੇਤਰਾਂ ਵਿਚ 5 ਸਮਝੌਤਿਆਂ ਤੇ ਦਸਤਖਤ ਕੀਤੇ। ਪ੍ਰਧਾਨ ਮੰਤਰੀ

0: ਪ੍ਰਧਾਨ ਮਾਈਕਰੋ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਐਂਟਰਪ੍ਰਾਈਜ਼ ਸਕੀਮ PMFME ਨੇ ਦੇਸ਼ ਭਰ ਵਿੱਚ 2 ਲੱਖ ਤੋਂ ਵੱਧ ਸੂਖਮ ਖੁਰਾਕ ਪ੍ਰੋਸੈਸਿੰਗ ਉਦਮਾਂ ਨੂੰ ਕਰਜ਼ੇ ਮਨਜ਼ੂਰ ਕਰਨ ਦਾ ਮੀਲ ਪੱਥਰ ਪਾਰ ਕਰ ਲਿਆ ਹੈ। ਇਸ ਸਕੀਮ ਅਧੀਨ 20,300 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਹੋਇਆ, ਜਿਸ ਨਾਲ ਰੁਜ਼ਗਾਰ ਦੇ ਲਗਭਗ 11 ਲੱਖ ਸਿੱਧੇ ਤੇ ਅਸਿੱਧੇ ਮੌਕੇ ਪੈਦਾ ਹੋਏ ਨੇ। ਅੱਜ ਨਵੀਂ ਦਿੱਲੀ ਵਿੱਚ ਇੱਕ ਵਿਸ਼ੇਸ਼ ਸਮਾਗਮ ਨੂੰ ਸੰਬੋਧਨ ਕਰਦਿਆਂ ਕੇਂਦਰੀ ਖੁਰਾਕ ਪ੍ਰੋਸੈਸਿੰਗ ਸਨਅਤ ਮੰਤਰੀ ਚਿਰਾਗ ਪਾਸਵਾਨ ਨੇ ਕਿਹਾ ਕਿ ਇਹ ਪ੍ਰਾਪਤੀ ਨਾ ਸਿਰਫ ਖੁਸ਼ੀ ਦਾ ਮੌਕਾ ਹੈ, ਸਗੋਂ ਭਾਰਤ ਦੀ ਫੂਡ ਪ੍ਰੋਸੈਸਿੰਗ ਵਿਕਾਸ ਯਾਤਰਾ ਦੇ ਅਗਲੇ ਪੜਾਅ ਲਈ ਇੱਕ ਮਜ਼ਬੂਤ ਨੀਂਹ ਵੀ ਹੈ। ਇਹ ਪ੍ਰਾਪਤੀ ਦਰਸਾਉਂਦੀ ਹੈ ਕਿ ਯੋਜਨਾ ਦਾ ਦ੍ਰਿਸ਼ਟੀਕੋਣ ਦੇਸ਼ ਭਰ ਵਿੱਚ ਠੋਸ ਨਤੀਜਿਆਂ ਵਿੱਚ ਬਦਲ ਰਿਹਾ ਹੈ। ਸ੍ਰੀ ਪਾਸਵਾਨ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਸਾਰੇ ਲਾਭਪਾਤਰੀਆਂ 'ਚ ਲਗਭਗ 44% ਮਹਿਲਾ ਉੱਦਮੀਆਂ ਦੀ ਭਾਗੀਦਾਰੀ ਮਹਿਲਾ ਅਗਵਾਈ ਵਾਲੇ ਵਿਕਾਸ ਦੀ ਅਸਲ ਭਾਵਨਾ ਨੂੰ ਦਰਸਾਉਂਦੀ ਹੈ। ਇਸ ਮੌਕੇ ਤੇ ਸ੍ਰੀ ਪਾਸਵਾਨ ਨੇ ਯੋਜਨਾ ਤਹਿਤ ਪ੍ਰਦਾਨ ਕੀਤੀ ਗਈ ਬੀਜ ਪੂੰਜੀ ਸਹਾਇਤਾ ਦਾ ਵੀ ਜ਼ਿਕਰ ਕੀਤਾ। ਇਸ ਰਾਹੀਂ 4,18,000 ਤੋਂ ਵੱਧ ਸਵੈ ਸਹਾਇਤਾ ਸਮੂਹ ਮੈਂਬਰਾਂ ਦੀ ਮਦਦ ਕੀਤੀ ਗਈ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ANU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ, ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਵੀਅਤਨਾਮ ਦੇ ਫੂ ਕੋਕ ਟਾਪੂ ਨੇੜੇ ਅੱਜ ਭਾਰਤੀ ਸੈਲਾਨੀਆਂ ਨੂੰ ਲਿਜਾ ਰਹੀ ਇੱਕ ਕਿਸ਼ਤੀ ਪਲਟ ਗਈ। ਸਥਾਨਕ ਖਬਰਾਂ ਅਨੁਸਾਰ 15 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ, ਜਦੋਂ ਕਿ 21 ਨੂੰ ਬਚਾ ਲਿਆ ਗਿਆ ਹੈ। 32 ਭਾਰਤੀ ਸੈਲਾਨੀ ਅਤੇ ਚਾਲਕ ਦਲ ਦੇ 4 ਮੈਂਬਰਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਹੋਨਮੀ ਰੂਤ ਨਗੋਈ ਟਾਪੂ ਤੋਂ ਲਗਭਗ 400 ਮੀਟਰ ਦੂਰ ਪਲਟ ਗਈ, ਜਿਸ ਤੋਂ ਬਾਅਦ ਬਚਾਅ ਕਾਰਜ ਸ਼ੁਰੂ ਕੀਤੇ ਗਏ। ਹਨੋਈ ਸਥਿਤ ਭਾਰਤੀ ਦੂਤਕਾਰ ਨੇ ਦੱਸਿਆ ਕਿ ਭਾਲ ਤੇ ਬਚਾਅ ਕਾਰਜ ਜਾਰੀ ਨੇ। ਹਾਦਸੇ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਅਤਨਾਮ ਦੇ ਫੂ ਕੋਕ ਟਾਪੂ ਨੇੜੇ ਭਾਰਤੀ ਨਾਗਰਿਕਾਂ ਨਾਲ ਹੋਏ ਦੁਖਦਾਈ ਕਿਸ਼ਤੀ ਹਾਦਸੇ ਤੇ ਸੋਗ ਪ੍ਰਗਟ ਕੀਤਾ ਹੈ। ਆਪਣੇ ਸੰਦੇਸ਼ ਵਿੱਚ ਉਪ ਰਾਸ਼ਟਰਪਤੀ ਨੇ ਜ਼ਖਮੀਆਂ ਦੇ ਛੇਤੀ ਅਤੇ ਪੂਰੀ ਤਰ੍ਹਾਂ ਠੀਕ ਹੋਣ ਦੀ ਕਾਮਨਾ ਕੀਤੀ। ਉਨ੍ਹਾਂ ਨੇ ਇਸ ਦੁਖਾਂਤ ਤੋਂ ਪ੍ਰਭਾਵਿਤ ਸਾਰੇ ਲੋਕਾਂ ਲਈ ਤਾਕਤ ਅਤੇ ਹਿੰਮਤ ਪ੍ਰਦਾਨ ਕਰਨ ਦੀ ਵੀ ਅਪੀਲ ਕਾਮਨਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਆਪਣਿਆਂ ਨੂੰ ਗੁਆਉਣ ਵਾਲਿਆਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਅਤੇ ਜ਼ਖਮੀ ਬਚੇ ਲੋਕਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਵੀਅਤਨਾਮ ਵਿੱਚ ਭਾਰਤੀ ਦੂਤਕਾਰ ਅਤੇ ਕੌਂਸਲੇਟ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਨੇ ਅਤੇ ਵੀਅਤਨਾਮੀ ਅਧਿਕਾਰੀਆਂ ਨਾਲ ਨਿਰੰਤਰ ਸੰਪਰਕ ਵਿੱਚ ਨੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਵਿਸ਼ਾਖਾਪਟਨਮ ਵਿੱਚ ਸਵਦੇਸ਼ੀ ਤੌਰ ਤੇ ਵਿਕਸਿਤ ਸਟੈਲਥ ਫ੍ਰਿਗੇਟ INS ਮਹਿੰਦਰਗਿਰੀ ਨੂੰ ਸਮੁੰਦਰੀ ਫੌਜ ਦੇ ਪੂਰਬੀ ਬੇੜੇ ਵਿੱਚ ਸ਼ਾਮਲ ਕੀਤਾ। ਇਸ ਮੌਕੇ ਤੇ ਬੋਲਦਿਆਂ ਸ੍ਰੀ ਸਿੰਘ ਨੇ ਕਿਹਾ ਕਿ ਭਾਰਤ ਰਵਾਇਤੀ ਰੱਖਿਆ ਸਮਰੱਥਾਵਾਂ ਅਤੇ ਉੱਨਤ ਤਕਨਾਲੋਜੀਆਂ ਦੋਵਾਂ ਨੂੰ ਮਜ਼ਬੂਤ ਕਰਕੇ ਇੱਕ ਮਜ਼ਬੂਤ, ਆਤਮ ਨਿਰਭਰ ਅਤੇ ਭਵਿੱਖ ਲਈ ਤਿਆਰ ਰੱਖਿਆ ਬਲ ਬਣਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਵਿੱਖ ਦੀਆਂ ਜੰਗਾਂ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਹੋਰ ਉੱਭਰ ਰਹੀਆਂ ਤਕਨਾਲੋਜੀਆਂ ਦੀ ਵਰਤੋਂ ਸ਼ਾਮਲ ਹੋ ਸਕਦੀ ਹੈ, ਪਰ ਉਨ੍ਹਾਂ ਨੂੰ ਹਥਿਆਰਬੰਦ ਫੌਜਾਂ ਦੇ ਦ੍ਰਿੜ ਇਰਾਦੇ ਅਤੇ ਹਿੰਮਤ ਨਾਲ ਹੀ ਜਿੱਤਿਆ ਜਾ ਸਕਦਾ ਹੈ। ਆਤਮ ਨਿਰਭਰ ਭਾਰਤ ਪਹਿਲਕਦਮੀ ਦੀ ਸਫਲਤਾ ਬਾਰੇ ਸ੍ਰੀ ਸਿੰਘ ਨੇ ਕਿਹਾ ਕਿ INS ਮਹਿੰਦਰਗਿਰੀ ਵਿੱਚ 75% ਤੋਂ ਵੱਧ ਸਵਦੇਸ਼ੀ ਹਿੱਸੇ ਪੁਰਜਿਆਂ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਜੰਗੀ ਜਹਾਜ਼ ਬ੍ਰਹਮੋਸ, ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ, ਉੱਨਤ ਰਾਡਾਰ, ਹਵਾਈ ਰੱਖਿਆ ਅਤੇ ਇਲੈਕਟ੍ਰਾਨਿਕ ਯੁੱਧ ਪ੍ਰਣਾਲੀਆਂ ਅਤੇ ਆਧੁਨਿਕ ਸਵਦੇਸ਼ੀ ਹਥਿਆਰਾਂ ਨਾਲ ਲੈਸ ਹੈ। ਸ੍ਰੀ ਸਿੰਘ ਨੇ ਕਿਹਾ ਕਿ INS ਮਹਿੰਦਰਗਿਰੀ ਸਮੁੰਦਰ ਤੋਂ ਹਵਾ ਅਤੇ ਧਰਤੀ ਤੋਂ ਸਮੁੰਦਰ ਤੱਕ ਮਾਰ ਕਰਨ ਦੇ ਸਮਰੱਥ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਨਾਲ ਹਿੰਦ ਮਹਾਂਸਾਗਰ ਵਿੱਚ ਭਾਰਤ ਦੀ ਸਮੁੰਦਰੀ ਸ਼ਕਤੀ ਹੋਰ ਵਧੇਗੀ।
1: समुद्र हमारे सिक्योरिटी के साथ साथ हमारे ट्रेड, हमारे व्यापार, हमारी सप्लाई चेन, हमारी एनर्जी सिक्योरिटी और हमारी इकोनॉमिक प्रोग्रेस की भी एक लाइफ लाइन। आज के समय में पूरी दुनिया की निगाहें इंडो पैसिफिक रीजन पर और इस क्षेत्र में भारत की भूमिका बहुत ही महत्वपूर्ण है। भारत इस पूरे इंडो पैसिफिक रीजन में एक नेट सिक्योरिटी प्रोवाइडर के रूप में, एक भरोसेमंद साथी के रूप में उभरा है।
0: ज्योति सुरेखा वैनम, ਪ੍ਰਤੀਕਾ ਪ੍ਰਦੀਪ ਅਤੇ ਚਿਕਿਤਾ ਤਾਨੀ ਪਾਰਥੀ ਦੀ ਭਾਰਤੀ ਮਹਿਲਾ ਕੰਪਾਊਂਡ ਟੀਮ ਨੇ ਅੱਜ ਸਪੇਨ ਦੇ ਮੈਡ੍ਰਿਡ ਵਿੱਚ ਤੀਰਅੰਦਾਜ਼ੀ ਵਿਸ਼ਵ ਕੱਪ ਸਟੇਜ 4 ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਫਾਈਨਲ ਵਿੱਚ ਭਾਰਤੀ ਟੀਮ ਕੋਲੰਬੀਆ ਤੋਂ 228-232 ਨਾਲ ਹਾਰ ਗਈ। ਇਸ ਦੌਰਾਨ ਪ੍ਰਤੀਕਾ ਪ੍ਰਦੀਪ ਨੇ ਮਹਿਲਾ ਵਿਅਕਤੀਗਤ ਕੰਪਾਊਂਡ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਿਸ਼ਵ ਦੀ 11ਵੇਂ ਨੰਬਰ ਦੀ ਖਿਡਾਰਨ ਤੁਰਕੀ ਦੀ ਹਜ਼ਲ ਬਰੂਨ ਨੂੰ 145-42 ਨਾਲ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ। ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਕੁਆਟਰ ਫਾਈਨਲ ਵਿੱਚ ਅੱਜ ਨਾਰਵੇ ਦਾ ਇੰਗਲੈਂਡ ਨਾਲ ਮੁਕਾਬਲਾ ਹੋਵੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਤੜਕੇ 2:30 ਵਜੇ ਸ਼ੁਰੂ ਹੋਵੇਗਾ। ਚੌਥੇ ਕੁਆਟਰ ਫਾਈਨਲ ਵਿੱਚ ਮੌਜੂਦਾ ਚੈਂਪੀਅਨ ਅਰਜਨਟੀਨਾ ਦਾ ਮੁਕਾਬਲਾ ਕੱਲ੍ਹ ਸਵਿਟਜ਼ਰਲੈਂਡ ਨਾਲ ਹੋਵੇਗਾ। ਸਪੇਨ ਤੇ ਫਰਾਂਸ ਪਹਿਲਾਂ ਹੀ ਸੈਮੀਫਾਈਨਲ ਵਿੱਚ ਪਹੁੰਚ ਚੁੱਕੇ ਨੇ। ਅੱਜ ਵਿਸ਼ਵ ਜਨਸੰਖਿਆ ਦਿਵਸ ਹੈ। ਹਰ ਸਾਲ 11 ਜੁਲਾਈ ਨੂੰ ਮਨਾਇਆ ਜਾਣ ਵਾਲਾ ਇਹ ਦਿਨ ਜਨਸੰਖਿਆ ਦੇ ਵਾਧੇ ਨਾਲ ਜੁੜੀਆਂ ਚੁਣੌਤੀਆਂ ਅਤੇ ਮੌਕਿਆਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ। ਇਸ ਦਾ ਉਦੇਸ਼ ਜਨਸੰਖਿਆ ਨਾਲ ਸੰਬੰਧਿਤ ਮੁੱਦਿਆਂ 'ਤੇ ਧਿਆਨ ਕੇਂਦਰਿਤ ਕਰਨਾ ਅਤੇ ਨਿਰੰਤਰ ਵਿਕਾਸ ਵਾਲੇ ਯਤਨਾਂ ਨੂੰ ਉਤਸ਼ਾਹ

0: ਕਰਨਾ ਹੈ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਆਪਣੇ ਸੰਦੇਸ਼ ਵਿੱਚ ਕਿਹਾ ਹੈ ਕਿ ਸਵੈ ਇੱਛਤ ਪਰਿਵਾਰ ਨਿਯੋਜਨ, ਜਾਗਰੂਕ ਫੈਸਲੇ ਅਤੇ ਸਿਹਤਮੰਦ ਪਰਿਵਾਰ ਸਮਾਵੇਸ਼ੀ ਅਤੇ ਨਿਰੰਤਰ ਵਿਕਾਸ ਦੀ ਮਜ਼ਬੂਤ ਨੀਂਹ ਨੇ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਨਿਊਜ਼ੀਲੈਂਡ ਵਿੱਚ ਭਾਰਤੀ ਭਾਈਚਾਰਾ ਦੋਹਾਂ ਦੇਸ਼ਾਂ ਵਿਚਕਾਰ ਮਜ਼ਬੂਤ ਹੋ ਰਹੇ ਸਬੰਧਾਂ ਦਾ ਇੱਕ ਮਹੱਤਵਪੂਰਨ ਥੰਮ ਹੈ। ਸ੍ਰੀ ਮੋਦੀ ਨਿਊਜ਼ੀਲੈਂਡ ਦਾ 2 ਦਿਨਾਂ ਇਤਿਹਾਸਕ ਦੌਰਾ ਮੁਕੰਮਲ ਕਰਨ ਤੋਂ ਬਾਅਦ ਭਾਰਤ ਲਈ ਰਵਾਨਾ ਹੋ ਗਏ ਨੇ। ਦੇਸ਼ ਦੇ 2 ਲੱਖ ਤੋਂ ਵੱਧ ਸੂਖਮ ਖੁਰਾਕ ਪ੍ਰੋਸੈਸਿੰਗ ਉਦਮਾਂ ਨੂੰ ਕਰਜ਼ੇ ਮਨਜ਼ੂਰ ਕਰਨ ਦਾ ਮੀਲ ਪੱਥਰ ਪਾਰ ਕਰ ਲਿਆ ਹੈ। ਵੀਅਤਨਾਮ ਵਿੱਚ ਭਾਰਤੀ ਸੈਲਾਨੀਆਂ ਨੂੰ ਲਿਜਾ ਰਹੀ ਇੱਕ ਕਿਸ਼ਤੀ ਦੇ ਪਲਟਣ ਕਾਰਨ 15 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਵਿਸ਼ਾਖਾਪਟਨਮ ਵਿੱਚ ਸਵਦੇਸ਼ੀ ਤੌਰ 'ਤੇ ਵਿਕਸਿਤ ਸਟੈਲਥ ਫ੍ਰਿਗੇਟ INS ਮਹਿੰਦਰਗਿਰੀ ਨੂੰ ਸਮੁੰਦਰੀ ਫੌਜ ਵਿੱਚ ਸ਼ਾਮਲ ਕੀਤਾ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ ਭਾਰਤ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ 'ਤੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ 7:40 ਅਤੇ 18 ਸਕਿੰਟ ਹੋਏ ਨੇ। ਜਾਰੀ ਹੈ ਜੀ ਪ੍ਰੋਗਰਾਮ ਸ਼ਾਮ ਸੁਹਾਨੀ। ਪ੍ਰੋਗਰਾਮ ਦੇ ਤਹਿਤ ਸੁਣ ਰਹੇ ਹੋ ਤੁਸੀਂ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ, ਜੋ ਕਿ ਅਧਾਰਿਤ ਹੈ ਜੀ ਸੁਮਨ ਕਲਿਆਣਪੁਰ 'ਤੇ। ਅਤੇ ਹੁਣ ਤੁਸੀਂ ਸੁਣੋਗੇ ਇਸ ਦਾ ਦੂਸਰਾ ਭਾਗ, ਪੇਸ਼ ਕਰ ਰਹੇ ਨੇ ਜੀ ਸੁਖਜੀਤ ਕੌਰ।
2: ਜੀ ਸਰੋਤਿਓ, ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਫਿਲਮੀ ਅਫਸਾਨੇ ਔਰ ਤਰਾਨੇ ਦਾ, ਅਤੇ ਮੈਂ ਹਾਂ ਤੁਹਾਡੇ ਨਾਲ ਤੁਹਾਡੀ ਆਪਣੇ ਰੇਡੀਓ ਦੋਸਤ ਦੇ ਪ੍ਰੋਗਰਾਮ ਦੀ ਹੋਸਟ ਸੁਖਜੀਤ। ਤੇ ਅੱਜ ਦਾ ਇਹ ਪ੍ਰੋਗਰਾਮ ਸਮਰਪਿਤ ਹੈ ਹਿੰਦੀ ਫਿਲਮੀ ਸੰਗੀਤ ਦੀ ਮਹਾਨ ਗਾਇਕਾ ਸੁਮਨ ਕਲਿਆਣਪੁਰ ਜੀ ਨੂੰ।

ਸੁਮਨ ਕਲਿਆਣਪੁਰ ਆਪਣੀ ਆਵਾਜ਼ ਤੇ ਲਤਾ ਦੀ ਆਵਾਜ਼ ਵਿਚ ਸਮਾਨਤਾ ਨੂੰ ਲੈ ਕੇ ਬਹੁਤ ਅਸਹਿਜ ਸੀ। ਉਹਨਾਂ ਨੇ ਇੱਕ ਵਾਰ ਜਵਾਬ ਵੀ ਦਿੱਤਾ ਸੀ ਕਿ ਮੈਂ ਉਹਨਾਂ ਤੋਂ ਕਾਫੀ ਪ੍ਰਭਾਵਿਤ ਸੀ। ਆਪਣੇ ਕਾਲਜ ਦੇ ਦਿਨਾਂ ਦੇ ਵਿਚ ਮੈਂ ਉਹਨਾਂ ਦੇ ਗੀਤ ਗਾਉਂਦੀ ਸੀ। ਮੇਰੀ ਆਵਾਜ਼ ਨਾਜ਼ੁਕ ਤੇ ਪਤਲੀ ਸੀ, ਮੈਂ ਕੀ ਕਰ ਸਕਦੀ ਸੀ।

ਸੁਮਨ ਕਲਿਆਣਪੁਰ ਨੇ ਬਾਅਦ ਦੇ ਵਿਚ ਉਹਨਾਂ ਦੀ ਆਵਾਜ਼ ਵਿਚ ਸਮਾਨਤਾ ਤੇ ਇੱਕ ਹੋਰ ਟਿੱਪਣੀ ਕਰਦੇ ਹੋਏ ਕਿਹਾ ਕਿ ਸ਼ਾਇਦ ਅਸੀਂ ਇਕੱਠੇ ਰੱਬ ਕੋਲੋਂ ਕੁਝ ਮੰਗਣ ਗਏ ਸੀ ਤੇ ਸਾਨੂੰ ਸਾਰਿਆਂ ਨੂੰ ਇਸ ਦਾ ਅੱਧਾ ਅੱਧਾ ਹਿੱਸਾ ਮਿਲਿਆ। ਸ਼ਾਇਦ ਇਸੇ ਲਈ ਸਾਡੀਆਂ ਆਵਾਜ਼ਾਂ ਇੱਕੋ ਜਿਹੀਆਂ ਲੱਗਦੀਆਂ ਨੇ ਤੇ ਉਹ ਪਹਿਲਾਂ ਪਹੁੰਚੇ ਨੇ। ਲਤਾ ਮੰਗੇਸ਼ਕਰ ਜੀ ਦੀ ਛੋਟੀ ਭੈਣ ਗਾਇਕਾ ਊਸ਼ਾ ਮੰਗੇਸ਼ਕਰ ਦੇ ਅਨੁਸਾਰ ਊਸ਼ਾ ਤੇ ਸੁਮਨ ਕਲਿਆਣਪੁਰ ਨਜ਼ਦੀਕੀ ਦੋਸਤ ਹਨ। ਊਸ਼ਾ ਨੇ ਯਾਦ ਕਰਦਿਆਂ ਕਿਹਾ ਕਿ ਉਹ ਸੁਮਨ ਨੂੰ ਆਪਣੇ ਘਰ ਲੈ ਆਏ ਸਨ।

ਦੁੱਖ ਦੀ ਗੱਲ ਇਹ ਹੈ ਕਿ 31 ਮਈ 2026 ਨੂੰ ਮੁੰਬਈ ਵਿੱਚ 99 ਸਾਲ ਦੀ ਉਮਰ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ। ਪਰ ਇੱਕ ਕਲਾਕਾਰ ਕਦੇ ਨਹੀਂ ਮਰਦਾ, ਉਸਦੀ ਆਵਾਜ਼, ਉਸਦੀ ਕਲਾ ਤੇ ਉਸਦੇ ਗੀਤ ਹਮੇਸ਼ਾ ਜ਼ਿੰਦਾ ਰਹਿੰਦੇ ਨੇ। ਸੁਮਨ ਕਲਿਆਣਪੁਰ ਜੀ ਵੀ ਆਪਣੇ ਅਨਮੋਲ ਗੀਤਾਂ ਰਾਹੀਂ ਸਦਾ ਸਾਡੇ ਦਿਲਾਂ ਵਿੱਚ ਵਸਦੇ ਰਹਿਣਗੇ।

ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਅਸੀਂ ਉਹਨਾਂ ਦੀ ਜ਼ਿੰਦਗੀ ਦੇ ਕੁਝ ਸੋਹਣੇ ਪਲ ਯਾਦ ਕੀਤੇ ਤੇ ਉਹਨਾਂ ਦੇ ਅਮਰ ਗੀਤਾਂ ਦਾ ਆਨੰਦ ਮਾਣਿਆ। ਆਸ ਹੈ ਕਿ ਤੁਹਾਨੂੰ ਇਹ ਸੰਗੀਤਮਈ ਸਫ਼ਰ ਪਸੰਦ ਆਇਆ ਹੋਵੇਗਾ ਤੇ ਇਸ ਦੇ ਨਾਲ ਹੀ ਮੈਂ ਯਾਨੀ ਕਿ ਸੁਖਜੀਤ ਤੁਹਾਡੇ ਤੋਂ ਲੈਣੀ ਹਾਂ ਆਗਿਆ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਕਰਨ ਦੀ। ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮਿਲਾਂਗੇ ਇੱਕ ਹੋਰ ਮਹਾਨ ਫਨਕਾਰ ਦੀ ਜ਼ਿੰਦਗੀ ਤੇ ਸੰਗੀਤ ਦੇ ਨਾਲ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।

ਜੀ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਸ਼ਾਮ ਸਵਾਨੀ ਤਹਿਤ, ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ, ਜੋ ਕਿ ਅਧਾਰਿਤ ਸੀ ਜੀ ਸੁਮਨ ਕਲਿਆਣਪੁਰ 'ਤੇ। ਇਸ ਨੂੰ ਪੇਸ਼ ਕਰ ਰਹੇ ਸੀ ਸੁਖਜੀਤ ਕੌਰ।

FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਰਾਤ ਦੇ 8:32 ਹੋਏ ਨੇ। ਹੁਣ ਪੇਸ਼ ਹੈ ਜੀ ਗਜ਼ਲਾਂ 'ਤੇ ਆਧਾਰਿਤ ਪ੍ਰੋਗਰਾਮ ਰੰਗੇ ਗਜ਼ਲ। ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ ਗੁਲਾਮ ਅਲੀ ਦੀ ਆਵਾਜ਼ ਦੇ ਵਿੱਚ ਇਸ ਗਜ਼ਲ ਦੇ ਨਾਲ।

ਕੋਈ ਸਿਰ ਨਾਵਾਂ ਨਹੀਂ ਸਵੇਰੇ ਚੰਡੀਗੜ੍ਹ ਤੇ ਆਥਣੇ ਪਟਿਆਲੇ ਪਤਾ ਨੀ ਕਦੋਂ ਪਤਾ ਨੀ ਕਿਹੜੇ ਸ਼ਹਿਰੋਂ ਉਸਨੇ ਸੂਰਜ ਵਾਂਗ ਉੱਗ ਪੈਣਾ ਏ ਉਸਦਾ ਅਹਿਸਾਸ ਚਿਰਾਗਾਂ ਵਾਂਗੂ ਬੁਝੇ ਦੋਸਤਾਂ ਨੂੰ ਲੱਟ ਲੱਟ ਬਲਣ ਲਾ ਦਿੰਦਾ ਏ ਉਸਦੀ ਦੋਸਤੀ ਚ ਹਨੇਰੇ ਨਹੀਂ ਸਲਾਮਤੀ ਹੈ ਦੋਸਤੋ ਆਕਾਸ਼ਵਾਣੀ

ਤੇ ਅਦਬੀ ਸੂਝਵਾਨ ਸਤਿਕਾਰਿਤ ਤੇ ਬੁੱਧੀਜੀਵੀ ਸਰੋਤਿਓ, ਮਿਤੀ 12 ਜੁਲਾਈ 2026, ਦਿਨ ਐਤਵਾਰ, ਸ਼ਾਮ 5 ਵਜੇ, ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਅੰਤਰਗਤ ਤੁਸੀਂ ਸੁਣੋਗੇ ਬਲਜੀਤ ਸ਼ਰਮਾ ਨਿਰਮਿਤ ਆਕਾਸ਼ਵਾਣੀ FM ਬਠਿੰਡਾ ਦੀ ਵਿਸ਼ੇਸ਼ ਪੇਸ਼ਕਸ਼। ਸ਼ੇਰ ਮੁਹੰਮਦ ਖਾਨ ਦਾ ਵਤਨੀ, ਰੋਹੀ ਦਾ ਸ਼ਹਿਰੀਆ ਕੇਸੂ, ਸਭ ਦੇ ਮਨਾਂ ਨੂੰ ਮੋਹਣ ਵਾਲਾ ਡਾਕਟਰ ਦੀਪਕ ਮਨਮੋਹਨ ਸਿੰਘ।

0: ਇਸ ਪ੍ਰੋਗਰਾਮ ਦਾ ਸਮਾਂ ਦੁਬਾਰਾ ਨੋਟ ਕਰੋ, ਬਾਤਾਂ ਪੁਰਾਣੇ ਪੰਜਾਬ ਦੀਆਂ, ਦਿਨ ਐਤਵਾਰ ਸ਼ਾਮ 5 ਵਜੇ, ਮਿਤੀ ਨੋਟ ਕਰੋ ਜੀ 12 ਜੁਲਾਈ 2026।
1: ਜੀ ਦੋਸਤੋ, ਪ੍ਰੋਗਰਾਮ ਰੰਗੇ ਕਸਲ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਤੋਂ, ਅਤੇ ਇਸ ਵੇਲੇ ਸਾਡੇ ਸਟੂਡੀਓ ਦੇ ਘੜੀ ਦੇ ਮੁਤਾਬਿਕ ਰਾਤ ਦੇ 8:16 ਅਤੇ 17 ਸਕਿੰਟ ਹੋਏ ਨੇ। ਅਤੇ ਪ੍ਰੋਗਰਾਮ ਦੇ ਵਿੱਚ ਹੁਣ ਸੁਣਦੇ ਹਾਂ ਜੀ ਆਪਾਂ ਆਸ਼ਾ ਭੋਂਸਲੇ ਅਤੇ ਹਰੀ ਹਰਨ ਦੀਆਂ ਆਵਾਜ਼ਾਂ ਦੇ ਵਿੱਚ ਇਸ ਗਜ਼ਲ ਨੂੰ।

0: yahavey.
1: ਅੱਜ ਦੇ ਪ੍ਰੋਗਰਾਮ ਰੰਗੇ ਗਜ਼ਲ ਦੇ ਆਖਿਰ ਦੇ ਵਿੱਚ ਸੁਣਦੇ ਹਾਂ ਜੀ ਅਹਿਮਦ ਹੁਸੈਨ ਅਤੇ ਮੁਹੰਮਦ ਹੁਸੈਨ ਦੇ ਵਿੱਚ ਆਵਾਜ਼ ਦੇ ਵਿੱਚ ਇਸ ਗਜ਼ਲ ਨੂੰ।

ਜੀ ਦੋਸਤੋ, ਇਹ ਸੀ ਸਾਡਾ ਅੱਜ ਦਾ ਗਜ਼ਲਾਂ 'ਤੇ ਆਧਾਰਿਤ ਪ੍ਰੋਗਰਾਮ ਰੰਗੇ ਗਜ਼ਲ। FM ਬੈਂਡ 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ

ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਰਾਤ ਦੇ 8:44 ਅਤੇ 46 ਸੈਕਿੰਟ ਹੋਏ ਨੇ। 8:45 'ਤੇ ਰੀਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ। ਰਾਤੀ 9 ਵਜੇ ਅੰਗਰੇਜ਼ੀ ਵਿੱਚ ਖਬਰਾਂ ਰੀਲੇਅ ਕਰਾਂਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਹੁਣ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਸੇਵਾ ਦੇ ਪ੍ਰਸਾਰਣ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਸੇਵਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਘੜੀ ਦੇ ਮੁਤਾਬਿਕ ਰਾਤ ਦੇ 11:28 ਹੋਏ ਨੇ। ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਇੱਥੇ ਹੀ ਸਮਾਪਤ ਹੁੰਦੀ ਹੈ। ਕੱਲ੍ਹ ਸਵੇਰੇ 5:55 ਤੇ ਕੱਲ੍ਹ ਦੇ ਪ੍ਰਸਾਰਣ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਆਗਿਆ।